ਨਮਸਕਾਰ ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਦਿਨ ਸ਼ਨੀਵਾਰ ਹੈ। ਸ਼ੱਕ ਸੰਮਤ 1948 ਦੇ ਜੇਸ਼ਠ ਮਹੀਨੇ ਦੀ 2 ਤਾਰੀਖ ਹੈ। ਤਦ ਅਨੁਸਾਰ ਈਸਵੀ ਸੰਨ 2026 ਦੇ ਮਈ ਮਹੀਨੇ ਦੀ 23 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਹੋ ਰਹੇ ਨੇ। ਸਾਡੇ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ।

FM band 102.7 MHz ਤੇ ਦਿਨ ਦੇ ਸਫ਼ਰ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਕਰਾਂਗੇ। 6:05 ਤੇ ਤੁਸੀਂ ਸਰਵਨ ਕਰੋਗੇ ਪ੍ਰੋਗਰਾਮ ਵੰਦਨਾ। ਸੱਤ 7 ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 7:02 ਤੇ ਜਾਣਕਾਰੀ ਦੇ ਨਾਲ ਭਰਪੂਰ ਪ੍ਰੋਗਰਾਮ ਹੋਏਗਾ ਗੁੱਡ ਮਾਰਨਿੰਗ ਜਲੰਧਰ। ਅੱਠ 3 ਤੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਤੁਸੀਂ ਪੰਜਾਬੀ ਦੇ ਵਿੱਚ ਖ਼ਬਰਾਂ ਸੁਣੋਗੇ ਔਰ 8:40 ਤੇ ਪੰਜਾਬੀ ਗੀਤ ਸੰਗੀਤ ਦਾ ਪ੍ਰੋਗਰਾਮ ਹੋਏਗਾ ਅੱਡੀ ਟੱਪਾ, ਜਿਸ ਦੇ ਵਿੱਚ ਤੁਸੀਂ ਪੰਜਾਬੀ ਬੈਕ ਟੂ ਬੈਕ ਗਾਣੇ ਸੁਣੋਗੇ। ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 9:02 ਤੇ ਤੁਹਾਡੇ ਦਿਲਾਂ ਦੇ ਉੱਤੇ ਰਾਜ ਕਰਦਾ ਹੋਇਆ ਪ੍ਰੋਗਰਾਮ ਹੋਏਗਾ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਦੇ ਵਿੱਚ 9855101027 ਤੇ ਤੁਸੀਂ ਆਪਣੇ ਆਡੀਓ, ਵੀਡੀਓ ਔਰ ਟੈਕਸਟ ਮੈਸੇਜਸ ਕਰ ਸਕੋਗੇ। ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 10:02 ਤੇ ਗੀਤਾਂ ਦੀ ਬਹਾਰ ਲੈ ਕੇ ਆਏਗਾ ਪ੍ਰੋਗਰਾਮ ਹੋਏਗਾ ਗੀਤ ਬਹਾਰ। ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 11:02 ਤੇ ਪੰਜਾਬੀ ਗੀਤਾਂ ਦੀ ਫਰਮਾਇਸ਼ ਨੂੰ ਪੂਰਾ ਕਰਦਾ ਹੋਇਆ ਸਿਲਸਿਲਾ ਹੋਏਗਾ ਪੰਜਾਬੀ ਤੜਕਾ। ਫੋਨ ਦੇ ਜ਼ਰੀਏ ਤੁਸੀਂ ਆਪਣੀ ਫਰਮਾਇਸ਼ ਪੂਰੀ ਕਰਾ ਸਕੋਗੇ ਇਸ ਸਿਲਸਿਲੇ 'ਚ। ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 12:02 ਤੇ ਪ੍ਰੋਗਰਾਮ ਹੋਏਗਾ ਹੋਮ ਸਵੀਟ ਹੋਮ। ਮੈਲੋਡੀਅਸ ਹੋਏਗਾ ਪਲ, ਜੀ ਹਾਂ। 1:00 ਤੁਸੀਂ ਸੁਣੋਗੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਔਰ 1:40 ਤੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਤੁਸੀਂ ਪੰਜਾਬੀ ਦੇ ਵਿੱਚ ਖ਼ਬਰਾਂ ਸੁਣੋਗੇ ਔਰ 1:50 ਤੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਇਸੇ ਤਰ੍ਹਾਂ ਜਾਰੀ ਰਹੇਗਾ। ਸ਼ਾਇਰੀ, ਸ਼ਾਇਰੀ ਨੂੰ ਖੂਬ ਰੌਣਕ ਵਰਿਆ ਮਾਹੌਲ ਬਣਾਉਣ ਦੇ ਲਈ 2:00 ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਤਿੰਨ ਵਜੇ ਦਾ ਪ੍ਰਸਾਰਣ ਹੋਏਗਾ ਰੇਨਬੋ ਦਿੱਲੀ ਤੋਂ, ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ। 4:00 ਦਾ ਪ੍ਰੋਗਰਾਮ ਸੁਣੋਗੇ FM ਬੈਂਡ 102.7 MHz ਤੇ, ਪ੍ਰੋਗਰਾਮ ਹੋਏਗਾ ਹੈਲੋ ਜਲੰਧਰ। 5:00 ਯੁਵਾ ਵਰਗ ਆਪਣਾ ਪ੍ਰੋਗਰਾਮ ਪੇਸ਼ ਕਰੇਗਾ, ਪ੍ਰੋਗਰਾਮ ਹੋਏਗਾ ਯੁਵ ਵਾਣੀ। 6:00 ਨੂੰ ਹਸੀਨ ਬਣਾਇਆ ਗਿਆ ਪ੍ਰੋਗਰਾਮ ਹੋਏਗਾ ਲਵ ਯੂ ਜ਼ਿੰਦਗੀ। 6:00 ਸੁਣੋਗੇ ਔਰ 6:20 ਤੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪ੍ਰਾਦੇਸ਼ਿਕ

खबरा और 6:03 लव यू जिंदगी प्रोग्राम इसी तरह जारी रहेगा। आज दिन है शनिवार और सिलसिला होएगा नेट वाणी दा। 9:00 ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ ਔਰ 9:02 ਤੇ ਪ੍ਰੋਗਰਾਮ ਹੋਏਗਾ ਦਿਲ ਚਾਹਤਾ ਹੈ। ਦਸ ਵਜੇ ਤੁਸੀਂ ਸੁਣੋਗੇ ਸ਼ਾਮੀ ਗਜ਼ਲ ਔਰ 10:30 ਤੇ ਪ੍ਰੋਗਰਾਮ ਹੋਏਗਾ ਇੱਕ ਪਿਆਰ ਕਾ ਨਗਮਾ ਹੈ।

8 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 8:02 ਤੇ ਅੱਜ ਦਿਨ ਹੈ ਸ਼ਨੀਵਾਰ ਔਰ ਸਿਲਸਿਲਾ ਹੋਏਗਾ ਨੈੱਟ ਵਾਨੀ ਦਾ। 9 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 9:02 ਤੇ ਪ੍ਰੋਗਰਾਮ ਹੋਏਗਾ ਦਿਲ ਚਾਹਤਾ ਹੈ। दस बजे तुसी सुनोगे शामी गजल और 10:03 ते प्रोग्राम होएगा एक प्यार का नगमा है।

ਜ਼ਿੰਦਗੀ ਦੇ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਹਰ ਕੋਈ ਜਾਣਦਾ ਹੈ ਔਰ ਹਰ ਇੱਕ ਸਿੱਕੇ ਦੇ ਇਹ ਦੋ ਪਹਿਲੂ ਅਲੱਗ ਅਲੱਗ ਚੀਜ਼ਾਂ ਨੂੰ ਬਿਆਨ ਕਰਦੇ ਨੇ ਸੁੱਖ ਅਤੇ ਦੁੱਖ ਇਹ ਵੀ ਜ਼ਿੰਦਗੀ ਦੇ ਸਿੱਕੇ ਦੇ ਹੀ ਦੋ ਪਹਿਲੂ ਨੇ ਜਦੋਂ ਜ਼ਿੰਦਗੀ ਦੇ ਵਿੱਚ ਸੁੱਖ ਆਵੇ ਤਾਂ ਉਸ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਜੇ ਦੁੱਖ ਦੀ ਘੜੀ ਆ ਵੀ ਜਾਵੇ ਨਾ ਤਾਂ ਉਹ ਵੀ ਚੰਗੀ ਦੁੱਖ ਜਿਹੜਾ ਆ ਸਾਡਾ ਸਭ ਤੋਂ ਚੰਗਾ ਮਿੱਤਰ ਹੁੰਦਾ ਹੈ ਚੰਗਾ ਦੋਸਤ ਹੁੰਦਾ ਹੈ ਕਿਉਂਕਿ ਦੁੱਖ ਦੀ ਘੜੀ ਹੀ ਸਾਨੂੰ ਈਸ਼ਵਰ ਦੀ ਖੋਜ ਦੇ ਵੱਲ ਲੈ ਚੱਲਦੀ ਹੈ।

ਪਰਮਾਤਮਾ ਦਾ ਨਾਮ ਸਿਮਰਨ ਹੀ ਜ਼ਿੰਦਗੀ ਨੂੰ ਸਵਾਰਦਾ ਹੈ। ਇਸ ਲਈ ਜੋ ਘੜੀ ਜੋ ਪਲ ਮਿਲੇ ਉਸਨੂੰ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਹੀ ਜੋੜ ਲੈਣਾ ਚਾਹੀਦਾ ਹੈ।

ਪਰਮਾਤਮਾ ਜਦੋਂ ਸ਼ਕਤੀ ਬਣ ਜਾਂਦਾ ਹੈ ਤਾਂ ਜ਼ਿੰਦਗੀ ਦਾ ਹਰ ਇੱਕ ਸਫ਼ਰ ਖੂਬਸੂਰਤ ਬਣ ਜਾਂਦਾ ਹੈ। ਕਹਿੰਦੇ ਨੇ ਤੇਰੇ ਚਰਨੋਂ ਮੈਂ ਆ ਬੈਠੇ ਜੋ ਹੋਗਾ ਦੇਖਾ ਜਾਏਗਾ। ਪ੍ਰੋਗਰਾਮ ਵੰਦਨਾ ਦੇ ਆਖਿਰ ਦੇ ਵਿੱਚ ਸੁਣਦੇ ਹਾਂ ਆਸ਼ਾ ਭੋਸਲੇ ਦੀ ਆਵਾਜ਼ 'ਚ ਮੇਰੇ ਸਾਹਿਬ।

प्रधानमंत्री नरेंद्र मोदी आज ਨਵੇਂ ਰੋਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਭਾਰਤ ਅਤੇ ਸਾਈਪ੍ਰਸ ਦੇ ਦਹਿਸ਼ਤਗਰਦੀ ਦੇ ਮੁਕਾਬਲੇ ਲਈ ਇੱਕ ਸਾਂਝਾ ਕਾਰਜ ਸਮੂਹ ਸਥਾਪਿਤ ਕਰਨ ਅਤੇ ਉੱਚ ਸਿੱਖਿਆ ਅਤੇ ਖੋਜ ਸਮੇਤ ਲਈ ਸਮਝੌਤਿਆਂ ਤੇ ਦਸਤਖਤ ਕੀਤੇ ਗਏ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਮਾਰਟ ਬਾਰਡਰ ਪ੍ਰੋਜੈਕਟ ਸ਼ੁਰੂ ਕਰੇਗੀ। ਚੋਣ ਕਮਿਸ਼ਨ ਨੇ 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। CBI ਨੇ NEET UG ਪੇਪਰ ਲੀਕ ਮਾਮਲੇ ਬਾਰੇ ਇੱਕ ਹੋਰ ਮੁਲਜ਼ਮ ਮਨੀਸ਼ਾ ਸੰਜੇ ਹੌਲਦਾਰ ਨੂੰ ਗ੍ਰਿਫਤਾਰ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਪਿਛਲੇ 4 ਦਿਨਾਂ ਵਿੱਚ ਦੇਸ਼ ਦੀ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਲ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਾਰੀਖ 1 ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਏਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ਿਆਈ ਹਾਕੀ ਚੈਂਪੀਅਨਜ਼ ਟਰਾਫੀ ਸੰਬੰਧੀ ਮੀਟਿੰਗ ਦਾ ਟੂਰਨਾਮੈਂਟ ਲਈ ਹਰ ਸੰਭਵ ਸਹੂਲਤਾਂ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਤੇ ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। FM band 102.7 MHz से मिला हो रहा है प्रोग्राम गुड मॉर्निंग जलंधर का।

ਕਿ ਉਹਨਾਂ ਦੀ ਪਿਆਸ ਬੁਝਾਉਣਾ ਵੀ ਇੱਕ ਬਹੁਤ ਵਧੀਆ ਕੰਮ ਹੈ ਔਰ ਦਿਨ ਦੀ ਸ਼ੁਰੂਆਤ ਤਾਂ ਵਾਕਈ ਬਹੁਤ ਖੂਬਸੂਰਤ ਹੈ। ਗਰਮੀ ਇੰਨੀ ਜ਼ਿਆਦਾ ਹੈ ਕਿ ਪਿਆਸ ਜਿਹੜੀ ਹੈ ਵਧੋ ਵਧੀ ਵਧੀ ਹੋਈ ਹੈ। ਬਿਲਕੁਲ ਜੀ ਬਿਲਕੁਲ, ਸ਼ਰਮਾ ਜੀ ਨੇ ਤਾਂ ਪੌਦਿਆਂ ਨੂੰ ਪਾਣੀ ਦੇ ਰਹੇ ਨੇ, ਨਾਲ ਦੇ ਨਾਲ ਆਪਣੇ ਦੋਸਤ ਦੇ ਨਾਲ ਗੱਪਾਂ ਵੀ ਮਾਰ ਰਹੇ ਨੇ। ਔਰ ਲਓ ਜੀ ਵਰਮਾ ਜੀ ਦੇ ਵਿਹੜੇ ਦੇ ਵਿੱਚ ਔਰ ਬੱਤਾ ਸਾਹਿਬ ਦੇ ਵਿਹੜੇ ਦੇ ਵਿੱਚ ਅਖਬਾਰ ਪਹੁੰਚ ਗਈ ਹੈ ਔਰ ਨਿਊਜ਼ ਹੈਡਲਾਈਨਸ ਨੂੰ ਸੁਣਨ ਦੇ ਨਾਲ ਨਾਲ ਪੜ੍ਹਨ ਦੀ ਵੀ ਪੂਰੀ ਦੀ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਹਾਂ, ਅਰੋੜਾ ਸਾਹਿਬ ਨੇ ਆਵਾਜ਼ ਮਾਰੀ ਕਿ ਮੇਰਾ ਚਸ਼ਮਾ ਦੇ ਦਿਓ, ਮੈਂ ਅੱਜ ਦੀ ਤਾਜ਼ਾ ਖਬਰ ਪੜ੍ਹਨੀ ਜੇ। ਵਾਹ ਜੀ ਵਾਹ, ਪੋਤਾ ਦੌੜ ਕੇ ਚਸ਼ਮਾ ਲੈ ਕੇ ਆਇਆ ਔਰ ਬੋਲ ਲਿਆ ਕਿ ਦਾਦੂ ਯੇ ਲੋ ਆਪਣਾ ਚਸ਼ਮਾ। ਦਾਦਾ ਜੀ ਨੇ ਧੰਨਵਾਦ ਕਰਦਿਆਂ ਹੋਇਆ ਪੋਤੇ ਨੂੰ ਕਿਹਾ ਬਈ ਲਓ ਜੀ ਤਿਆਰ ਹੋ ਗਏ ਸਕੂਲ ਜਾਣ ਵਾਸਤੇ। ਬਿਲਕੁਲ, ਪੋਤੇ ਦਾ ਅੱਗੇ ਜਵਾਬ ਆ ਰਿਹਾ ਹੈ, ਬਿਲਕੁਲ ਦਾਦੂ ਮੈਂ ਤਿਆਰ ਹਾਂ ਸਕੂਲ ਜਾਣ ਵਾਸਤੇ, ਲਓ ਤੁਹਾਡਾ ਚਸ਼ਮਾ ਅਤੇ ਤੁਸੀਂ ਪੜ੍ਹੋ ਅੱਜ ਕੀ ਤਾਜ਼ਾ ਖਬਰ। ਨਾਲ ਦੇ ਨਾਲ ਨਾ ਰੇਡੀਓ ਸੈੱਟ ਦੀ ਆਵਾਜ਼ ਉੱਚੀ ਵੀ ਕਰਕੇ ਚਲਾ ਗਿਆ ਜਾਂਦੇ ਜਾਂਦੇ। ਅਰੇ ਵਾਹ, ਗੁੱਡ ਬੋਏ। ਹਾਂ, ਨਾਲੇ ਵੀ ਕਿਹਾ ਗਿਆ ਕਿ ਦਾਦਾ ਜੀ ਅੱਜ ਮੇਰੀ ਪਸੰਦ ਦਾ ਕੋਈ ਗਾਣਾ ਲੱਗੇਗਾ। ਲੱਗੇਗਾ ਜੀ, ਲੱਗੇਗਾ ਜੀ, ਜ਼ਰੂਰ ਲੱਗੇਗਾ। 102.7 FM ਦਿਲ ਸੇ ਦਿਲ ਤੱਕ ਦਾ ਕਨੈਕਸ਼ਨ ਹੈ ਬਈ। ਤੁਹਾਡੇ ਪੋਤੇ ਦੀ ਪਸੰਦ ਦਾ ਗਾਣਾ ਵੀ ਲੱਗੇਗਾ, ਤੁਹਾਡੀ ਪਸੰਦ ਦਾ ਗਾਣਾ ਵੀ ਲੱਗੇਗਾ ਔਰ ਮੈਡਮ ਜੀ ਦੀ ਪਸੰਦ ਦਾ ਗਾਣਾ ਵੀ ਲੱਗੇਗਾ। ਲਓ ਜੀ ਫਿਰ ਗੁੱਡ ਮਾਰਨਿੰਗ ਦੀ ਇਸ ਸਫ਼ਰ ਦਾ ਆਗਾਜ਼ ਕਰ ਦਿੰਦੇ ਹਾਂ ਜੀ ਇਸ ਖੂਬਸੂਰਤ ਗੀਤ ਦੇ ਨਾਲ ਔਰ ਗੱਲਾਂ ਬਾਤਾਂ ਦਾ ਸਿਲਸਿਲਾ ਕਰਾਂਗੇ ਕੰਟੀਨਿਊ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।

ਬਾਜੀ ਲਾਉਂਦੀ 102.7 FM ਨੇ ਤੇ ਅਲਾਰਮ ਵਜਾ ਦਿੱਤਾ ਹੈ, ਯਾਨੀ ਕਿ ਮਾਰਨਿੰਗ ਦੀਆਂ ਵਾਈਬਸ ਜਿਹੜੀਆਂ ਆ ਸਾਡੇ ਵੱਲੋਂ ਤਾਂ ਪਹੁੰਚ ਗਈਆਂ ਤੁਹਾਡੇ ਵਿਹੜੇ ਦੇ ਵਿੱਚ। ਹੁਣ ਤੁਸੀਂ ਉੱਠ ਵੀ ਗਏ ਹੋਵੋਗੇ ਕਿਉਂਕਿ ਹੁਣ ਤਾਂ ਦਿਨ ਬਹੁਤ ਛੇਤੀ ਚੜ੍ਹ ਜਾਂਦਾ ਨਾ, ਔਰ ਦਿਨ ਛੇਤੀ ਚੜ੍ਹ ਜਾਂਦਾ ਤਾਂ ਫਿਰ ਦਿਲ ਕਰਦਾ ਕਿ ਸਾਰੀਆਂ ਚੀਜ਼ਾਂ ਫਟਾਫਟ ਤੋਂ ਹੋਣੀਆਂ ਚਾਹੀਦੀਆਂ। ਲਾਉਂਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਸਫ਼ਰ ਦਾ ਆਗਾਜ਼ ਕਰਨੇ ਆ ਇੱਕ ਪੋਜ਼ਿਟਿਵ ਥਾਟ ਦੇ ਨਾਲ, ਪੋਜ਼ਿਟਿਵ ਵਿਚਾਰਧਾਰਾ ਦੇ ਨਾਲ। ਲਓ ਜੀ, ਮੈਂ ਕਿਹਾ ਜੀ ਅੱਜ ਕੱਲ੍ਹ ਦੀ ਜਿਹੜੀ ਇਹ ਜ਼ਿੰਦਗੀ ਹੈ ਨਾ ਭੱਜਣ ਦੌੜਨ ਵਾਲੀ ਆ, ਹੈ ਨਾ। ਹਰ ਇਨਸਾਨ ਕੁਝ ਨਾ ਕੁਝ ਲੱਭੀ ਜਾ ਰਿਹਾ, ਕਿਸੇ ਨਾ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਭੱਜੀ ਜਾ ਰਿਹਾ। ਕੋਈ ਪੈਸਾ, ਕੋਈ ਕਾਮਯਾਬੀ, ਕੋਈ ਨਾਮ ਅਤੇ ਕੋਈ ਆਪਣੀ ਪਛਾਣ। ਪਰ ਜੇ ਇਹ ਸਾਰੀਆਂ ਚੀਜ਼ਾਂ ਹਾਸਲ ਹੋ ਵੀ ਜਾਣ ਨਾ ਤਾਂ ਇੱਕ ਚੀਜ਼ ਨਹੀਂ ਲੱਭ ਰਹੀ। ਹਾਂ, ਕੀ ਨਹੀਂ ਲੱਭਦਾ ਪਿਆ ਸੋਚੋ ਤਾਂ ਕੀ ਨਹੀਂ ਲੱਭਦਾ ਪਿਆ? ਇਹ ਸਭ ਕੁਝ ਹਾਸਲ ਕਰਨ ਤੋਂ ਬਾਅਦ ਵੀ ਜੇ ਕੁਝ ਘੱਟ ਲੱਗਦਾ ਹੈ ਤਾਂ ਉਹ ਹੈ ਸਕੂਨ। ਬਿਲਕੁਲ, ਮਨ ਦਾ ਉਹ ਸਕੂਨ ਜਿਹੜਾ ਕਿਤੇ ਮਿਲ ਹੀ ਨਹੀਂ ਰਿਹਾ, ਨਹੀਂ ਮਿਲਦਾ ਪਿਆ। ਅੱਜ ਕੱਲ੍ਹ ਹਰ ਚਿਹਰੇ ਦੇ ਉੱਤੇ ਮੁਸਕਰਾਹਟ ਤਾਂ ਮਿਲ ਜਾਂਦੀ ਹੈ, ਪਰ ਦਿਲ ਅੰਦਰ ਕਿੰਨੇ ਤੂਫਾਨ ਚੱਲ ਰਹੇ ਹੁੰਦੇ ਨੇ ਨਾ, ਇਹ ਕੋਈ ਨਹੀਂ ਜਾਣਦਾ, ਇਹ ਕੋਈ ਸੱਚੀ ਨਹੀਂ ਜਾਣਦਾ। ਸੋਸ਼ਲ ਮੀਡੀਆ 'ਤੇ ਤਾਂ ਸਾਰੇ ਪਰਫੈਕਟ ਦਿਖਦੇ ਨੇ। ਲਓ ਜੀ, ਆਈ ਐਮ ਦਾ ਪਰਫੈਕਟ, ਮੇਰੀ ਫੈਮਲੀ ਪਰਫੈਕਟ। ਦਰਅਸਲ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਕਿਸੇ ਨਾ ਕਿਸੇ ਲੜਾਈ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ, ਚਾਹੇ ਉਹ ਆਪਣੇ ਅੰਦਰ ਚੱਲ ਰਹੀ ਹੋਵੇ, ਚਾਹੇ ਘਰਦਿਆਂ ਨਾਲ ਚੱਲ ਰਹੀ ਹੋਵੇ, ਚਾਹੇ ਬਾਹਰ ਚੱਲ ਰਹੀ ਹੋਵੇ। ਅੱਛਾ, ਕਈ ਵਾਰੀ ਅਸੀਂ ਕੀ ਸੋਚਦੇ ਹਾਂ ਕਿ ਸਾਡੇ ਕੋਲ ਵੱਡਾ ਘਰ ਹੋਏਗਾ, ਵੱਡੀ ਸਾਰੀ ਗੱਡੀ ਹੋਏਗੀ, ਚੰਗੀ ਨੌਕਰੀ ਹੋਏਗੀ ਅਤੇ ਸਕੂਨ ਆਪਣੇ ਆਪ ਮਿਲ ਜਾਊਗਾ। ਪਰ ਨਾ ਜੀ ਨਾ, ਪਰ ਅਸਲ ਵਿੱਚ ਇਹ ਸਕੂਨ ਕਿਸੇ ਚੀਜ਼ ਵਿੱਚ ਨਹੀਂ ਹੁੰਦਾ, ਸਕੂਨ ਤਾਂ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚ ਲੁਕਿਆ ਹੁੰਦਾ ਹੈ। ਹਾਂ, ਜਿਵੇਂ ਉਹ ਭੱਜ ਕੇ ਆਪਣੇ ਦਾਦਾ ਜੀ ਨੂੰ ਚਸ਼ਮਾ ਫੜਾਇਆ ਉਹਨੇ, ਅਤੇ ਦਾਦਾ ਜੀ ਦੇ ਚਿਹਰੇ 'ਤੇ ਜਿਹੜੀ ਮੁਸਕਰਾਹਟ ਆਈ ਅਤੇ ਉਹਦੇ ਨਾਲ ਸਕੂਨ ਹੀ ਤਾਂ ਮਿਲਿਆ ਨਾ ਜੀ। ਬਿਲਕੁਲ, ਵੱਡਾ ਘਰ, ਵੱਡੀ ਗੱਡੀ, ਇਹਨਾਂ ਚੀਜ਼ਾਂ ਦੇ ਵਿੱਚ ਸਕੂਨ ਨਹੀਂ ਹੁੰਦਾ। ਜੇਕਰ ਸਕੂਨ ਦੀ ਤਲਾਸ਼ ਕਰਨੀ ਹੈ ਤਾਂ ਛੋਟੀਆਂ ਛੋਟੀਆਂ ਚੀਜ਼ਾਂ 'ਚ ਹੀ ਕਰਨੀ ਪਏਗੀ। ਸਵੇਰੇ ਸਵੇਰੇ ਮਾਂ ਦੇ ਹੱਥ ਦੀ ਚਾਹ ਮਿਲ ਜਾਵੇ, ਪਰਿਵਾਰ ਦੇ ਨਾਲ ਬੈਠ ਕੇ ਦੋ ਪਲ ਹੱਸਣਾ ਨੂੰ ਮਿਲ ਜਾਣ, ਕਿਸੇ ਆਪਣੇ ਦਾ ਇਹ ਕਹਿ ਦੇਣਾ ਕਿ ਤੂੰ ਠੀਕ ਹੈ, ਪੁੱਛ ਲੈਣਾ, ਅਰੇ ਵਾਹ, ਇਹੀ ਤਾਂ ਅਸਲੀ ਸਕੂਨ ਹੁੰਦਾ। ਸਹੀ ਕਹਿ ਰਹੀ ਹਾਂ ਨਾ? ਮੈਨੂੰ ਸੱਚੀ ਮੁੱਝੇ ਦੱਸੋ, ਸਹੀ ਕਹਿ ਰਹੀ ਹਾਂ ਨਾ? ਵੱਡੀ ਗੱਡੀ ਦੇ ਵਿੱਚ ਘੁੰਮਣ ਦਾ ਸਕੂਨ ਉਹਨਾਂ ਨਹੀਂ ਹੋਏਗਾ ਜਿੰਨਾ ਸਕੂਨ ਆਪਣੇ ਪਰਿਵਾਰ ਦੇ ਨਾਲ ਉਸ ਗੱਡੀ ਨੂੰ ਲੈ ਕੇ ਘੁੰਮਣ ਦਾ ਵਿੱਚ ਹੋਏਗਾ। ਅੱਛਾ, ਇੱਕ ਬੰਦਾ ਹੁੰਦਾ ਸੀ, ਇੱਕ ਪਰਸਨ ਦੀ ਗੱਲ ਕਰੀਏ ਤਾਂ ਇੱਕ ਬੰਦਾ ਸੀ, ਉਹਦੇ ਕੋਲ ਸਭ ਕੁਝ ਸੀ, ਪੈਸਾ, ਬਿਜ਼ਨਸ, ਨਾਮ, ਪਰ ਕੀ ਨਹੀਂ ਸੀ, ਉਹ ਸੀ ਨੀਂਦ। ਦੂਜੇ ਪਾਸੇ ਇੱਕ ਆਮ ਇਨਸਾਨ ਸੀ ਜਿਹਦੇ ਕੋਲ ਸ਼ਾਇਦ ਬਹੁਤਾ ਕੁਝ ਤਾਂ ਨਹੀਂ ਸੀ, ਪਰ ਉਹ ਆਪਣੇ ਪਰਿਵਾਰ ਦੇ ਨਾਲ ਬਹਿ ਕੇ ਨਾ ਦੋ ਰੋਟੀਆਂ ਖਾ ਕੇ ਵੀ ਖੁਸ਼ ਸੀ। ਉਹਦਾ ਰੀਜ਼ਨ ਸਕੂਨ ਸੀ। ਆਹਾ, ਜਿਹੜਾ ਬਾਹਰ ਨਹੀਂ ਮਿਲਦਾ ਅੰਦਰ ਹੀ ਹੁੰਦਾ। ਐਕਚੁਲੀ ਪਤਾ ਕੀ ਹੈ, ਕਈ ਵਾਰ ਅਸੀਂ ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲੈਂਦੇ ਹਾਂ ਕਿ ਆਪਣੀ ਖੁਸ਼ੀ, ਆਪਣੀ ਸਿਹਤ, ਆਪਣੇ ਮਨ ਦੀ ਸ਼ਾਂਤੀ ਨੂੰ ਹੀ ਭੁੱਲ ਜਾਂਦੇ ਹਾਂ। ਅਸੀਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਬਿਜ਼ੀ ਕਰ ਲੈਂਦੇ ਹਾਂ। ਪਰ ਮੇਰੇ ਪਿਆਰੇ ਦੋਸਤੋ, ਯਾਦ ਰੱਖੋ, ਜੇ ਦਿਲ ਖੁਸ਼ ਨਹੀਂ ਹੈ ਨਾ ਤਾਂ ਵੱਡੀਆਂ ਵੱਡੀਆਂ ਕਾਮਯਾਬੀਆਂ ਵੀ ਜਿਹੜੀਆਂ ਨੇ ਨਾ ਉਹ ਖਾਲੀ ਜਾਪਦੀਆਂ ਨੇ, ਖਾਲੀ ਲੱਗਦੀਆਂ ਨੇ। ਇਸ ਲਈ ਆਪਣੇ ਲਈ ਸਮਾਂ ਕੱਢੋ, ਥੋੜ੍ਹਾ ਹੱਸੋ, ਥੋੜ੍ਹਾ ਜੀਓ। ਫੋਨ ਤੋਂ ਬਾਹਰ ਵੀ ਇੱਕ ਸੋਹਣੀ ਜਿਹੀ ਦੁਨੀਆ ਹੈ। ਆਪਣੇ ਲੋਕਾਂ ਨਾਲ ਗੱਲਾਂ ਕਰੋ, ਆਪਣੇ ਮਨ ਦੀ ਸੁਣੋ, ਕਿਉਂਕਿ ਅਸਲੀ ਸਕੂਨ ਆਪਣੇ ਆਪ ਨਾਲ ਹੀ ਜੁੜਨ ਵਿੱਚ ਹੈ, ਆਪਣਿਆਂ ਦੇ ਨਾਲ ਜੁੜਨ ਵਿੱਚ। ਬਸ ਇਹੀ ਕਹਾਂਗੀ ਕਿ ਜ਼ਿੰਦਗੀ ਨੂੰ ਸਿਰਫ ਕੱਟੋ ਨਾ, ਜੀਓ ਵੀ, ਕਿਉਂਕਿ ਸਕੂਨ ਕੋਈ ਮੰਜ਼ਿਲ ਨਹੀਂ ਹੈ, ਇਹ ਜੀਉਣ ਦਾ ਇੱਕ ਖੂਬਸੂਰਤ ਤਰੀਕਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚਿਹਰੇ ਦੇ ਉੱਤੇ ਐਕਚੁਅਲੀ ਵਾਲੀ ਮੁਸਕਰਾਹਟ ਹੋਵੇ ਨਾ, ਤਾਂ ਆਪਣੇ ਅਤੇ ਆਪਣਿਆਂ ਦੇ ਨਾਲ ਸਮਾਂ ਕੱਢ ਕੇ ਸਕੂਨ ਦੇ ਪਲਾਂ ਦਾ ਇੰਜੋਏ ਕਰੋ, ਕਿਉਂਕਿ ਤੁਹਾਡੀ ਮੁਸਕਰਾਹਟ ਵੀ ਕਿਸੇ ਹੋਰ ਦਾ ਸਕੂਨ ਬਣ ਸਕਦੀ ਹੈ। ਸੋ ਫਿਲਹਾਲ ਮੈਨੂੰ ਲੱਗਦਾ ਮੇਰੀ ਆਵਾਜ਼ ਜਿਹੜੀ ਹੈ ਨਾ ਤੁਹਾਨੂੰ ਸਕੂਨ ਦੇ ਰਹੀ ਹੋਗੀ, ਕਿਉਂਕਿ ਮੇਰੇ ਚਿਹਰੇ ਦੇ ਉੱਤੇ ਮੁਸਕਰਾਹਟ ਜੋ ਹੈ। ਲਓ ਫਿਰ ਦਿਓ ਤਾਲੀ ਮੇਰੇ ਨਾਲ।

ਲਓ ਜੀ ਦੇ ਤਾਲੀ, ਮੈਂ ਕਿਹਾ ਸੀ ਨਾ ਦੇ ਤਾਲੀ, ਲਓ ਜੀ ਤੁਹਾਡੀ ਤਾਲੀ ਜਿਹੜੀ ਹੈ ਉਹ ਤਾਂ ਮੈਨੂੰ ਮਿਲ ਗਈ ਹੈ, ਲੇਕਿਨ ਸਮਾਂ ਹੈ ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਛਾਤੀ ਮਾਰਨ, ਅਤੇ ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਜੇਕਰ ਅਸੀਂ ਛਾਤੀ ਮਾਰੀਏ ਤਾਂ ਇਤਿਹਾਸ ਦੇ ਪੰਨੇ ਜਿਹੜੇ ਹੈ ਵਾਕਈ ਕੁਝ ਨਾ ਕੁਝ ਜਿਹੜਾ ਹੈ ਜ਼ਰੂਰ ਸਿਖਾ ਕੇ ਜਾਂਦੇ ਨੇ। 23 ਮਈ ਯਾਨੀ ਕਿ ਅੱਜ ਦੀ ਗੱਲ ਕਰੀਏ, ਅੱਜ ਵੈਸੇ ਸ਼ਨੀਵਾਰ ਹੈ, ਵੀਕਐਂਡ ਹੈ, ਔਰ ਪਰ 23 ਮਈ ਦੀ ਗੱਲ ਕਰਾਂਗੇ। 23 ਮਈ ਦੇ ਇਤਿਹਾਸ ਦੀ ਗੱਲ ਕਰੀਏ ਤਾਂ 1929 ਦੇ ਵਿੱਚ 23 ਮਈ ਨੂੰ ਮਿਕੀ ਮਾਊਸ ਦਾ ਪਹਿਲਾ ਬੋਲਣ ਵਾਲਾ ਕਾਰਟੂਨ ਦਾ ਕਾਰਨੀਵਲ ਕਿੱਟ ਜਿਹੜਾ ਆ ਉਹ ਅੱਜ ਦੀ ਤਰੀਕ ਰਿਲੀਜ਼ ਹੋਇਆ ਸੀਗਾ। ਉੱਨੀ ਦੇ ਵਿੱਚ ਗੱਲ ਕਰੀਏ ਤਾਂ ਜਰਮਨੀ ਦੇ ਸੰਘੀ ਗਣਰਾਜ ਦੀ ਸਥਾਪਨਾ ਜਿਹੜੀ ਹੈ ਅੱਜ ਹੀ ਦੇ ਦਿਨ ਹੋਈ ਸੀ। ਔਰ 1984 ਦੀ ਗੱਲ ਕਰੀਏ ਤਾਂ 1984 ਭਾਰਤ ਦੇ ਪ੍ਰਸਿੱਧ ਪਰਵਤਾਰੋਹੀ ਬਿਛੇਂਦਰੀ ਪਾਲ ਨੇ ਮਾਊਂਟ ਐਵਰੈਸਟ ਦੇ ਉੱਤੇ ਫਤਿਹ ਜਿਹੜੀ ਹੈ ਕਾਇਮ ਕੀਤੀ ਸੀ। ਉਹ ਇਹੋ ਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਬਣੀ ਸੀ ਅੱਜ ਹੀ ਦੇ ਦਿਨ। ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਇਤਿਹਾਸ ਜਿਹੜੀਆਂ ਆ ਬਣਾ ਦਿੰਦੀਆਂ ਨੇ, ਔਰ ਇਹਨਾਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਛਪ ਕੇ ਆਪਣੀ ਇੱਕ ਪਛਾਣ ਬਣਾ ਲੈਂਦੀਆਂ ਨੇ। ਬਿਛੇਂਦਰੀ ਪਾਲ ਯਾਨੀ ਕਿ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਬਹਾਦੁਰ ਮਹਿਲਾ ਹੈ ਨਾ, ਜਿਨ੍ਹਾਂ ਨੇ ਆਪਣੇ ਹੌਸਲੇ ਅਤੇ ਆਪਣੀ ਹਿੰਮਤ ਦੇ ਨਾਲ ਇਤਿਹਾਸ ਜਿਹੜਾ ਆ ਰਚ ਦਿੱਤਾ ਸੀ। ਬਿਛੇਂਦਰੀ ਪਾਲ ਜੀ ਭਾਰਤ

ਪਹਿਲੀ ਮਹਿਲਾ ਰਹੇ ਨੇ ਜਿਨ੍ਹਾਂ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਉੱਤੇ ਫਤਿਹ ਕੀਤਾ ਸੀਗਾ। ਬਚਪਨ ਤੋਂ ਹੀ ਨਾ ਉਹਨਾਂ ਨੂੰ ਪਹਾੜਾਂ ਦੇ ਨਾਲ ਬਹੁਤ ਪਿਆਰ ਸੀ ਅਤੇ ਨਵੀਆਂ ਚੁਣੌਤੀਆਂ ਕਬੂਲ ਕਰਨ ਦਾ ਜਜ਼ਬਾ ਜਿਹੜਾ ਆ ਉਹਨਾਂ ਦੇ ਅੰਦਰ ਹੁੰਦਾ ਸੀਗਾ। 23 ਮਈ 1984 ਨੂੰ ਬਿਛਿੰਦਰੀ ਪਾਲ ਜੀ ਨੇ ਕਈ ਪ੍ਰੋਬਲਮਸ ਜਿਹੜੀਆਂ ਕਹਿ ਸਕਦੇ ਹਾਂ, ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ, ਖਤਰਿਆਂ ਦਾ ਸਾਹਮਣਾ ਕਰਦੇ ਹੋਏ ਮਾਊਂਟ ਐਵਰੈਸਟ ਦੀ ਚੋਟੀ 'ਤੇ ਪਹੁੰਚ ਕੇ ਭਾਰਤ ਦਾ ਨਾਂ ਜਿਹੜਾ ਆ ਅੱਜ ਦੀ ਤਰੀਕ ਵਿੱਚ ਉਹਨਾਂ ਨੇ ਰੋਸ਼ਨ ਕੀਤਾ ਸੀਗਾ। ਉਹਨਾਂ ਦੀ ਕਾਮਯਾਬੀ ਇਹ ਸਿਖਾਉਂਦੀ ਹੈ ਕਿ ਮਨ ਦੇ ਵਿੱਚ ਵਿਸ਼ਵਾਸ ਹੋਵੇ, ਮਿਹਨਤ ਸੱਚੀ ਹੋਵੇ, ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਮੰਜ਼ਿਲ ਜਿਹੜੀ ਹੈ ਉਹ ਦੂਰ ਨਹੀਂ ਜੇ ਹੁੰਦੀ। ਵਿਛੇਂਦਰੀ ਪਾਲ ਜੀ ਅੱਜ ਵੀ ਲੱਖਾਂ ਕੁੜੀਆਂ ਅਤੇ ਨੌਜਵਾਨਾਂ ਲਈ ਪ੍ਰੇਰਣਾ ਦਾ ਇੱਕ ਸਰੋਤ ਨੇ। ਆਓ ਫਿਰ ਅਸੀਂ ਵੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਮਿਹਨਤ ਕਰੀਏ। ਲਓ ਜੀ ਫਿਰ ਬਣਦੀ ਹੈ ਨਾ। ਔਰ ਅੱਜ ਜੇ ਅਸੀਂ ਗੱਲ ਕਰੀਏ ਤਾਂ ਅੱਜ ਅਸੀਂ ਮਨਾ ਰਹੇ ਹਾਂ ਕੋਈ ਨਾ ਕੋਈ ਖਾਸ ਦਿਨ, ਕੋਈ ਨਾ ਕੋਈ ਖਾਸ ਪਹਿਚਾਣ ਜਿਹੜੀ ਹੈ ਉਹ ਸਾਡੇ ਹਰ ਇੱਕ ਦਿਨ ਦੇ ਨਾਲ ਜੁੜੀ ਹੁੰਦੀ ਹੈ। ਅਤੇ ਅੱਜ ਅਸੀਂ ਮਨਾ ਰਹੇ ਹਾਂ ਇੰਟਰਨੈਸ਼ਨਲ ਡੇ ਟੂ ਐਂਡ ਦਾ ਓਬਸਟ੍ਰੈਟਿਕ ਫਿਸਟੂਲਾ ਡੇ। ਔਰ ਇਸ ਦੇ ਲਈ, ਇਸ ਦੇ ਨਾਲ ਜੁੜੀ ਹੋਈ ਗਹਿਰਾਈ ਦੇ ਵਿੱਚ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਡਾਕਟਰ ਸਾਹਿਬਾ ਰਹਿਣਗੇ। ਔਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਮਿਲਦੀ ਰਹੇਗੀ, ਬਰਕਰਾਰ ਰਹੇਗੀ। ਅਤੇ ਫਿਰ ਇਸ ਸਿਲਸਿਲੇ ਨੂੰ ਕੰਟੀਨਿਊ ਕਰਦੇ ਹੋਏ ਇੱਕ ਹੋਰ ਗਾਣਾ ਸੁਣ ਲੈਂਦੇ ਹਾਂ। ਉਹ ਮੈਨੂੰ ਕਹਿੰਦਾ ਕਿ ਨਹੀਂ ਸਰਨਾ, ਤੁਹਾਡੇ ਬਿਨਾਂ ਨਹੀਂ ਸਰਨਾ ਮੇਰਾ।

ਵੈਸੇ ਗੁਜ਼ਾਰਾ ਸਾਡੇ ਬਿਨਾਂ ਹੋ ਵੀ ਨਹੀਂ ਸਕਦਾ। ਜੇ ਤੁਸੀਂ ਸਾਡੇ ਬਿਨਾਂ ਗੁਜ਼ਾਰਾ ਕਰਨ ਦੇ ਬਾਰੇ ਸੋਚੋਗੇ ਵੀ ਨਾ, ਤੇ ਮੈਨੂੰ ਇਦਾਂ ਲੱਗਦਾ ਕਿ ਤੁਸੀਂ ਸੋਚਦੇ ਰਹਿ ਜਾਓਗੇ ਕਿ 102.7 FM ਗਾਇਬ ਕਿੱਥੇ ਹੋ ਗਿਆ, ਚਲਿਆ ਕਿਧਰੇ ਗਿਆ। ਅਸੀਂ ਕਿਧਰੇ ਨਹੀਂ ਜਾਂਦੇ, ਅਸੀਂ ਤੁਹਾਡੇ ਨਾਲ ਹੀ ਰਹਿੰਦੇ ਹਾਂ। ਲਓ ਜੀ ਗੱਲ ਕਰੀਏ, ਹੁਣ ਤੁਹਾਡਾ ਵੀ ਸਮਾਂ ਹੋ ਰਿਹਾ ਹੋਣਾ ਕੰਮ 'ਤੇ ਜਾਣ ਦੇ ਲਈ, ਆਲਮੋਸਟ ਰੈਡੀ ਹੋ ਗਏ ਹੋਵੋਗੇ, ਕਿਉਂਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਟਾਈਮਿੰਗ ਜਿਹੜੀ ਆ ਚੇਂਜ ਹੈ, ਗਰਮੀ ਜ਼ਿਆਦਾ ਹੋਣ ਕਰਕੇ। ਸੋ ਰੈਡੀ ਹੋ ਗਏ ਹੋਵੋਗੇ, ਔਰ ਰੈਡੀ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਯਾਦ ਕਰਵਾ ਦਿੰਦੇ ਹਾਂ ਕਿ ਟ੍ਰੈਫਿਕ ਰੂਲਸ ਦੀ ਪਾਲਣਾ ਕਰਦੇ ਹੋਏ ਜਾਣਾ, ਸੀਟ ਬੈਲਟ ਲਗਾ ਕੇ ਜਾਣੀ ਹੈ, ਔਰ ਨਾਲ ਦੇ ਨਾਲ ਆਪਣੇ ਟੂ ਵੀਲਰ 'ਤੇ ਅਗਰ ਤੁਸੀਂ ਜਾ ਰਹੇ ਹੋ ਤਾਂ ਹੈਲਮਟ ਜਿਹੜਾ ਆ ਜ਼ਰੂਰ ਪਾ ਕੇ ਜਾਣਾ ਹੈ, ਕਿਉਂਕਿ ਇਹ ਸਾਡੀ ਸੁਰੱਖਿਆ ਦਾ ਬੈਸਟ ਵਾਲਾ ਸੋਰਸ ਹੈ। ਜੇਕਰ ਅਸੀਂ ਇਹਦੀ ਵਰਤੋਂ ਕਰਦੇ ਹਾਂ ਨਾ, ਤਾਂ ਅਸੀਂ ਸੁਰੱਖਿਅਤ ਹੀ ਰਹਾਂਗੇ ਔਰ ਤੰਦਰੁਸਤ ਵੀ ਰਹਾਂਗੇ। ਤੰਦਰੁਸਤ ਕਿਵੇਂ ਰਹਾਂਗੇ? ਜੇ ਅਸੀਂ ਰੋਡ ਦੇ ਉੱਤੇ ਬਿਲਕੁਲ ਪ੍ਰੋਪਰਲੀ ਆਪਣੀ ਕਨਵੈਂਸ ਨੂੰ ਚਲਾਵਾਂਗੇ, ਤਾਂ ਫਿਰ ਆਪਾਂ ਕੋਈ ਮਿਸ ਹੈਪਨਿੰਗ ਹੋਣ ਤੋਂ ਬਚਾ ਸਕਦੇ ਹਾਂ ਨਾ, ਅਤੇ ਫਿਰ ਉਹ ਤੰਦਰੁਸਤੀ ਦਾ ਰਾਜ਼ ਹੀ ਬਣ ਜਾਂਦਾ ਨਾ। ਔਰ ਸਕੂਲ ਛੱਡਣ ਚੱਲੇ ਹੋ ਤਾਂ ਫਿਰ ਥੋੜ੍ਹਾ ਸਹਿਜੇ ਸਹਿਜੇ ਜਾਈਓ, ਕੋਈ ਗੱਲ ਨਹੀਂ, ਕਿਉਂਕਿ ਜਦੋਂ ਸਕੂਲ 'ਚ ਟਾਈਮਿੰਗਸ ਹੋ ਜਾਂਦੀਆਂ ਨੇ ਨਾ, 2-4 ਮਿੰਟ ਲੇਟ ਹੋ ਜਾਂਦੇ, ਫਿਰ ਪਾਪਾ ਜਾਂ ਮੰਮਾ ਦਾ ਜਿਹੜਾ ਟੂ ਵੀਲਰ ਹੁੰਦਾ ਨਾ, ਉਹ ਫਟਾਫਟ ਤੇਜ਼ ਚੱਲਣਾ ਸ਼ੁਰੂ ਹੋ ਜਾਂਦਾ। ਸੋ ਮੰਮੀ ਪਾਪਾ ਪਲੀਜ਼ ਬੀ ਕੇਅਰਫੁਲ, ਕਿਉਂਕਿ ਜਦੋਂ 4-5 ਮਿੰਟ ਰਹਿ ਜਾਣ ਜਾਂ ਲੱਗੇ ਕਿ ਅੱਜ ਅਸੀਂ ਲੇਟ ਹੋ ਗਿਆ, ਤਾਂ ਅਸੀਂ ਆਪਣੀ ਸਕੂਟਰ ਜਾਂ ਫਿਰ ਅਸੀਂ ਆਪਣੀ ਉਸ ਟੂ ਵੀਲਰ ਦੀ ਸਪੀਡ ਨੂੰ ਥੋੜ੍ਹਾ ਰੇਜ਼ ਕਰ ਲੈਂਦੇ ਹਾਂ, ਥੋੜ੍ਹਾ ਵਧਾ ਲੈਂਦੇ ਹਾਂ ਔਰ ਫਟਾਫਟ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਰਾਹ ਦੇ ਵਿੱਚ ਸਪੀਡ ਬ੍ਰੇਕਰ ਵੀ ਆ ਜਾਂਦੇ ਨੇ। ਹਾਂਜੀ ਹਾਂਜੀ, ਦੇਖੋ ਤੇਜ਼ ਰਫ਼ਤਾਰ ਦੇ ਨਾਲ ਚਲਾਉਣ ਦੇ ਨਾਲ ਤੁਸੀਂ ਜਲਦੀ ਤਾਂ ਨਹੀਂ ਪਹੁੰਚ ਜਾਓਗੇ, ਪਰ ਜਲਦੀ ਉੱਠਣ ਦੇ ਨਾਲ ਤੁਸੀਂ ਜਲਦੀ ਜ਼ਰੂਰ ਪਹੁੰਚ ਜਾਓਗੇ। ਸੋ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦਾ, ਛੋਟੀਆਂ ਛੋਟੀਆਂ ਗੱਲਾਂ ਦਾ ਰੱਖੋ ਧਿਆਨ ਜੀ, ਬਿਲਕੁਲ ਜੀ। ਗੁੱਡ ਮਾਰਨਿੰਗ ਜਲੰਧਰ, ਇਸ ਸਿਲਸਿਲੇ ਦੇ ਵਿੱਚ ਨਿਸ਼ਾ ਹੈ ਤੁਹਾਡੇ ਨਾਲ, ਤੁਸੀਂ ਉਹ ਨਿਸ਼ਾ ਦੇ ਨਾਲ। ਔਰ ਇਸ ਖੂਬਸੂਰਤ ਜਿਹੇ ਸਫ਼ਰ ਦੇ ਵਿੱਚ ਅਸੀਂ ਕਰਾਂਗੇ ਗੱਲਾਂ ਬਾਤਾਂ ਦੇ ਨਾਲ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਵੀ ਹਾਸਲ। ਬਿਲਕੁਲ ਜੀ, ਅੱਜ ਦੀ ਤਰੀਕ ਦੇ ਵਿੱਚ ਅਸੀਂ ਅਗਰ ਗੱਲ ਕਰੀਏ ਕਿ ਸਾਡੀ ਬੋਡੀ ਕਿੰਨੀ ਇੰਬੈਲੈਂਸ ਹੋਈ ਹੋਈ ਹੈ ਨਾ, ਨਾ ਸਮੇਂ 'ਤੇ ਅਸੀਂ ਖਾਂਦੇ ਹਾਂ ਨਾ ਪੀਂਦੇ ਹਾਂ, ਬਸ ਜਦੋਂ ਦਿਲ ਕਰਦਾ ਹੈ ਖਾ ਲਈਦਾ, ਆਪਣੀ ਰੂਟੀਨ ਨੂੰ ਅਸੀਂ ਬੜਾ ਹੀ ਡਿਸਟਰਬ ਕੀਤਾ ਹੋਇਆ, ਖਾਸ ਤੌਰ 'ਤੇ ਜਿਹੜੀਆਂ ਭੈਣਾਂ ਸਾਰਿਆਂ ਨੂੰ ਖਵਾਉਣ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ। ਸੋ ਅੱਜ ਮੈਂ ਆਪਣੀ ਭੈਣਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ PCOS ਦੇ ਵਿਸ਼ੇ ਦੇ ਉੱਤੇ ਗੱਲ ਕਰਾਂਗੀ, ਲੇਕਿਨ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਤੋਂ ਬਾਅਦ।

0: वाह जी वाह। मैं जी इस गाने नु सोच के कल्पना करा ना आता ये गीत नु अगर मिस्टर जी अपनी मिसेस वास्ते गा रहे हो तो वाह कमाल ही हो जाएगी है ना। यानी कि अखां दे अगे रहन दी चाहत जड़ी है वो बरकरार रखनी बहुत ही खूबसूरत एहसास ने। और ये एहसास उदों भी वधिया हो जांदे ने जदों असीं अपनी घर दीआं सोहणीआं सोहणीआं मुटियारां दी अपनी वाइफ दी अपनी मदर दी अपनी बेटी दी बहुत अच्छी तरह दे नाल केयर करने आ। ਅੱਜ ਕੱਲ੍ਹ ਦੀ ਇਸ ਤੇਜ਼ ਰਫ਼ਤਾਰ ਭਰੀ ਜ਼ਿੰਦਗੀ ਦੇ ਵਿੱਚ ਬਦਲਦਾ ਲਾਈਫ ਸਟਾਈਲ ਜਿਹੜਾ ਸਟ੍ਰੈਸ ਹੈ ਖਾਣ ਪੀਣ ਦੀਆਂ ਜਿਹੜੀਆਂ ਆਦਤਾਂ ਨੇ ਉਹ ਅਸਰ ਜਿਹੜਾ ਹੈ ਨਾ ਸਾਡੀ ਸਿਹਤ ਦੇ ਉੱਤੇ ਇਹਨਾਂ ਚੀਜ਼ਾਂ ਦਾ ਅਸਰ ਜਾਣਾ ਸਾਫ਼ ਦਿਖਾਈ ਦੇ ਰਿਹਾ। ਖਾਸ ਤੌਰ 'ਤੇ ਔਰਤਾਂ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਬਹੁਤ ਤੇਜ਼ੀ ਦੇ ਨਾਲ ਵੱਧ ਰਹੀਆਂ ਨੇ। PCOS ਯਾਨੀ ਕਿ ਇਸ ਪ੍ਰੋਬਲਮ ਦੇ ਬਾਰੇ ਅਗਰ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹਦੇ ਵਿੱਚ ਇਨਕਲੂਡ ਹੁੰਦੀਆਂ ਨੇ। ਔਰਤਾਂ ਦੀ ਸਿਹਤ ਦੇ ਨਾਲ ਜੁੜਿਆ ਹੋਇਆ ਇੱਕ ਇਹੋ ਜਿਹਾ ਵਿਸ਼ਾ ਹੈ ਜਿਹਦੇ ਬਾਰੇ ਅੱਜ ਕੱਲ੍ਹ ਕਾਫ਼ੀ ਸੁਣਨ ਨੂੰ ਮਿਲਦਾ। PCOS ਆਖਿਰਕਾਰ ਇਹ ਕੀ ਹੈ, ਕਿਉਂ ਵੱਧ ਜਾਂਦਾ ਹੈ, ਔਰਤਾਂ ਜਿਹੜੀਆਂ ਨੇ ਇਹਨਾਂ ਤੋਂ ਆਪਣਾ ਕਿਵੇਂ ਬਚਾਅ ਕਰ ਸਕਦੀਆਂ ਨੇ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਸਾਰਿਆਂ ਵਾਸਤੇ ਡਾਕਟਰ ਮੇਘਨਾ ਗੋਇਲ ਨੂੰ, ਜਿਹੜੇ ਕਿ ਇੱਕ ਗਾਇਨੀਕੋਲੋਜਿਸਟ ਨੇ, ਔਰ ਉਹ ਸਾਨੂੰ ਅੱਜ ਇਸ ਦੇ ਬਾਰੇ ਗਹਿਰਾਈ ਦੇ ਵਿੱਚ ਜਾਣਕਾਰੀ ਜਿਹੜੀ ਹੈ ਜ਼ਰੂਰ ਦੇਣਗੇ। ਹੈਲੋ।
1: ਹੈਲੋ।
0: ਹਾਂਜੀ, ਗੁੱਡ ਮਾਰਨਿੰਗ ਮੈਮ। ਸਵਾਗਤ ਕਰਦੇ ਹਾਂ ਕਿ ਤੁਸੀਂ ਸਵੇਰੇ ਸਵੇਰੇ ਸਮਾਂ ਕੱਢ ਕੇ ਸਾਡੇ ਲਿਸਨਰਸ ਨੂੰ ਇੱਕ ਬਹੁਤ ਅੱਛੀ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜੇ ਹੋ। ਮੈਮ, PCOS ਦੀ ਗੱਲ ਕਰੀਏ ਤਾਂ ਤੁਸੀਂ ਸਾਡੇ ਲਿਸਨਰਸ ਨੂੰ ਇਹ ਦੱਸੋ ਕਿ PCOS ਐਕਚੁਅਲੀ ਦੇ ਵਿੱਚ ਹੁੰਦਾ ਕੀ ਹੈ।
1: PCOS ਬਹੁਤ ਹੀ ਜ਼ਿਆਦਾ ਅੱਜ ਕੱਲ੍ਹ ਕੋਮਨ ਹੋ ਗਿਆ। 70% ਵੂਮੈਨ ਜੋ ਹੈ ਫੇਸ ਕਰ ਰਹੀ ਹੈ ਇਸ ਪ੍ਰੋਬਲਮ ਨੂੰ
0: ਜੀ।
1: ਇਹ ਇੱਕ ਮੈਟਾਬੋਲਿਕ ਡਿਸਆਰਡਰ ਹੈ ਜੋ ਕਿ ਓਵਰੀਜ਼ ਨੂੰ ਅਫੈਕਟ ਕਰਦਾ ਹੈ ਰੀਪ੍ਰੋਡਕਟਿਵ ਏਜ ਗਰੁੱਪ ਵਿੱਚ
0: ਜੀ। ਜੀ ਹੈਲੋ। ਆਈ ਥਿੰਕ ਟੈਕਨੀਕਲ ਕੋਈ ਇਸ਼ੂ ਜਿਹੜਾ ਆ ਉਹ ਸਾਡੀ ਫੋਨ ਲਾਈਨ ਦੇ ਵਿੱਚ ਕਰੀਏਟ ਹੋ ਰਿਹਾ ਹੈ। ਸੋ ਮੈਂ ਇੱਕ ਵਾਰ ਦੁਬਾਰਾ ਤੋਂ ਮੈਮ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਨੀ ਆ। ਉਨੀ ਦੇਰ ਤੱਕ ਤੁਸੀਂ ਇੱਕ ਪਿਆਰਾ ਜਿਹਾ ਗੀਤ ਜਿਹੜਾ ਆ ਸੁਣਦੇ ਰਹੋ। ਦਿਲ ਸੇ ਦਿਲ ਤੱਕ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ।

0: ਗੋਇਲ ਜੀ ਗੀਤ ਸੰਗੀਤ ਦਾ ਸਿਲਸਿਲਾ ਵੀ ਨਾਲ ਦੇ ਨਾਲ ਚੱਲਦਾ ਰਹੇਗਾ ਔਰ ਇੱਕ ਵਾਰ ਫਿਰ ਤੋਂ ਮੇਘਨਾ ਗੋਇਲ ਮੈਮ ਦੇ ਨਾਲ ਮੇਘਾ ਗੋਇਲ ਮੈਮ ਦੇ ਨਾਲ ਇੱਕ ਵਾਰ ਫਿਰ ਤੋਂ ਰਾਬਤਾ ਕਾਇਮ ਕਰ ਰਹੇ ਹਾਂ ਦੇਖਦੇ ਹਾਂ ਉਹਨਾਂ ਨਾਲ ਗੱਲਬਾਤ ਹੋ ਪਾਉਂਦੀ ਹੈ ਹੈਲੋ
1: ਹੈਲੋ
0: ਹਾਂਜੀ ਮੈਮ
1: ਹਾਂਜੀ ਤਾਂ ਤੁਸੀਂ PCOS ਦੀ ਗੱਲ ਕਰ ਰਹੇ ਸੀ
0: ਜੀ ਮੈਮ
1: PCOS ਇੱਕ ਬਹੁਤ ਹੀ ਜ਼ਿਆਦਾ ਕਾਮਨ ਹਾਰਮੋਨਲ ਡਿਸਆਰਡਰ ਹੈ ਜੋ ਕਿ 70% ਵੂਮੈਨ

0: ਨੋ ਵਰਲਡ ਵਾਈਡ ਇਫੈਕਟ ਅਫੈਕਟਿਡ ਹੈ ਵੁਮੈਨ ਇਹਦੇ ਨਾਲ,
1: ਜੀ
0: ਤੇ ਇਹ ਮੈਟਾਬੋਲਿਕ ਡਿਸਆਰਡਰ ਹੈ, ਜੈਨੇਟਿਕਲੀ ਇਫੈਕਟਿਡ ਹੋ ਸਕਦਾ, ਪ੍ਰੀਵੀਅਸ ਹਿਸਟਰੀ ਜੈਨੇਟਿਕਲੀ ਜੈਨੇਟਿਕ ਹੋਣ ਕਰਕੇ
1: ਜੀ
0: ਇਹਦੇ ਨਾਲ ਬਹੁਤ ਸਾਰੇ ਲਾਈਕ ਸਿਮਟਮਸ ਦੇਖਣ ਨੂੰ ਮਿਲਦੇ ਆ, ਲਾਈਕ ਇਰੈਗੂਲਰ ਪੀਰੀਅਡ, ਫਰਟੀਲਿਟੀ ਇਸ਼ੂਜ, ਵੇਟ ਗੇਨ ਹੋ ਜਾਣਾ,
1: ਜੀ
0: ਐਕਨੇ ਇਸ਼ੂਜ, ਅਨਵਾਂਟਿਡ ਹੇਅਰ ਗਰੋਥ, ਇਹ ਸਾਰੇ ਸਿਮਟਮਸ ਹੈ ਪੀਸੀਓਐਸ ਦੇ।
1: ਓਕੇ ਮੈਮ, ਮੈਮ ਜਿਵੇਂ ਤੁਸੀਂ ਇਹਦੇ ਸਿਮਟਮਸ ਦੀ ਗੱਲ ਕੀਤੀ ਹੈ ਮੈਮ, ਇਹਨਾਂ ਵਿੱਚੋਂ ਕੋਈ ਇੱਕ ਪਰਟੀਕੁਲਰ ਸਿਮਟਮ ਜਿਹੜਾ ਹੁੰਦਾ ਹੈ ਉਹ ਇਫੈਕਟ ਕਰ ਰਿਹਾ ਹੁੰਦਾ, ਜਾਂ ਸਾਰੇ ਸਿਮਟਮਸ ਜਿਹੜੇ ਹੈ ਉਹ ਨਾਲ ਦੇ ਨਾਲ ਇਫੈਕਟ ਕਰ ਰਹੇ ਹੁੰਦੇ ਨੇ?
0: ਨਹੀਂ ਨਹੀਂ ਇਟਸ ਅ ਹਾਰਮੋਨਲ ਡਿਸਆਰਡਰ, ਇਟਸ ਅ ਮੈਟਾਬੋਲਿਕ ਡਿਸਆਰਡਰ।
1: ਓਕੇ,
0: ਕਾਫੀ ਸਾਰੇ ਸਿਸਟਮ, ਕਾਫੀ ਸਾਰੇ ਮੈਟਾਬੋਲਿਕ ਮੈਟਾਬੋਲਿਜ਼ਮ ਜੋ ਹੈ ਇਹਦੇ ਨਾਲ ਇਨਵੋਲਵਡ ਹੈ,
1: ਓਕੇ,
0: ਤਾਂ ਮਲਟੀਪਲ ਆਪਾਂ ਨੂੰ ਸਿਮਟਮਸ ਦੇਖਣ ਨੂੰ ਮਿਲਦੇ ਆ।
1: ਜੀ ਮੈਮ, ਮੈਮ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਇਰੈਗੂਲਰ ਪੀਰੀਅਡਸ ਹੁੰਦੇ ਨੇ, ਵੇਟ ਗੇਨ ਹੋਣਾ, ਪਿੰਪਲਸ ਹੋਣਾ, ਕੀ ਇਹ ਤੋਂ ਇਲਾਵਾ ਵੀ ਕੋਈ ਹੋਰ ਸਿਮਟਮਸ ਹੁੰਦੇ ਨੇ ਜਿਹਦੇ ਨਾਲ ਤੁਹਾਨੂੰ ਲੱਗ ਰਿਹਾ ਹੋਵੇ ਕਿ ਤੁਸੀਂ ਇਸ ਪੀਸੀਓਐਸ ਦੇ ਨਾਲ ਜੂਝ ਰਹੇ ਹੋ, ਜਾਂ ਕੋਈ ਟੈਸਟ ਵਗੈਰਾ ਵਗੈਰਾ ਹੁੰਦੇ ਨੇ?
0: ਹਾਂਜੀ, ਅਗਰ ਇਹ ਸਿਮਟਮਸ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਤਾਂ ਆਪਾਂ ਕਾਫੀ ਸਾਰੀ ਇਨਵੈਸਟੀਗੇਸ਼ਨ, ਕਾਫੀ ਸਾਰੇ ਟੈਸਟ ਰਿਕਮੈਂਡ ਕਰਦੇ ਹਾਂ,
1: ਲਾਈਕ
0: ਅਲਟਰਾਸਾਊਂਡ, ਉਹਦੇ 'ਚ ਆਪਾਂ ਨੂੰ ਨੈਕਲੈਸ ਪੈਟਰਨ ਦਿਖ ਰਿਹਾ, ਮਲਟੀਪਲ ਫੋਲੀਕਲ ਫੋਲੀਕਲ ਗਰੋਥ ਹੁੰਦੀ ਹੈ, ਫਿਰ ਆਪਾਂ ਡਾਇਗਨੋਸਿਸ ਬਣਾ ਸਕਦੇ ਹਾਂ ਪੀਸੀਓਐਸ ਦਾ
1: ਓਕੇ
0: ਉਹਦੇ ਬੇਸਿਸ 'ਤੇ।
1: ਠੀਕ ਹੈ ਮੈਮ, ਮੈਮ ਇਹਦੇ ਜਿਹੜੇ ਅਸੀਂ ਜਿਵੇਂ ਕਿ ਤੁਸੀਂ ਇਹਦੇ ਸਿਮਟਮਸ ਦੱਸੇ ਹੈ ਔਰ ਇਹਦੇ ਟ੍ਰੀਟਮੈਂਟ ਦੇ ਉੱਤੇ ਆਈਏ, ਤਾਂ ਇਹਦਾ ਜਿਹੜਾ ਟ੍ਰੀਟਮੈਂਟ ਹੈ ਉਹਦੇ ਨਾਲ ਇਸ ਪ੍ਰੋਬਲਮ ਨੂੰ ਸੋਰਟ ਆਊਟ ਕੀਤਾ ਜਾ ਸਕਦਾ?
0: ਬਿਲਕੁਲ ਕੀਤਾ ਜਾ ਸਕਦਾ ਹੈ, ਲਾਈਕ ਫਸਟਲੀ ਲਾਈਫ ਸਟਾਈਲ ਮੋਡੀਫਿਕੇਸ਼ਨ, ਡਾਇਟਰੀ ਚੇਂਜਿਸ, ਅਗਰ ਮਿਨੀਮਮ 5-10% ਵੇਟ ਲੂਸ ਵੀ ਹੋ ਜਾਏ ਤਾਂ ਵੀ ਇਹ ਸਿਮਟਮ ਟ੍ਰੀਟੇਬਲ ਹੈ।
1: ਓਕੇ ਜੀ ਮੈਮ, ਮੈਮ ਅਕਸਰ ਜਿਵੇਂ ਕਿ ਬਹੁਤ ਵਾਰੀ ਮੈਂ ਸੁਣਿਆ ਵੀ ਆ ਔਰ ਮਤਲਬ ਕਿ ਇਹੋ ਜਿਹੇ ਕੇਸਿਸ ਨੂੰ ਜਿਹਦੇ ਕਿ ਅਸੀਂ ਗੱਲ ਕਰੀਏ ਕਿ ਪੀਸੀਓਐਸ ਕਰਕੇ ਜਿਹੜੀ ਹੈ ਪ੍ਰੈਗਨੈਂਸੀ ਨੂੰ ਕੰਸੀਵ ਕਰਨ ਦੇ ਵਿੱਚ ਵੀ ਪ੍ਰੋਬਲਮਸ ਜਿਹੜੀਆਂ ਆ ਉਹ ਆਉਂਦੀਆਂ ਨੇ?
0: ਬਿਲਕੁਲ ਬਿਲਕੁਲ, ਪ੍ਰੋਬਲਮ ਆਉਂਦੀ ਹੈ, ਫਰਟੀਲਿਟੀ ਇਸ਼ੂਜ਼ ਕਾਫੀ ਰੇਜ਼ ਹੁੰਦੇ ਆ ਪੀਸੀਓਐਸ ਕਰਕੇ, ਉਹਦੇ ਲਈ ਮੈਡੀਕੇਸ਼ਨਸ ਆਉਂਦੀਆਂ ਲਾਈਕ ਕਲੋਮਿਸਿਨ ਸਿਟ੍ਰੇਟ, ਲੈਟਰੋਜ਼ੋਲ, ਉਹ ਉਹਦੇ ਨਾਲ ਟ੍ਰੀਟ ਕਰਕੇ ਇਹ ਰਿਵਰਸੀਬਲ ਹੈ।
1: ਓਕੇ, ਯਾਨੀ ਕਿ ਇਹ ਕਨਸੀਵ ਕਰਨ ਦੇ ਵਿੱਚ ਕੋਈ ਜਿਹੜੀ ਦਿੱਕਤ ਆਉਂਦੀ ਆ ਉਹ ਅਸੀਂ ਟ੍ਰੀਟਮੈਂਟ ਲੈਣ ਤੇ
0: ਮੈਨੇਜੇਬਲ।
1: ਓਕੇ ਮੈਮ, ਮੈਮ ਪੀਸੀਐਸ ਨੂੰ ਕੰਟਰੋਲ ਕਰਨ ਦੇ ਲਈ ਡਾਇਟ, ਐਕਸਰਸਾਈਜ਼, ਲਾਈਫ ਸਟਾਈਲ, ਇਹ ਸਾਰੀਆਂ ਚੀਜ਼ਾਂ ਕਿੰਨੇ ਜ਼ਿਆਦਾ ਇੰਪੋਰਟੈਂਟ ਨੇ, ਜਾਂ ਫਿਰ ਇਹਨਾਂ 'ਚੋਂ ਇੱਕ ਪਰਟੀਕੁਲਰ ਨੂੰ ਅਸੀਂ ਲੈ ਕੇ ਚੱਲੀਏ, ਜਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ?
0: ਹਾਂਜੀ ਬਿਲਕੁਲ, ਰੀਪ੍ਰੋਡਕਟਿਵ ਏਜ ਗਰੁੱਪ ਵਿੱਚ ਇਹ ਸਾਰੀ ਚੀਜ਼ਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਲਾਈਕ ਅਗਰ ਆਪਾਂ ਇਹ ਸਭ ਚੀਜ਼ਾਂ ਰੈਗੂਲਰ ਰੂਟੀਨ ਵਿੱਚ ਕਰ ਰਹੇ ਹਾਂ ਤਾਂ ਮੋਰ ਦੈਨ 80% ਡਿਸੀਜ਼ ਤਾਂ ਆਪਾਂ ਵੈਸੇ ਟ੍ਰੀਟ ਹੋ ਜਾਂਦੀ।
1: ਓਕੇ ਮੈਮ, ਮਤਲਬ ਕਿ ਆਪਾਂ ਅਗਰ ਆਪਣੇ ਖਾਣ ਪਾਣ ਦੇ ਉੱਤੇ ਧਿਆਨ ਦਿੰਦੇ ਹਾਂ, ਅੱਛੀ ਡਾਇਟ ਜਿਹੜੀ ਹੈ ਲੈਂਦੇ ਹਾਂ, ਅਤੇ ਉਹਦੇ ਨਾਲ ਇਹ ਚੀਜ਼ ਜਿਹੜੀ ਹੈ ਮੈਨੇਜੇਬਲ ਹੋ ਜਾਂਦੀ ਹੈ। ਮੈਮ ਮੈਮ ਇਹ ਪ੍ਰੋਬਲਮ ਦੀ ਅਗਰ ਅਸੀਂ ਗੱਲ ਕਰੀਏ ਤਾਂ ਮੈਮ ਇਹ ਕਿਸੇ ਪਰਟੀਕੁਲਰ ਏਜ ਦੇ ਵਿੱਚ ਹੁੰਦੀ ਹੈ, ਜਾਂ ਫਿਰ ਐਨੀ ਟਾਈਮ ਜਿਹੜੀ ਹੈ ਫੀਮੇਲਸ ਦੇ ਅੰਦਰ, ਗਰਲਸ ਦੇ ਅੰਦਰ ਇਹ ਪ੍ਰੋਬਲਮ ਜਿਹੜੀ ਹੈ ਹੋ ਸਕਦੀ ਹੈ?
0: ਇਹ ਪ੍ਰੋਬਲਮ ਜਿਹੜੀ ਹੁੰਦੀ ਹੈ ਰਿਪ੍ਰੋਡਕਟਿਵ ਏਜ ਗਰੁੱਪ ਵਾਲੀ ਫੀਮੇਲਸ ਦੇ ਵਿੱਚ ਹੀ ਹੁੰਦੀ ਹੈ।
1: ਓਕੇ ਮੈਮ, ਯਾਨੀ ਕਿ ਉਹਨਾਂ ਨੂੰ ਇਹ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਹੈ ਅਗਰ ਅਸੀਂ ਇੱਕ ਹੈਲਦੀ ਡਾਇਟ ਨਹੀਂ ਲੈ ਰਹੇ ਹੋਣੇ ਆ।
0: ਹਾਂਜੀ ਹਾਂਜੀ
1: ਹਾਂਜੀ ਮੈਮ, ਲਾਸਟ ਬਟ ਨਾਟ ਲੀਸਟ, ਜ਼ਿਆਦਾ ਸਮਾਂ ਨਹੀਂ ਲਵਾਂਗੀ, ਸਾਡੀ ਫੀਮੇਲ ਲਿਸਨਰਸ ਵਾਸਤੇ ਪੀਸੀਐਸ ਬਾਰੇ ਤੁਹਾਡਾ ਕੀ ਮੈਸੇਜ ਰਹੇਗਾ ਕਿ ਉਹ ਕਿਵੇਂ ਇਸ ਚੀਜ਼ ਨੂੰ ਲੈ ਕੇ ਅਵੇਅਰ ਰਹਿਣ?
0: ਲਾਈਕ ਵੁਮੈਨ ਹੂ ਆਰ ਸਫਰਿੰਗ ਫਰੋਮ ਦਾ ਪੀਸੀਓਐਸ,
1: ਜੀ
0: ਦਾ ਮੈਸੇਜ ਟੂ ਦੈਮ ਲਾਈਕ ਯੂ ਆਰ ਨਾਟ ਅਲੋਨ, ਕੰਡੀਸ਼ਨ ਡਸ ਨਾਟ ਡਿਫਾਈਨ ਯੂਅਰ ਵਰਥ, ਵਿਦ ਟੇਲਰਡ ਲਾਈਫ ਸਟਾਈਲ ਚੇਂਜਿਸ, ਮੈਡੀਕਲ ਸਪੋਰਟ,
1: ਜੀ
0: ਸੈਲਫ ਕੰਪੈਸ਼ਨ, ਵੀ ਕੈਨ ਸਕਸੈਸਫੁਲੀ ਮੈਨੇਜ ਦਾ ਸਿੰਪਟਮ।
1: ਓਕੇ
0: ਯੈਸ
1: ਮੈਮ, ਬਿਲਕੁਲ ਤੁਸੀਂ ਬਹੁਤ ਅੱਛਾ ਇੱਕ ਮੈਸੇਜ ਜਿਹੜਾ ਆ ਸਾਡੀ ਫੀਮੇਲ ਲਿਸਨਰਸ ਨੂੰ ਇਸ ਵੇਲੇ ਦਿੱਤਾ ਹੈ ਕਿ ਮਹਿਲਾਵਾਂ ਜਿਹੜੀਆਂ ਆ ਆਪਣੇ ਇਹ ਸਿਹਤ ਦਾ ਧਿਆਨ ਬਿਲਕੁਲ ਰੱਖ ਸਕਦੀਆਂ ਨੇ ਅੱਛੀ ਡਾਇਟ ਲੈਣ ਤੋਂ ਬਾਅਦ, ਅੱਛੀ ਐਕਸਰਸਾਈਜ਼ ਕਰਨ ਦੇ ਨਾਲ, ਔਰ ਨਾਲ ਦੇ ਨਾਲ ਖਾਸ ਤੌਰ 'ਤੇ ਆਪਣਾ ਧਿਆਨ ਰੱਖਣ ਦੇ ਨਾਲ ਇਸ ਪ੍ਰੋਬਲਮ ਤੋਂ ਉਹ ਨਜ਼ਾਤ ਪਾ ਸਕਦੀਆਂ ਨੇ।
0: ਜੀ
1: ਜੀ, ਥੈਂਕ ਯੂ ਮੈਮ, ਤੁਸੀਂ ਪ੍ਰੋਗਰਾਮ ਦੇ ਵਿੱਚ ਸਮਾਂ ਕੱਢ ਕੇ ਸਾਡੇ ਨਾਲ ਜੁੜੇ, ਥੈਂਕ ਯੂ ਸੋ ਮੱਚ ਮੈਮ।
0: ਓਕੇ
1: ਵੈਲ ਜੀ, ਇਸ ਵਕਤ ਸੀ ਸਾਡੇ ਨਾਲ ਡਾਕਟਰ ਮੇਘਾ ਗੋਇਲ, ਜਿਹੜੇ ਕਿ ਇੱਕ ਗਾਇਨੀਕੋਲੋਜਿਸਟ ਸੀ। ਬਹੁਤ ਅੱਛੀ ਪੀਸੀਓਐਸ ਦੇ ਬਾਰੇ ਉਹਨਾਂ ਨੇ ਇਨਫੋਰਮੇਸ਼ਨ ਜਿਹੜੀ ਹੈ ਉਹ ਦਿੱਤੀ ਹੈ ਕਿ ਇਹਨੂੰ ਲੈ ਕੇ ਜਿਹੜੀ ਮਿਥਸ ਨੇ ਕਿ ਕੰਸੀਵ ਨਹੀਂ ਕਰ ਸਕਦੇ, ਤਾਂ ਇਹ ਜਿਹੜੀ

ਹੈ ਉਹਨਾਂ ਨੇ ਤੋੜਿਆ ਹੈ ਕਿ ਟ੍ਰੀਟਮੈਂਟ ਦੇ ਨਾਲ ਹਰ ਚੀਜ਼ ਦਾ ਜਿਹੜਾ ਆ ਇਲਾਜ ਹੋ ਜਾਂਦਾ ਹੈ। ਔਰ ਸੈਕਿੰਡ ਚੀਜ਼ ਜਿਹੜੀ ਉਹਨਾਂ ਨੇ ਇਹ ਦੱਸੀ ਹੈ ਕਿ ਸਾਡੀ ਜਿਹੜੀ ਹੈ ਡਾਇਟ ਹੈ ਉਹ ਬਹੁਤ ਅੱਛੀ ਹੋਣੀ ਚਾਹੀਦੀ ਆ, ਔਰ ਲਾਈਫ ਸਟਾਈਲ ਦੇ ਵਿੱਚ ਸਾਡਾ ਜਿਹੜਾ ਇੱਕ ਲਾਈਫ ਸਟਾਈਲ ਆ ਉਹਦੀ ਗੱਲ ਕਰ ਰਹੇ ਹਾਂ ਤਾਂ ਉਹ ਵੀ ਇੱਕ ਬੈਲੈਂਸ ਤਰੀਕੇ ਦਾ ਹੋਣਾ ਚਾਹੀਦਾ। ਹਰ ਚੀਜ਼ ਦਾ ਇੱਕ ਪਰਟੀਕੁਲਰ ਸਮਾਂ ਹੋਣਾ ਚਾਹੀਦਾ ਤਾਂ ਹੀ ਅਸੀਂ ਬਿਮਾਰੀਆਂ ਤੋਂ ਨਿਜਾਤ ਜਿਹੜੀ ਹੈ ਪਾ ਸਕਦੇ ਹਾਂ। ਬਾਕੀ ਐਕਸਰਸਾਈਜ਼ ਔਰ ਮੈਡੀਟੇਸ਼ਨ ਜਿਹੜੀ ਹੈ ਇਹ ਵੀ ਸਾਡੀ ਜ਼ਿੰਦਗੀ ਦਾ ਖੂਬਸੂਰਤ ਹਿੱਸਾ ਨੇ। ਜੇਕਰ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਰਹਿੰਦੇ ਹਾਂ ਤਾਂ ਅਸੀਂ PCOS ਤੋਂ ਹੀ ਨਹੀਂ ਬਲਕਿ ਹਰ ਬਿਮਾਰੀ ਤੋਂ ਬਿਲਕੁਲ ਬਾਏ ਬਾਏ ਛੁੱਟੀ ਜਿਹੜੀ ਹੈ ਉਹ ਕਰਵਾ ਸਕਦੇ ਹਾਂ। ਵੈਲ ਜੀ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਔਰ ਇਹ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਕੰਟੀਨਿਊ ਰਹੇਗਾ, ਗੀਤ ਸੰਗੀਤ ਦਾ ਸਾਥ ਹੋਏਗਾ ਅਤੇ ਫਿਰ ਸਿਲਸਿਲਾ ਵਾਕਈ ਬਹੁਤ ਖੂਬਸੂਰਤ ਲੱਗੇਗਾ। ਤਾਂ ਫਿਰ ਇੱਕ ਪਿਆਰਾ ਜਿਹਾ ਹੋਰ ਮਿਊਜ਼ੀਕਲ ਬ੍ਰੇਕ ਜਿਹੜਾ ਆ ਲੈ ਲੈਂਦੇ ਹਾਂ, ਔਰ ਗੀਤ ਸੰਗੀਤ ਦਾ ਇਹ ਸਫ਼ਰ ਜਿਹੜਾ ਦੱਸ ਰਿਹਾ ਹੈ ਕਿ ਤੁਹਾਨੂੰ ਪ੍ਰੋਗਰਾਮ ਬਹੁਤ ਹੀ ਪਿਆਰਾ ਪਿਆਰਾ ਲੱਗ ਰਿਹਾ ਹੈ।

ਮਾਰਨਿੰਗ ਜਲੰਧਰ ਔਰ ਇਸ ਵੇਲੇ ਤੁਸੀਂ ਜੁੜੇ ਹੋਏ ਹੋ ਆਪਣੀ ਦੋਸਤ ਨਿਸ਼ਾ ਦੇ ਨਾਲ 103.6 ਮੈਗਾਹਰਟਜ਼ ਦਾ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਔਰ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਵੀ ਦੋਸਤ ਜਿਹੜੇ ਆ ਉਹ ਸਾਡੇ ਨਾਲ ਬਣੇ ਹੋਏ ਨੇ। ਦਿਲ ਸੇ ਦਿਲ ਤੱਕ ਦਾ ਸਫ਼ਰ ਚੱਲ ਰਿਹਾ ਹੈ ਔਰ ਇਸ ਸਫ਼ਰ ਦੇ ਵਿੱਚ ਸਾਡੇ ਨਾਲ ਕੌਣ ਆ? ਤੁਸੀਂ ਸਾਰੇ ਹੋ, ਹੋਰ ਕੌਣ ਹੋ ਸਕਦਾ ਹੈ? ਹਾਂਜੀ ਹਾਂਜੀ ਹਾਂਜੀ ਹਾਂਜੀ ਗੱਲਾਂ ਬਾਤਾਂ ਦਾ ਇਹ ਸਿਲਸਿਲਾ ਜਿਹੜਾ ਹੈ ਕਰ ਲੈਂਦੇ ਹਾਂ ਅਸੀਂ ਸਾਂਝੀ ਨਿਊਜ਼। ਵੀ ਮੌਸਮ ਜਿਹੜਾ ਹੈ ਨਾ ਬਹੁਤ ਜ਼ਿਆਦਾ ਤਪ ਰਿਹਾ ਹੈ, ਗਰਮੀ ਬਹੁਤ ਜ਼ਿਆਦਾ ਹੈ ਔਰ ਕੋਸ਼ਿਸ਼ ਕਰਿਆ ਕਰੋ ਕਿ ਇਸ ਤਪਦੇ ਗਰਮ ਮੌਸਮ ਦੇ ਵਿੱਚ ਘਰੋਂ ਬਾਹਰ ਨਿਕਲਦੇ ਸਮੇਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ। ਚਿਲ ਚਲਾਉਂਦੀ ਗਰਮੀ ਦੇ ਵਿੱਚ ਤੁਸੀਂ ਆਪਣੇ ਨਾਲ ਇੱਕ ਬੈਗ ਜ਼ਰੂਰ ਕੈਰੀ ਕਰਿਆ ਕਰੋ ਔਰ ਉਸ ਬੈਗ ਦੇ ਵਿੱਚ ਆਪਣੇ ਨਾਲ ਇੱਕ ਪਾਣੀ ਦੀ ਬੋਟਲ ਔਰ ਹੋ ਸਕੇ ਤਾਂ ਇੱਕ ਅੰਬਰੇਲਾ ਜਿਹੜੀ ਹੈ ਜ਼ਰੂਰ ਕਰ ਲਿਆ ਕਰੋ ਕੈਰੀ। ਅਗਰ ਪੈਦਲ ਜਾ ਰਹੇ ਹੋ ਤਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਬਣਦਾ ਆ, ਹੈ ਨਾ? ਔਰ ਪਾਣੀ ਦੀ ਬੋਤਲ ਹਮੇਸ਼ਾ ਆਪਣੇ ਨਾਲ ਜ਼ਰੂਰ ਰੱਖੋ, ਕਦੋਂ ਕੇਸ ਘੜੀ ਪਿਆਸ ਲੱਗ ਜਾਂਦੀ ਹੈ ਤਾਂ ਫਿਰ ਪਤਾ ਨਹੀਂ ਜੇ ਲੱਗਦਾ। ਹਲ ਮੈਂ ਵੈਸੇ ਹੀ ਮਾਰਕੀਟ ਵਿੱਚ ਥੋੜ੍ਹਾ ਜਿਹਾ ਸਮਾਨ ਲੈਣ ਗਈ ਸੀ ਅਤੇ ਉੱਥੇ ਥੋੜ੍ਹਾ ਰਸ਼ ਜ਼ਿਆਦਾ ਸੀਗਾ ਔਰ ਰਸ਼ ਜ਼ਿਆਦਾ ਹੋਣ ਕਰਕੇ ਮੇਰੀ ਅੱਖਾਂ ਦੇ ਅੱਗੇ ਇੱਕ ਮਦਰ ਜਿਹੜੀ ਆਪਣੀ ਬੇਟੀ ਦੇ ਨਾਲ ਸੀ ਔਰ ਅੱਖਾਂ ਦੇ ਅੱਗੇ ਹੀ ਉਹ ਖੜ੍ਹੇ ਖੜ੍ਹੇ ਹੀ ਬੇਹੋਸ਼ ਹੋ ਕੇ ਗਿਰ ਗਏ। ਗਰਮੀ ਹੈ ਹੀ ਇੰਨੀ ਜ਼ਿਆਦਾ, ਇਸ ਲਈ ਕਹਿ ਰਹੀ ਹਾਂ ਕਿ ਉਹਨਾਂ ਦੇ ਗਿਰਨ ਤੋਂ ਬਾਅਦ ਜਦੋਂ ਅਸੀਂ ਸਾਰੇ ਜਿਹਨੇ ਉਹਨਾਂ ਦੇ ਨਜ਼ਦੀਕ ਪਹੁੰਚੇ ਤਾਂ ਉਹਨਾਂ ਨੂੰ ਪਾਣੀ ਪਿਲਾਇਆ ਅਤੇ ਉਹਨਾਂ ਨੂੰ ਹੋਸ਼ ਜਿਹੜਾ ਹੈ ਉਹ ਆ। ਕਹਿਣਾ ਮਤਲਬ ਕਿ ਪਾਣੀ ਜਿਹੜਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ, ਘਰੋਂ ਬਾਹਰ ਨਿਕਲ ਰਹੇ ਹੋ ਤਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਗਰਮੀ ਜ਼ਿਆਦਾ ਹੈ ਔਰ ਗਰਮੀ ਜ਼ਿਆਦਾ ਹੋਣ ਕਰਕੇ ਟੈਂਪਰੇਚਰ ਅਪ ਹੋਣ ਕਰਕੇ ਬਈ ਸੜਕ 'ਤੇ ਚੱਲਦੇ ਫਿਰਦੇ ਕਿਤੇ ਵੀ ਜਿਹੜੀ ਹੈ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੈ। ਇਸ ਲਈ ਆਪਣੇ ਨਾਲ ਕੁਝ ਚੀਜ਼ਾਂ ਜ਼ਰੂਰ ਕੈਰੀ ਕਰਕੇ ਰੱਖੋ। ਅੰਬਰੇਲਾ ਨਹੀਂ ਕੈਰੀ ਕਰ ਸਕਦੇ ਤਾਂ ਟੋਪੀ ਕੈਪ ਜਿਹੜੀ ਹੈ ਜ਼ਰੂਰ ਪਾ ਕੇ ਜਾਓ, ਸਨਗਲਾਸਿਸ ਜਿਹੜੀਆਂ ਜ਼ਰੂਰ ਲਗਾ ਕੇ ਜਾਓ, ਟੌਰ ਕੱਢਣ ਲਈ ਤਾਂ ਲਗਾ ਹੀ ਲੈਣੀ ਹੈ ਪਰ ਧੁੱਪ ਤੋਂ ਆਪਣਾ ਬਚਾਅ ਕਰਨ ਦੇ ਲਈ ਜਿਹੜੀਆਂ ਚੀਜ਼ਾਂ ਜ਼ਰੂਰੀ ਹੈ ਉਹ ਜ਼ਰੂਰ ਆਪਣੇ ਨਾਲ ਜਿਹੜੀਆਂ ਕੈਰੀ ਕਰਕੇ ਰੱਖੋ। ਬੱਚੇ ਸਕੂਲ ਜਾਂਦੇ ਨੇ, ਸਕੂਲ ਦੇ ਵਿੱਚ ਬੱਚਿਆਂ ਨੂੰ ਪਾਣੀ ਦੀ ਇੱਕ ਬੋਟਲ ਤਾਂ ਤੁਸੀਂ ਦਿੰਦੇ ਹੋ ਅਗਰ ਬੱਚੇ ਕੈਰੀ ਕਰ ਸਕਦੇ ਨੇ ਨਾਲ। ਵੈਸੇ ਤਾਂ ਬੈਗ ਦਾ ਹੀ ਇੰਨਾ ਭਾਰ ਹੁੰਦਾ ਲੇਕਿਨ ਅਗਰ ਤੁਸੀਂ ਆਪਣੇ ਬੱਚਿਆਂ ਦੇ ਇੱਕ ਬੋਟਲ ਐਕਸਟਰਾ ਵਿੱਚ ਐਡ ਕਰ ਦਿਓ, ਵਿੱਚ ਨਿੰਬੂ ਪਾਣੀ ਜਿਹੜਾ ਹੈ ਉਹ ਤੁਸੀਂ ਬਣਾ ਕੇ ਦੇ ਦਿਓ, ਕੁਛ ਗਲੂਕੋਜ਼ ਦੇ ਨਾਲ ਰਿਲੇਟਡ ਚੀਜ਼ ਐਡ ਕਰ ਦਿਓ, ਨਮਕ ਚੀਨੀ ਦਾ ਪਾਣੀ ਦੇ ਦਿਓ, ਸੌਂਫ ਦਾ ਪਾਣੀ ਦੇ ਦਿਓ, ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਜ਼ਰੂਰ ਦਿਓ ਔਰ ਕੋਸ਼ਿਸ਼ ਕਰੋ ਕਿ ਪਾਣੀ ਦੀ ਬੋਟਲ ਦੇ ਵਿੱਚ ਖੀਰਾ ਜਾਂ ਤਰ ਜਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਹੈ ਜਿਵੇਂ ਪੁਦੀਨਾ ਹੈ, ਅਦਰਕ ਹੈ, ਕੁਛ ਇਹੋ ਜਿਹੀ ਚੀਜ਼ ਜਿਹੜੀ ਹੈ ਪਾਣੀ ਦੀ ਬੋਟਲ ਦੇ ਵਿੱਚ ਜ਼ਰੂਰ ਛੱਡ ਛੱਡੋ ਤਾਂ ਕਿ ਪਾਣੀ ਦੇ ਅੰਦਰ ਜਿਹਦੇ ਕਿ ਹੁੰਦਾ ਕਿ ਬਹੁਤ ਸਾਰੇ ਲੋਕ ਜਿਹੜਾ ਨੋਰਮਲ ਪਾਣੀ ਪੀਂਦੇ ਰਹਿੰਦੇ ਨੇ ਅਤੇ ਪੇਟ ਜਿਹੜਾ ਉਹ ਹੈਵੀਨੈਸ ਫੀਲ ਕਰਨੀ ਸ਼ੁਰੂ ਕਰ ਦਿੰਦਾ। ਲੇਕਿਨ ਜਦੋਂ ਤੁਸੀਂ ਆਪਣੀ ਬੱਚਿਆਂ ਦੀ ਔਰ ਆਪਣੇ ਜਦੋਂ ਤੁਸੀਂ ਖੁਦ ਬਾਹਰ ਨਿਕਲ ਰਹੇ ਹੋ ਤਾਂ ਆਪਣੀ ਪਾਣੀ ਦੀ ਬੋਟਲ ਦੇ ਵਿੱਚ ਅਗਰ ਤੁਸੀਂ ਇੱਦਾਂ ਦਾ ਕੁਛ ਐਡ ਕਰ ਲੈਂਦੇ ਹੋ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਦੀ ਵੀ ਹੋਏਗਾ ਔਰ ਨਾਲ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਦੇ ਨਾਲ ਹਾਈਡਰੇਟ ਰੱਖੇਗਾ। ਫਰੂਟ, ਮੌਸਮੀ ਫਰੂਟ ਦੀ ਗੱਲ ਕਰੀਏ ਤਾਂ ਹਰ ਮੌਸਮ ਦਾ ਫਲ ਵੀ ਜਿਹੜਾ ਜ਼ਰੂਰ ਖਾਣਾ ਚਾਹੀਦਾ। ਮਾਰਕੀਟ ਦੇ ਵਿੱਚ ਤੁਸੀਂ ਦੇਖੋ ਤਰਬੂਜ਼ ਬੱਲੇ ਬੱਲੇ ਘੁੰਮ ਰਿਹਾ ਹੈ, ਹੈ ਨਾ? ਜਿੱਥੇ ਮੋੜ ਕੱਟੋਗੇ ਤੁਹਾਨੂੰ ਤਰਬੂਜ਼ ਮਿਲ ਜਾਏਗਾ, ਖਾਣ ਨੂੰ ਵੀ ਮਿਲ ਜਾਏਗਾ, ਲਿਜਾਉਣ ਨੂੰ ਵੀ ਮਿਲ ਜਾਏਗਾ। ਲੇਕਿਨ ਮੈਂ ਕਹਿੰਦੀ ਤੁਸੀਂ ਲੈ ਜਾਓ ਤਾਂ ਜ਼ਿਆਦਾ ਵਧੀਆ, ਹੈ ਨਾ? ਕਿਉਂਕਿ ਜੇ ਤੁਸੀਂ ਸੜਕ 'ਤੇ ਖੜ੍ਹੇ ਹੋ ਕੇ ਤਰਬੂਜ਼ ਕੱਟਿਆ ਹੋਇਆ ਖਾ ਰਹੇ ਹੋ, ਔਨ ਦਾ ਸਪੋਟ ਕਟਵਾ ਕੇ ਖਾ ਰਹੇ ਹੋ ਤਾਂ ਬਹੁਤ ਵਧੀਆ ਗੱਲ ਹੈ। ਲੇਕਿਨ ਜੇ ਉੱਥੇ ਪਿਆ ਹੋਇਆ ਤਰਬੂਜ਼ ਚੁੱਕ ਕੇ ਖਾ ਰਹੇ ਹੋ, ਲੈ ਰਹੇ ਹੋ, ਤਾਂ ਥੋੜ੍ਹਾ ਜਿਹਾ ਖਿਆਲ ਰੱਖਣਾ, ਅਨਹਾਈਜੀਨਿਕ ਵੀ ਹੋ ਸਕਦਾ ਹੈ। ਕਾਫੀ ਦੇਰ ਦਾ ਕੱਟਿਆ ਹੋਏਗਾ, ਮੱਖੀ ਮੱਛਰ ਜਿਹੜਾ ਉਹਦੇ 'ਤੇ ਡਾਂਸ ਕਰ ਰਿਹਾ ਹੋਏਗਾ। ਸੋ ਬੈਟਰ ਹੈ ਕਿ ਤੁਸੀਂ ਤਰਬੂਜ, ਖਰਬੂਜਾ, ਹਦਵਾਣਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਆਪਣੇ ਘਰ ਲੈ ਜਾਓ, ਆਪ ਕੱਟੋ, ਆਪਣੇ ਭਾਈ ਘਰ ਦੇ ਪੂਰੇ ਪਰਿਵਾਰ ਦੇ ਮੈਂਬਰਸ ਨੂੰ ਖਿਲਾਓ ਔਰ ਹਾਈਡਰੇਟ ਰਹੋ, ਸਕਿਨ 'ਤੇ ਗਲੋ ਔਰ ਨਾਲ ਦੇ ਨਾਲ ਤੁਹਾਡੀ ਬੋਡੀ ਨੂੰ ਪੂਰਾ ਦਾ ਪੂਰਾ ਪੋਸ਼ਨ ਜਿਹੜਾ ਆ ਇਹਨਾਂ ਸਾਰੀਆਂ ਚੀਜ਼ਾਂ ਤੋਂ ਮਿਲਦਾ ਹੈ। ਯਾਨੀ ਕਿ ਸੀਜ਼ਨਲ ਫਰੂਟ ਜਿਹੜੇ ਆ ਆਪਣੀ ਡਾਇਟ ਦੇ ਵਿੱਚ ਜ਼ਰੂਰ ਐਡ ਕਰੋ। ਵੈਸੇ ਤਾਂ ਤੁਸੀਂ ਹੋ ਸਾਰੇ ਸਿਆਣੇ ਆ, ਇਹਨਾਂ ਤੋਂ ਮੈਨੂੰ ਪਤਾ ਆ, ਲੇਕਿਨ ਮੇਰੇ ਸਾਰੇ ਸਿਆਣੇ ਸਿਆਣੇ ਦੋਸਤਾਂ ਨੂੰ ਇਹ ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਯਾਦ ਕਰਾਉਣੀਆਂ ਪੈਂਦੀਆਂ, ਹੋਰ ਕੋਈ ਗੱਲ ਨਹੀਂ ਆ। ਕਿਉਂਕਿ ਜੇ ਮੈਂ ਯਾਦ ਨਹੀਂ ਨਾ ਕਰਾਉਂਗੀ ਫਿਰ ਤੁਸੀਂ ਚੇਤਾ ਭੁੱਲ ਜਾਂਦੇ ਹੋ, ਹੈ ਨਾ? ਅਤੇ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਚੇਤਾ ਭੁੱਲੋ। ਇਸ ਦੇ ਲਈ ਪਿਆਰੇ ਪਿਆਰੇ ਗੀਤ ਸੰਗੀਤ ਦਾ ਸਾਥ ਵੀ ਹੋਣਾ ਜ਼ਰੂਰੀ ਹੈ, ਤਾਂ ਫਿਰ ਹੋ ਜਾਵੇ ਲਾਜ਼ਮੀ।

ਬਿਲਕੁਲ ਜੀ, ਬਿਲਕੁਲ ਲਾਜ਼ਮੀ ਹੈ ਤੁਹਾਡਾ ਸਾਡੇ ਨਾਲ ਰਹਿਣਾ ਔਰ ਸਾਡਾ ਤੁਹਾਡੇ ਨਾਲ ਰਹਿਣਾ। ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮੋਰਨਿੰਗ ਜਲੰਧਰ, ਔਰ ਇਸ ਸਿਲਸਿਲੇ ਦੇ ਵਿੱਚ ਤੁਸੀਂ ਹੋ ਆਪਣੀ ਦੋਸਤ ਨਿਸ਼ਾ ਦੇ ਨਾਲ, ਔਰ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਮੈਨੂੰ ਇਹ ਕਹਿ ਰਿਹਾ ਹੈ ਕਿ ਅਸੀਂ ਆਪਣੀ ਚੀਜ਼ਾਂ ਨੂੰ ਜਦੋਂ ਸਮੇਟ ਕੇ ਸੰਭਾਲ ਕੇ ਰੱਖਦੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਆਪਣੀ ਆਪਣੀ ਜਗ੍ਹਾ 'ਤੇ ਆਪੇ ਮਿਲ ਜਾਂਦੀਆਂ ਨੇ, ਔਰ ਜਦੋਂ ਆਪੇ ਮਿਲ ਜਾਂਦੀਆਂ ਨੇ ਤਾਂ ਫਿਰ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਲੱਭਦੇ ਹਾਂ ਨਾ ਤਾਂ ਜ਼ਿਆਦਾ ਸਮਾਂ ਜਿਹੜਾ ਆ ਉਹ ਵਿਅਰਥ ਨਹੀਂ ਹੁੰਦਾ, ਔਰ ਜ਼ਿਆਦਾ ਸਮਾਂ ਵਿਅਰਥ ਨਹੀਂ ਕਰਨਾ ਵੀ ਚਾਹੀਦਾ। ਕਿਉਂਕਿ ਜ਼ਿਆਦਾ ਸਮਾਂ ਵਿਅਰਥ ਕਰਕੇ ਨਾ ਅਸੀਂ ਆਪਣੀ ਐਨਰਜੀ ਵੀ ਨਾਲ ਦੇ ਨਾਲ ਵੇਸਟ ਕਰ ਲੈਂਦੇ ਹਾਂ, ਹੈ ਨਾ। ਚਲੋ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਹੈ ਉਹ ਅੱਗੇ ਵਧਾਉਂਦੇ ਹਾਂ ਕਿ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਕਰੋੜਾਂ ਅਰਬਾਂ ਲੋਕ ਨੇ, ਜਿੱਥੇ ਫਿੰਗਰਪ੍ਰਿੰਟਸ ਦੀ ਗੱਲ ਕਰੀਏ, ਫਿੰਗਰਪ੍ਰਿੰਟਸ ਜਿਹੜੇ ਹੈ ਨਾ ਉਹ ਉਂਗਲਾਂ ਦੇ ਨਿਸ਼ਾਨ ਇੱਕੋ ਜਿਹੇ ਨਹੀਂ ਹੁੰਦੇ, ਹੈ ਨਾ, ਨਹੀਂ ਹੁੰਦੇ ਨਾ, ਇੱਕੋ ਜਿਹੇ ਨਹੀਂ ਹੁੰਦੇ। ਹੁਣ ਸਵਾਲ ਇੱਕ ਹੋਰ ਪੈਦਾ ਹੋ ਜਾਂਦਾ, ਸਵਾਲ ਇਹ ਹੁੰਦਾ ਕਿ ਜੁੜਵਾਂ ਬੱਚਿਆਂ ਦਾ DNA ਜਿਹੜਾ ਇੱਕੋ ਜਿਹਾ ਹੁੰਦਾ ਤਾਂ ਵੀ ਉਹਨਾਂ ਦੇ ਫਿੰਗਰਪ੍ਰਿੰਟਸ ਵੱਖਰੇ ਕਿਉਂ ਹੁੰਦੇ ਨੇ? ਆਮ ਤੌਰ 'ਤੇ ਅਸੀਂ ਸੋਚਦੇ ਹਾਂ ਕਿ ਹਰ ਚੀਜ਼ ਜਿਹੜੀ ਹੈ ਉਹ DNA ਹੀ ਤੈਅ ਕਰਦਾ, ਇਸ ਕਰਕੇ ਜੁੜਵਾ ਬੱਚਿਆਂ ਦਾ ਜਿਹੜਾ ਚਿਹਰਾ ਹੈ, ਅੱਖਾਂ ਨੇ, ਬਲੱਡ ਗਰੁੱਪ ਹੈ, ਕਈ ਵਾਰ ਇੱਕੋ ਜਿਹਾ ਹੀ ਲੱਗ ਰਿਹਾ ਹੁੰਦਾ, ਹੈ ਨਾ, ਲੱਗਦਿਆਂ ਹੁੰਦਾ ਨਾ, ਪਰ ਫਿੰਗਰਪ੍ਰਿੰਟਸ ਦੀ ਕਹਾਣੀ ਕੁਝ ਵੱਖਰੀ ਹੈ। ਹਾਂ ਜੀ ਹਾਂ, ਵੱਖਰੀ ਕਹਾਣੀ ਹੈ ਇਹਨਾਂ ਫਿੰਗਰਪ੍ਰਿੰਟਸ ਦੀ, ਜਿਹੜੀ ਕਿ ਵੱਖੋ ਵੱਖ ਹੁੰਦੀ ਹੈ, ਹੈ ਨਾ। ਔਰ ਦਿਲਚਸਪ ਗੱਲ ਹੈ ਇਹ ਕਿ ਜਿਹੜੀ ਫਿੰਗਰਪ੍ਰਿੰਟਸ ਹੈ ਇਹਨਾਂ ਦੀ ਅਸੀਂ ਕਹਾਣੀ ਨੂੰ ਅਗਰ ਸੁਣੀਏ ਜਾਣੀਏ ਤਾਂ ਕਹਿੰਦੇ ਨੇ ਕਿ ਜਦੋਂ ਇੱਕ ਬੱਚਾ ਆਪਣੇ ਮਾਂ ਦੇ ਗਰਭ ਵਿੱਚ ਹੁੰਦਾ ਹੈ, ਖਾਸ ਕਰਕੇ 13ਵੇਂ ਤੋਂ 19ਵੇਂ ਹਫ਼ਤੇ ਦੇ ਵਿਚਕਾਰ ਦੀ ਗੱਲ ਕਰੀਏ, ਤਾਂ ਉਸਦੀਆਂ ਉਂਗਲਾਂ ਔਰ ਹਥੇਲੀਆਂ ਜਿਹੜੀਆਂ ਉਹ ਬਣ ਰਹੀਆਂ ਹੁੰਦੀਆਂ ਨੇ, ਹੈ ਨਾ। ਔਰ ਉਸ ਵੇਲੇ ਬੱਚਾ ਇੱਕ ਓਮਨੀਓਟਿਕ ਫਲਿਊਡ, ਯਾਨੀ ਕਿ ਗਰਭ ਦੇ ਵਿੱਚ ਇੱਕ ਜਿਹੜਾ ਪਾਣੀ ਹੁੰਦਾ, ਹੈ ਨਾ, ਉਹਦੀ ਗੱਲ ਕਰ ਰਹੇ ਹਾਂ। ਹੁਣ ਸੋਚੋ ਜਦੋਂ ਬੱਚਾ ਹੱਥ ਹਿਲਾਉਂਦਾ, ਉਂਗਲਾਂ ਰਗੜਦਾ, ਖਾਂਦੀਆਂ ਜਾਂ ਫਿਰ ਕਹਿ ਸਕਦੇ ਹਾਂ ਕਿ ਹੌਲੀ ਹੌਲੀ ਆਪਸ ਦੇ ਵਿੱਚ ਜਦੋਂ ਟਕਰਾਉਂਦੇ ਨੇ ਤਾਂ ਚਮੜੀ ਉੱਤੇ ਇੱਕ ਨਿੱਕੀਆਂ ਨਿੱਕੀਆਂ ਲਾਈਨਾਂ ਜਿਹੜੀਆਂ ਉਹ ਆਪਣੇ ਆਪ ਬਣਨ ਲੱਗ ਜਾਂਦੀਆਂ ਨੇ, ਅਤੇ ਇਹ ਲਾਈਨਾਂ ਅੱਗੇ ਜਾ ਕੇ ਬਣ ਜਾਂਦੀਆਂ ਨੇ ਸਾਡੇ ਫਿੰਗਰਪ੍ਰਿੰਟਸ। ਹੁਣ ਭਾਵੇਂ ਬੱਚੇ ਜੁੜਵਾ ਹੋਣ, DNA ਇੱਕੋ ਜਿਹਾ ਹੋ

ਪਰ ਗਰਭ ਦੇ ਅੰਦਰ ਦੋਵਾਂ ਦੀ ਜਿਹੜੀ ਇੱਕ ਗੱਲ ਕਰੀਏ ਪੋਜੀਸ਼ਨ ਦੀ ਗੱਲ ਕਰੀਏ, ਹਿਲਜੁਲ ਦੀ ਗੱਲ ਕਰੀਏ, ਉਹਨਾਂ ਦੇ ਦਬਾਅ ਦੀ ਗੱਲ ਕਰੀਏ, ਉਹਨਾਂ ਦਾ ਜਿਹੜਾ ਪੋਸ਼ਨ ਹੈ ਉਹਦੀ ਗੱਲ ਕਰੀਏ, ਤਾਂ ਇਸ ਕਰਕੇ ਉਹਨਾਂ ਦੇ ਫਿੰਗਰਪ੍ਰਿੰਟ ਜਿਹੜੇ ਆ ਵੱਖੋ ਵੱਖ ਹੋ ਜਾਂਦੇ ਨੇ, ਉਹਨਾਂ ਦਾ ਹਿਲਣਾ ਡੁੱਲਣਾ ਔਰ ਉਹਨਾਂ ਦਾ ਪੋਸ਼ਨ ਜਿਹੜਾ ਤੈਅ ਕਰਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ, ਹੈ ਨਾ ਦੋਸਤੋ। ਕੁਦਰਤ ਦਾ ਕਮਾਲ ਇੱਕੋ ਜਿਹਾ ਜੀਆ ਨੇ, ਪਰ ਫਿਰ ਵੀ ਇੱਕ ਇਨਸਾਨ ਦੀ ਪਹਿਚਾਨ ਬਿਲਕੁਲ ਅਨੋਖੀ ਹੈ ਜੀ। ਨਹੀਂ ਬਹੁਤ ਇੰਪੋਰਟੈਂਟ ਇਹਨੂੰ ਨਾ, ਹੁਣ ਇਹ ਸੋਚਿਓ ਕਿ ਲੈ ਇੱਦਾਂ ਹੋ ਜਾਂਦਾ ਤਾਂ ਉੱਦਾਂ ਹੋ ਜਾਂਦਾ, ਇੱਦਾਂ ਦੀ ਕੋਈ ਗੱਲ ਨਹੀਂ ਹੈ।

ਜੀ ਬਿਲਕੁਲ, ਔਰ ਇਹ ਸਫ਼ਰ ਜਿਹੜਾ ਆ ਉਹ ਅਸੀਂ ਤੈਅ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ। ਫਿੰਗਰ ਪ੍ਰਿੰਟ ਦੀ ਹੀ ਗੱਲ ਕਰੀ ਹਾਂ ਕਿ ਜਿਹੜੇ ਫਿੰਗਰ ਪ੍ਰਿੰਟਸ ਹੁੰਦੇ ਨੇ ਇਹਨਾਂ ਦੀ ਗੱਲ ਨੂੰ ਅਸੀਂ ਅੱਗੇ ਅਸੀਂ ਅਗਰ ਲੈ ਕੇ ਜਾਣਾ ਹੋਈਏ ਤਾਂ ਉਂਗਲਾਂ ਦੇ ਉਹ ਨਿਸ਼ਾਨ ਹੁੰਦੇ ਨੇ ਜਿਹੜੇ ਕਿ ਸਾਡੀ ਇੱਕ ਆਪਣੀ ਪਛਾਣ ਬਣਾਉਂਦੇ ਨੇ, ਵੱਖਰੇ ਹੋਣ ਦਾ ਅਹਿਸਾਸ ਕਰਾਉਂਦੇ ਨੇ। ਦੁਨੀਆ ਵਿੱਚ ਕੋਈ ਵੀ ਲੋਕ ਹੋਵੇ ਉਹਨਾਂ ਦੇ ਫਿੰਗਰ ਪ੍ਰਿੰਟ ਜਿਹੜੇ ਹੈ ਇੱਕੋ ਜਿਹੇ ਨਹੀਂ ਹੁੰਦੇ। ਇਸੇ ਕਰਕੇ ਜਦੋਂ ਪੁਲਿਸ ਜਾਂ ਬਾਇਓਮੈਟ੍ਰਿਕ ਸਿਸਟਮ ਜਿਹੜਾ ਹੁੰਦਾ, ਜਿਵੇਂ ਹੀ ਆਧਾਰ ਕਾਰਡ ਵਿੱਚ ਅਸੀਂ ਗੱਲ ਕਰੀਏ, ਫਿੰਗਰ ਪ੍ਰਿੰਟ ਦੀ ਪਹਿਚਾਣ ਜਿਹੜਾ ਆ ਇੱਕ ਮਜ਼ਬੂਤ ਸਬੂਤ ਜਿਹੜਾ ਆ ਉਹ ਮੰਨਿਆ ਜਾਂਦਾ ਹੈ। ਇਸੇ ਲਈ ਇਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਕੁਦਰਤ ਦੀਆਂ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਨੇ। ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਦੇ ਨਾਲ ਵਾਕਈ ਅਸੀਂ ਕਹਿ ਸਕਦੇ ਹਾਂ ਮਾਸ਼ਾਅੱਲਾ, ਵਾਹ ਜੀ ਵਾਹ, ਮਤਲਬ ਖੂਬਸੂਰਤ ਅਹਿਸਾਸ, ਖੂਬਸੂਰਤ ਚੀਜ਼ਾਂ ਜਿਹੜੀਆਂ ਹੈ ਜਦੋਂ ਸਾਨੂੰ ਪਤਾ ਲੱਗਦੀਆਂ ਨੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਵੱਖੋ ਵੱਖ ਹੈ, ਹੈ ਨਾ, ਸਭ ਤੋਂ ਅਜਬ ਵੀ ਹੈ ਔਰ ਗਜਬ ਵੀ ਹੈ। ਔਰ ਅਜਬ ਗਜਬ ਚੀਜ਼ਾਂ ਜਦੋਂ ਜ਼ਿੰਦਗੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ, ਕਿਉਂਕਿ ਇਹ ਕੁਦਰਤ ਦਾ ਕਰਿਸ਼ਮਾ ਹੁੰਦੀਆਂ ਨੇ। ਸੋ ਹੁਣ ਇੱਕ ਪਿਆਰੇ ਜਿਹੇ ਗੀਤ ਤੋਂ ਬਾਅਦ ਬਿਲਕੁਲ ਅਸੀਂ ਅੱਜ ਗੱਲ ਕਰਾਂਗੇ ਇੰਟਰਨੈਸ਼ਨਲ ਡੇ ਟੂ ਐਂਡ ਦਾ ਆਬਸਟ੍ਰੈਕਟਿਕ ਔਰ ਐਬਸਟੂਲਾ ਡੇ ਦੇ ਉੱਤੇ। ਔਰ ਇਸ ਗੱਲਬਾਤ ਨੂੰ ਕਰਨ ਲਈ ਸਾਡੇ ਨਾਲ ਡਾਕਟਰ ਸਾਹਿਬ ਬਿਲਕੁਲ ਤਿਆਰ ਨੇ, ਲੇਕਿਨ ਫਿਲਹਾਲ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ।

0: ਬਿਲਕੁਲ ਜੀ, ਖੂਬਸੂਰਤ ਗੀਤ ਸੰਗੀਤ ਦਾ ਸਾਥ ਚੱਲ ਰਿਹਾ ਹੈ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ। ਮਾਂ ਬਣਨਾ ਹਰ ਇੱਕ ਔਰਤ ਦਾ ਇੱਕ ਬੇਹੱਦ ਖੂਬਸੂਰਤ ਅਹਿਸਾਸ ਵੀ ਹੁੰਦਾ ਔਰ ਸੁਪਨਾ ਵੀ ਹੁੰਦਾ, ਲੇਕਿਨ ਸੁਰੱਖਿਅਤ ਮਾਤਰਤਵ ਦੀ ਗੱਲ ਕਰੀਏ ਤਾਂ ਮਹਿਲਾ ਦਾ ਅਧਿਕਾਰ ਵੀ ਹੁੰਦਾ। ਥੋੜ੍ਹੀ ਕਹਿ ਸਕਦੇ ਹਾਂ ਦੁੱਖ ਦੀ ਗੱਲ ਹੈ ਜਾਂ ਪਰੇਸ਼ਾਨੀ ਵਾਲੀ ਗੱਲ ਹੈ ਕਿ ਅੱਜ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨੇ ਪ੍ਰੈਗਨੈਂਸੀ ਦੇ ਦੌਰਾਨ ਜਾਂ ਉਹਨਾਂ ਦੀਆਂ ਪ੍ਰੋਬਲਮਸ ਜਿਹੜੀਆਂ ਕ੍ਰੀਏਟ ਹੋ ਜਾਂਦੀਆਂ ਨੇ ਜਾਂ ਸਮੱਸਿਆਵਾਂ ਬਣ ਜਾਂਦੀਆਂ ਨੇ, ਉਹਨਾਂ ਦਾ ਸਾਹਮਣਾ ਜਿਹੜਾ ਆ ਕਰਨ 'ਚ ਉਹਨਾਂ ਨੂੰ ਦਿੱਕਤ ਹੁੰਦੀ ਹੈ। ਲੇਕਿਨ ਘੱਟ ਚੜ੍ਹਤਾ ਹੋਣ ਕਰਕੇ, ਘੱਟ ਗੱਲਬਾਤ ਨੂੰ ਖੁੱਲ੍ਹ ਕੇ ਕਰਨ ਕਰਕੇ ਇਹ ਚੀਜ਼ਾਂ ਜਿਹੜੀਆਂ ਵੱਧ ਵੀ ਜਾਂਦੀਆਂ ਨੇ। ਔਰ ਅਸੀਂ ਇੱਕ ਵਿਸ਼ਾ ਜਿਹੜਾ ਹੈ ਲੈ ਕੇ ਬਿਲਕੁਲ ਸਾਡੇ ਦੋਸਤਾਂ ਦੇ ਨਾਲ ਜੁੜੇ ਹਾਂ, ਜਿਹੜਾ ਕਿ ਅਸੀਂ ਅੱਜ ਮਨਾ ਵੀ ਰਹੇ ਹਾਂ, ਇੰਟਰਨੈਸ਼ਨਲ ਡੇ ਟੂ ਐਂਡ ਓਬਸਟ੍ਰੈਕਟਿਕ ਫਿਸਚੁਲਾ। ਇਸ ਦੇ ਬਾਰੇ ਜਿਹੜਾ ਆ ਅਸੀਂ ਅੱਜ ਗੱਲ ਕਰਾਂਗੇ ਡਾਕਟਰ ਚਾਂਦਨੀ ਬੱਗਾ ਦੇ ਨਾਲ, ਜਿਹੜੇ ਕਿ ਸਾਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਜੁੜੀ ਹੋਈ ਇਹਨਾਂ ਸਵਾਲਾਂ ਦੇ ਨਾਲ ਜੁੜੀ ਹੋਈ ਗੱਲਬਾਤ ਸਾਡੇ ਨਾਲ ਸਾਂਝੀ ਕਰਨਗੇ। ਹੈਲੋ
1: ਹੈਲੋ,
0: ਗੁੱਡ ਮਾਰਨਿੰਗ ਮੈਮ।
1: ਹਾਂਜੀ ਗੁੱਡ ਮਾਰਨਿੰਗ ਜੀ।
0: ਮੈਮ, ਸਭਸੇ ਪਹਿਲੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਮੇਂ ਆਪਕਾ ਬਹੁਤ ਬਹੁਤ ਸਵਾਗਤ ਹੈ।
1: थैंक यू जी।
0: मैम आज जैसे हम अभी बात करके हटे हैं कि इंटरनेशनल डे टू एंड ऑब्स्ट्रैक्टिक फिस्टुला जो है आज हम मना रहे हैं, मैम सबसे पहले हम ये जानना चाहेंगे कि ये ऑब्स्ट्रैक्टिक फिस्टुला क्या होता है।
1: ये एक बहुत ही बड़ी दुर्भाग्यपूर्ण और गंभीर बीमारी है
0: जी,
1: जिसमें कि डिलीवरी के बाद एक महिला के जन्म देने वाले रास्ते और पेशाब की थैली या लहसुन की नली के बीच में एक छेद बन जाता है। ये यूजुअली दो प्रकार के होते हैं, वसाइको वजाइनल फिस्टुला जो कि पेशाब की थैली की तरफ रास्ता बनता है, और एक रेक्टो वजाइनल फिस्टुला जो लहसुन की थैली की तरफ से रास्ता बन जाता है।
0: जी मैम, यानी कि ये प्रॉब्लम क्रिएट करता है कंसीव की हुई महिला को या फिर जो अदर लेडीज हैं इस चीज से जूझ रही होती हैं।
1: बिल्कुल
0: जी मैम, ये बीमारी औरतों में किन कारणों से होती है, कौन सी ऐसी वजह होती है कि जिस वजह से ये प्रॉब्लम क्रिएट हो जाती है?
1: हाँ जी, जैसे कि लंबे और बाधित प्रसव, जिसे को हम ऑब्स्ट्रक्टेड लेबर भी कहते हैं, ऐसी डिलीवरी के दौरान ये होता है कि शिशु का जो सिर है और माँ की पेल्विक हड्डियाँ उनके बीच जो है पेशाब की थैली बहुत समय तक फंसे रहने से उसमें खून का बहाव कम हो जाता है।
0: ओके।
1: और थैली का कुछ

0: Rainbow FM! Rainbow FM!
1: बिल्कुल जी, दिल से दिल तक है 102.7 मेगा हर्ट्ज से तुसी बने हुए हो और प्रोग्राम चल रहा है गुड मॉर्निंग जलंधर। और इस सफर दे विच हम सफर मैं तुहाडी दोस्त निशा तुहाडे नाल ਗੱਲਾਂ ਬਾਤਾਂ ਤਾਂ ਸਿਲਸਿਲਾ ਕਰੀਏ ਕੰਟੀਨਿਊ ਫਿਰ। ਲੋ ਜੀ, ਲੋ ਅੱਜ ਗੱਲ ਕਰਦੇ ਹਾਂ ਅਸੀਂ ਐਸੀ ਚੀਜ਼ ਦੀ ਜੋ ਕਈਆਂ ਨੂੰ ਸਕੂਲ ਦੀ ਸਜ਼ਾ ਲੱਗਦੀ ਸੀ, ਪਰ ਹੁਣ ਉਸਨੂੰ ਕਿਹਾ ਜਾਂਦਾ ਹੈ ਸੁਪਰ ਬ੍ਰੇਨ ਯੋਗਾ। ਓ ਮਾਈ ਗਾਡ। ਅੱਛਾ, ਪਹਿਲਾਂ ਤਾਂ ਨਾ ਤੁਸੀਂ ਸਾਰੇ ਜਣੇ ਹੱਥ ਖੜ੍ਹੇ ਕਰੋ ਕਿ ਤੁਸੀਂ ਕਦੀ ਇੱਦਾਂ ਹੋਇਆ ਕਿ ਤੁਹਾਡੀ ਕਲਾਸ ਦੀ ਜਿਹੜੀ ਟੀਚਰ ਹੈ ਉਹਨੇ ਤੁਹਾਨੂੰ ਪਨਿਸ਼ਮੈਂਟ ਦਿੱਤੀ ਹੋਵੇ ਔਰ ਉਸ ਪਨਿਸ਼ਮੈਂਟ ਦੇ ਵਿੱਚ ਨਾ ਤੁਸੀਂ ਉਠਕ ਬੈਠਕ ਕੀਤਾ ਹੋਵੇ, ਕਦੀ ਮੰਮਾ ਨੇ ਦਿੱਤੀ ਹੋਵੇ। ਮੈਂ ਕਿਹਾ ਅਸੀਂ ਤਾਂ ਇੱਦਾਂ ਦੀ ਸਜ਼ਾ ਜਿਹੜੀ ਹੈ ਨਾ ਬੜੀ ਵਾਰ ਭੁਗਤੀ ਹੈ। ਅਰੇ ਮਜ਼ਾ ਆਉਂਦਾ ਸੀ ਇਹਨਾਂ ਦੇ ਵਿੱਚ, ਸਾਰੀਆਂ ਦੋਸਤ ਸਾਰੀਆਂ ਸਹੇਲੀਆਂ ਜਦੋਂ ਬਾਹਰ ਆ ਕੇ ਖੜ੍ਹ ਜਾਂਦੀਆਂ ਸੀ ਨਾ ਇੱਕੋ ਇੱਕ ਕਰਕੇ, ਲਾਈਨ ਲੱਗ ਜਾਂਦੀ ਹੁੰਦੀ ਸੀ ਉਠਕ ਬੈਠਕ ਦੀ, ਹੈ ਨਾ। ਆਈ ਚਿਹਰੇ 'ਤੇ ਮੁਸਕਰਾਹਟ ਆ, ਉਹ ਵਾਜੀ ਵਾਹ, ਸਾਰਿਆਂ ਨੂੰ ਚੇਤਾ ਆ ਗਿਆ ਕਿ ਉਠਕ ਬੈਠਕ ਜਿਹੜੀ ਹੈ ਨਾ ਉਹ ਤੁਸੀਂ ਵੀ ਕਲਾਸ ਦੇ ਬਾਹਰ ਖੜ੍ਹੇ ਹੋ ਕੇ ਜਿਹੜੀ ਹੈ ਨਾ ਜ਼ਰੂਰ ਕੀਤੀ ਹੋਏਗੀ। ਆ ਹਾਂ, ਲੇਕਿਨ ਅੱਜ ਦੀ ਗੱਲ ਕਰੀਏ ਤਾਂ ਅੱਜ ਇਹਨੂੰ ਸੁਪਰ ਬ੍ਰੇਨ ਯੋਗਾ ਵੀ ਕਿਹਾ ਜਾਂਦਾ ਹੈ। ਜੀ ਹਾਂ, ਕੰਨ ਫੜ ਕੇ ਉਠਕ ਬੈਠਕ। ਬਚਪਨ ਵਿੱਚ ਜਦੋਂ ਹੋਮਵਰਕ ਨਹੀਂ ਕੀਤਾ ਹੁੰਦਾ ਸੀ ਨਾ, ਜੇ ਕਲਾਸ ਵਿੱਚ ਸ਼ਰਾਰਤ ਕੀਤੀ ਹੁੰਦੀ ਸੀ ਤਾਂ ਟੀਚਰ ਕਹਿੰਦੇ ਸੀ ਚਲੋ 10 ਉਠਕ ਬੈਠਕ ਲਗਾਓ, ਡੰਡਾ ਮੈਡਮ ਦੇ ਹੱਥੀ ਹੁੰਦਾ ਸੀਗਾ। ਪਰ ਕੀ ਤੁਹਾਨੂੰ ਪਤਾ ਹੈ ਕਿ ਕੁਝ ਲੋਕ ਮੰਨਦੇ ਹਨ ਕਿ ਇਹ ਸਿਰਫ ਸਜ਼ਾ ਨਹੀਂ ਸੀ,

ਉਹ ਦਿਮਾਗ ਲਈ ਇੱਕ ਕਸਰਤ ਵੀ ਹੋ ਸਕਦੀ ਹੈ। ਹਾਂ, ਜਦੋਂ ਅਸੀਂ ਖੱਬੇ ਹੱਥ ਨਾਲ ਸੱਜਾ ਕੰਨ ਅਤੇ ਸੱਜੇ ਹੱਥ ਨਾਲ ਖੱਬਾ ਕੰਨ ਫੜਦੇ ਹਾਂ ਨਾ, ਤਾਂ ਫਿਰ ਉਠਕ ਬੈਠਕ ਕਰਦੇ ਹਾਂ ਤਾਂ ਸਰੀਰ ਦੇ ਵਿੱਚ ਇੱਕ ਹਿੱਸੇ ਵਿੱਚ ਜਿਹੜਾ ਹੈ ਨਾ ਉਹ ਇਕੱਠੇ ਕੰਮ ਕਰਦਾ। ਸਰੀਰ ਦਾ ਇੱਕ ਹਿੱਸਾ ਨਹੀਂ, ਕਈ ਹਿੱਸੇ ਜਿਹੜੇ ਆ ਉਹ ਇਕੱਠੇ ਕੰਮ ਕਰਦੇ ਨੇ। ਕੁਝ ਲੋਕ ਜਿਹੜੇ ਆ ਉਹ ਮੰਨਦੇ ਨੇ ਕਿ ਧਿਆਨ ਵੱਧ ਸਕਦਾ ਹੈ, ਕੰਸੈਂਟਰੇਸ਼ਨ ਜਿਹੜੀ ਆ ਉਹ ਸੁਧਰ ਜਾਂਦੀ ਹੈ, ਸਰੀਰ ਦੇ ਵਿੱਚ ਐਨਰਜੀ ਜਿਹੜੀ ਆ ਉਹ ਮਹਿਸੂਸ ਹੁੰਦੀ ਆ, ਯਾਨੀ ਕਿ ਦਿਮਾਗ ਅਤੇ ਸਰੀਰ ਦੇ ਵਿੱਚ ਜਿਹੜਾ ਕੋਆਰਡੀਨੇਸ਼ਨ ਹੈ ਉਹ ਬਿਹਤਰ ਹੋ ਸਕਦਾ ਹੈ ਜਦੋਂ ਅਸੀਂ ਉਠਕ ਬੈਠਕ ਕਰਦੇ ਹਾਂ। ਬਾਕੀ ਕੰਸੈਂਟਰੇਸ਼ਨ ਵਧਣ ਦੀ ਗੱਲ ਕਰੀਏ, ਕਿਉਂਕਿ ਸਾਹਮਣੇ ਮੈਡਮ ਖੜੀ ਹੁੰਦੀ ਹੈ ਡੰਡਾ ਲੈ ਕੇ, ਅਤੇ ਫਿਰ ਜਦੋਂ ਮੈਡਮ ਦਾ ਡੰਡਾ ਵੀ ਦੇਖ ਰਿਹਾ ਹੁੰਦਾ ਨਾ, ਤਾਂ ਉਠਕ ਬੈਠਕ ਵੀ ਸਹੀ ਤਰੀਕੇ ਦੇ ਨਾਲ ਲੱਗ ਰਹੀ ਹੁੰਦੀ ਹੈ। ਇੱਕ ਵੀ ਉਠਕ ਬੈਠਕ ਅੱਧੀ ਜੀ ਮਾਰੀ ਹੁੰਦੀ ਹੈ ਨਾ, ਤਾਂ ਮੈਡਮ ਫਟਾਫਟ ਕਹਿੰਦੀ ਇੱਕ ਪੂਰੀ ਨਹੀਂ ਮਾਰੀ, ਚੱਲ ਚੱਲ ਚੱਲ ਦੁਬਾਰਾ ਦੁਬਾਰਾ ਚੱਲ ਚੱਲ। ਬਿਲਕੁਲ, ਵਿਦੇਸ਼ਾਂ ਵਿੱਚ ਅੱਜ ਕਈ ਥਾਵਾਂ 'ਤੇ ਇਸਨੂੰ ਸੁਪਰ ਬ੍ਰੇਨ ਯੋਗਾ ਦੇ ਨਾਲ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ। ਪਰ ਇੱਕ ਜ਼ਰੂਰੀ ਗੱਲ ਕਿ ਇਸ ਬਾਰੇ ਕੀਤੇ ਗਏ ਬਹੁਤ ਸਾਰੇ ਵਿਗਿਆਨਿਕ ਅਧਿਐਨ ਜਿਹੜੇ ਆ ਹਾਲੇ ਤੱਕ ਸੀਮਿਤ ਹਨ, ਇਸ ਲਈ ਕਹਿਣਾ ਇਸ ਲਈ ਇਸ ਨਾਲ ਯਾਦਦਾਸ਼ਤ ਜਾਂ ਆਈ ਕਿਊ ਪੱਕੇ ਤੌਰ 'ਤੇ ਵੱਧਦੀ ਹੈ, ਉਹ ਕੋਈ ਮਜ਼ਬੂਤ ਸਬੂਤ ਜਿਹੜੇ ਆ ਨਾ ਹਾਲੇ ਸਾਫ਼ ਜਿਹੇ ਨਹੀਂ ਹੋਏ। ਪਰ ਹਾਂ, ਹਲਕੀ ਫਿਜ਼ਿਕਸ ਐਕਟੀਵਿਟੀ ਜਿਹੜੀ ਹੈ, ਫਿਜ਼ੀਕਲ ਐਕਟੀਵਿਟੀ ਜਿਹੜੀ ਹੈ, ਸਾਹ 'ਤੇ ਧਿਆਨ ਅਤੇ ਨਿਯਮਿਤ ਕਸਰਤ ਦਿਮਾਗ 'ਤੇ ਸਿਹਤ ਲਈ ਫਾਇਦੇਮੰਦ ਜ਼ਰੂਰ ਮੰਨੀ ਜਾਂਦੀ ਹੈ। ਤਾਂ ਦੋਸਤੋ, ਜੋ ਚੀਜ਼ ਕਦੇ ਸਾਨੂੰ ਸਜ਼ਾ ਲੱਗਦੀ ਸੀ ਨਹੀਂ, ਸਜ਼ਾ ਲੱਗਦੀ ਹੁੰਦੀ ਸੀ ਨਾ, ਹੋ ਸਕਦਾ ਹੈ ਉਸਦੇ ਪਿੱਛੇ ਕੁਝ ਸਿਹਤ ਨਾਲ ਜੁੜੀਆਂ ਗੱਲਾਂ ਵੀ ਹੋਣ। ਤੁਹਾਡਾ ਕੀ ਖਿਆਲ ਹੈ? ਫਿਰ ਬਣ ਜਾਈਏ ਅਸੀਂ ਵੀ ਉਠਕ ਬੈਠਕ ਕੱਢਣ ਲਈ, ਹੈ ਨਾ? ਸਾਨੂੰ ਜ਼ਰੂਰ ਦੱਸੋ ਕਿ ਜੇਕਰ ਤੁਸੀਂ ਸਕੂਲ ਦੇ ਵਿੱਚ ਉਠਕ ਬੈਠਕ ਲਗਾਈ ਹੈ ਤਾਂ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਹੋਏਗਾ। ਓਕੇ, ਇਸਦੋਂ ਹੀ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਹੈ ਉਠਕ ਬੈਠਕ ਤੱਕ ਹੀ ਸੀਮਿਤ ਨਹੀਂ ਹੈ, ਉਠਕ ਬੈਠਕ ਤੋਂ ਅੱਗੇ ਵੀ ਚੱਲੇਗਾ। ਉਠਕ ਬੈਠਕ ਤੋਂ ਅੱਗੇ ਕਹਿ ਰਿਹਾ ਕਿ ਚਲੋ ਚਲੀਏ ਅੱਗੇ। ਹਾਂ ਹਾਂ, ਅੱਗੇ ਜਾਣਾ ਨਹੀਂ ਹੈ ਹੁਣ, ਇੱਕ ਸੋਹਣਾ ਜਿਹਾ ਗਾਣਾ ਸੁਣਦੇ ਹੋ ਦਿਲ 'ਚ ਦਿਲ ਤੱਕ। ਹਾਂ ਹਾਂ ਜੀ, ਲਓ ਜੀ ਲਓ ਲਓ, ਬਿਲਕੁਲ ਤਿਆਰ ਹੈ।

ਕੁਛ ਨੀ ਦਿਸਦਾ ਪਿਆ ਤੁਹਾਨੂੰ ਦਿਸਦਾ ਪਿਆ ਧੁੱਪ ਦਾ ਲਸ਼ਕਾਰਾ ਪੈਣ ਡਿਆ ਸੀ ਤਾਂ ਨੀ ਦਿਖਣ ਡਿਆ ਸੀ। ਸ਼ਨੀਵਾਰ ਹੈ, ਅੱਜ ਸ਼ਨੀਵਾਰ ਤੁਸੀਂ ਕਿਵੇਂ ਮਨਾ ਰਹੇ ਹੋ? ਯਾਨੀ ਕਿ ਵੀਕਐਂਡ ਹੈ, ਥੋੜ੍ਹਾ ਬਹੁਤਾ ਤਾਂ ਸੋਚਿਆ ਹੋਏਗਾ ਨਾ। ਵੈਸੇ ਬਾਹਰ ਘੁੰਮਣ ਬਾਰੇ ਤਾਂ ਜ਼ਿਆਦਾ ਸੋਚਿਓ ਨਾ, ਕਿਉਂਕਿ ਜੇ ਤੁਸੀਂ ਬਾਹਰ ਘੁੰਮਣ ਜਾਂਦੇ ਹੋ ਤਾਂ ਬਾਹਰ ਗਰਮੀ ਆ। ਔਰ ਜੇ ਤੁਸੀਂ ਸੋਚ ਰਹੇ ਹੋ ਕਿ ਕੁਛ ਛੋਟਾ ਮੋਟਾ ਇਹੋ ਜਿਹਾ ਕੀਤਾ ਜਾਵੇ ਜਿਹੜਾ ਥੋੜ੍ਹਾ ਜਿਹਾ ਜੁਗਾੜ ਲਗਾ ਕੇ ਕੀਤਾ ਜਾ ਸਕਦਾ, ਕੀ ਕਰੋਗੇ ਤੁਸੀਂ? ਦੱਸੋ ਤਾਂ ਮੈਨੂੰ ਜ਼ਰਾ। ਹਾਂ ਹਾਂ, ਮੈਨੂੰ ਦੱਸ ਦਿਓ 9855501007। ਜੀ ਹਾਂ, ਬਿਲਕੁਲ ਜੀ, ਤੁਸੀਂ ਜੁਗਾੜ ਲਗਾ ਕੇ ਕਦੇ ਕੋਈ ਕੰਮ ਕੀਤਾ ਜਿਵੇਂ ਕਿ ਟੂਟੀ ਜਿਹੜੀ ਹੈ ਉਹਦਾ ਜਿਹੜਾ ਪ੍ਰੈਸ਼ਰ ਹੈ ਉਹ ਬਹੁਤ ਜ਼ਿਆਦਾ ਘੱਟ ਗਿਆ ਹੋਵੇ ਜਾਂ ਵੱਧ ਗਿਆ ਹੋਵੇ, ਔਰ ਤੁਸੀਂ ਕਿਸੇ ਬੋਟਲ ਦਾ ਢੱਕਣ ਲੈ ਕੇ ਉਹਦੇ ਵਿੱਚ ਛੇਦ ਕਰਕੇ, ਨਿੱਕੇ ਨਿੱਕੇ ਛੇਦ ਕਰਕੇ ਉਸ ਪ੍ਰੈਸ਼ਰ ਨੂੰ ਨੋਰਮਲ ਕੀਤਾ ਹੋਵੇ? ਅਰੇ ਅਰੇ ਅਰੇ ਅਰੇ, ਸਾਈਕਲ ਦੇ ਵਿੱਚ ਨਾ ਜਿਹੜਾ ਟਾਇਰ ਹੁੰਦਾ ਸਾਈਕਲ ਦਾ, ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਲਗਾ ਦਿੱਤੀ ਹੋਵੇ ਜਿਹਦੇ ਨਾਲ ਅਲੱਗ ਜਿਹੀ ਆਵਾਜ਼ ਆਉਂਦੀ ਹੋਵੇ, ਇੱਦਾਂ ਦਾ ਕੋਈ ਜੁਗਾੜ? ਹਾਂ, ਜੁਗਾੜ ਲਗਾਉਣਾ ਸਾਡੇ ਪੰਜਾਬੀਆਂ ਦੀ ਆਦਤ ਹੈ। ਯਾਨੀ ਕਿ ਪੈਸੇ ਤਾਂ ਅਸੀਂ ਬਚਾ ਲੈਂਦੇ ਹਾਂ, ਲੇਕਿਨ ਕਦੇ ਨਾ ਕਦੇ ਜੁਗਾੜ ਜਿਹੜੇ ਹੈ ਕੰਮ ਵੀ ਆ ਜਾਂਦੇ ਨੇ। 9ਵੀਂ 10ਵੀਂ ਜਮਾਤ ਦੇ ਬਹੁਤ ਸਾਰੇ ਸਟੂਡੈਂਟਸ ਨੇ, ਯਾਨੀ ਕਿ ਅਸੀਂ ਸਟੇਟ ਦੀ ਗੱਲ ਕਰੀਏ ਤਾਂ ਉੱਥੇ ਦੀ ਮੈਂ ਇੱਕ ਵਿਊ ਦੇਖ ਰਹੀ ਸੀਗੀ ਕਿ ਉੱਥੇ ਦੇ 9ਵੀਂ 10ਵੀਂ ਦੇ ਬੱਚਿਆਂ ਨੇ ਬਹੁਤ ਸਾਰੇ ਸਕੂਲਸ ਜਿਵੇਂ ਜਿੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਉਹਨਾਂ ਨੇ ਕੀ ਕੀਤਾ ਕਿ ਕੁੱਲੜ ਲੈ ਕੇ, ਜਿਹੜੇ ਕੁੱਲੜ ਹੁੰਦੇ ਨੇ, ਵੇਸ ਕੁੱਲੜ ਹੁੰਦੇ ਨੇ, ਮਟਕੇ ਹੁੰਦੇ ਨੇ, ਉਹਨਾਂ ਨੂੰ ਇੱਕ ਬੈਲੈਂਸ ਯਾਨੀ ਕਿ ਇੱਕ ਬਰਾਬਰ ਸ਼ੇਪ ਦੇ ਵਿੱਚ ਕੱਟ ਕੇ ਉਹਦੇ ਵਿੱਚ ਉੱਪਰੋਂ ਦੀ ਪਾਣੀ ਕਿਸੇ ਤਰੀਕੇ ਦੇ ਨਾਲ ਵਗਾ ਕੇ ਛੋਟੀ ਜਿਹੀ ਮੋਟਰ ਲਗਾ ਕੇ ਇੱਕ ਨੈਚੁਰਲ ਕੂਲਰ ਬਣਾਉਣ ਦੀ ਕੋਸ਼ਿਸ਼ ਕੀਤੀ। ਵਾਹ ਜੀ ਵਾਹ, ਕੰਮ ਹੋਣ ਤਾਂ ਇੱਦਾਂ ਦੇ, ਹਨਾ, ਜੁਗਾੜ ਵੀ ਲੱਗ ਗਿਆ ਔਰ ਬਹੁਤ ਵਧੀਆ ਤਰੀਕਾ ਵੀ ਹੋ ਗਿਆ, ਇੱਕ ਠੰਡਕ ਵੀ ਜਿਹੜੀ ਹੈ ਉਹ ਮਹਿਸੂਸ ਹੋ ਗਈ, ਅਤੇ ਠੰਡਕ ਮਹਿਸੂਸ ਹੁੰਦੀ ਰਹੇਗੀ ਆਕਾਸ਼ਵਾਣੀ ਦੇ ਇਸ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ। ਔਰ ਪ੍ਰੋਗਰਾਮ ਦੇ ਵਿੱਚ ਚਲੀਏ ਥੋੜ੍ਹਾ ਜਿਹਾ ਅੱਗੇ, ਕਿਉਂਕਿ ਘੜੀ ਦੀ ਸੂਈ ਜਿਹੜੀ ਹੈ ਮੈਨੂੰ ਇਸ਼ਾਰਾ ਕਰ ਰਹੀ ਹੈ ਕਿ ਜ਼ਿਆਦਾ ਸਮਾਂ ਜਿਹੜਾ ਹੈ ਉਹ ਨਹੀਂ ਹੈ ਗੱਲਾਂ ਕਰਨ ਦਾ, ਬਾਤਾਂ ਕਰਨ ਦਾ, ਲੇਕਿਨ ਸਮਾਂ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਹੁਣ ਇੰਨੀਆਂ ਕੁ ਗੱਲਾਂ ਕੀਤੀਆਂ ਜਾਣ ਕਿ ਪ੍ਰੋਗਰਾਮ ਦੇ ਵਿੱਚ ਨਾ ਤੁਸੀਂ ਸਿਰਫ ਅਤੇ ਸਿਰਫ ਜਿਹੜੀ ਇੱਕ ਅੱਛੀ ਅੱਛੀ ਇਨਫੋਰਮੇਸ਼ਨ ਦਿੱਤੀ ਹੈ ਉਹ ਤੁਹਾਨੂੰ ਕਿਹੋ ਜਿਹੀ ਲੱਗੀ ਉਹਦੇ ਬਾਰੇ ਦੱਸ ਦਿਓ, ਠੀਕ ਹੈ ਨਾ? ਬਿਲਕੁਲ ਜੀ, ਘੜੀ ਦੀ ਸੂਈ ਜਿਹੜੀ ਹੈ ਉਹ ਤਾਂ ਮੈਨੂੰ ਇਹ ਦੱਸ ਰਹੀ ਕਿ ਨਿਸ਼ਾ ਜ਼ਿਆਦਾ ਗੱਲਾਂ ਨਾ ਕਰੀ, ਹੈ ਨਾ, 8:30 ਹੋਣ ਹੀ ਵਾਲੇ ਨੇ। ਲੇਕਿਨ ਤੁਹਾਨੂੰ ਅੱਜ ਦਾ ਇਹ ਸਿਲਸਿਲਾ ਕਿਹੋ ਜਿਹਾ ਲੱਗਿਆ? ਕੋਸ਼ਿਸ਼ ਤਾਂ ਇਹ ਕੀਤੀ ਹੈ ਕਿ ਦੋਸਤਾਂ ਨੂੰ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਦੇ ਸਕਾਂ। ਔਰ ਡਾਕਟਰ ਸਾਹਿਬਾਨ ਦੇ ਨਾਲ, ਗਾਇਨੀਕੋਲੋਜਿਸਟ ਜਿਹੜੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਸੀ, ਅਸੀਂ ਉਹਨਾਂ ਦੇ ਨਾਲ ਗੱਲ ਕੀਤੀ ਹੈ ਔਰ ਬਹੁਤ ਵਧੀਆ ਇਨਫੋਰਮੇਸ਼ਨ ਜਿਹੜੀ ਹੈ ਉਹਨਾਂ ਤੋਂ ਲਈ ਹੈ। ਉਮੀਦ ਕਰਦੀ ਹਾਂ ਤੁਹਾਡੇ ਲਈ ਜ਼ਰੂਰ ਕੰਮ ਆਏਗੀ। ਤਾਂ ਫਿਲਹਾਲ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਨੂੰ ਇੱਥੇ ਹੀ ਵਾਇੰਡ ਅਪ ਕਰਨ ਦੀ ਦੇ ਦਿਓ ਇਜਾਜ਼ਤ। ਅਗਲਾ ਸਫ਼ਰ ਲੈ ਕੇ ਫਿਰ ਤੋਂ ਆ ਜਾਵਾਂਗੀ। FM 102.7 MHz ਦੇ ਆਕਾਸ਼ਵਾਣੀ ਦਾ ਇਹ ਰੇਨਬੋ ਚੈਨਲ ਹੈ। 8:30 ਹੋਣ ਜਾ ਰਹੇ ਨੇ, ਵੇਲਾ ਹੋ ਰਿਹਾ ਜੀ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖ਼ਬਰਾਂ ਸੁਣਨ ਦਾ।

નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੁਜ਼ਗਾਰ ਮੇਲੇ ਵਿੱਚ 51,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਰੁਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ 'ਚ ਹੋਏਗਾ। ਭਾਰਤੀ ਰਿਜ਼ਰਵ ਬੈਂਕ ਨੇ

0: ਸਾਲ 2025-26 ਲਈ ਕੇਂਦਰ ਸਰਕਾਰ ਨੂੰ 286,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਗਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ 'ਚ ਸਥਿਤ ਪਵਿੱਤਰ ਸ਼੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। IPL ਕ੍ਰਿਕਟ ਵਿੱਚ ਹੈਦਰਾਬਾਦ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੰਗਲੁਰੂ ਨੂੰ 55 ਰਨਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੋਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵੇਂ ਭਰਤੀ ਹੋਏ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਸ੍ਰੀ ਮੋਦੀ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ। ਇਸ ਦੇਸ਼ ਵਿਆਪੀ ਪਹਿਲਕਦਮੀ ਦੇ ਹਿੱਸੇ ਵਜੋਂ ਪੰਜਾਬ ਵਿੱਚ ਕਪੂਰਥਲਾ ਦੇ ਵਰਿਸ਼ਾ ਹਾਲ ਰੇਲ ਕੋਚ ਫੈਕਟਰੀ ਵਿਖੇ ਇੱਕ ਰੋਜ਼ਗਾਰ ਮੇਲਾ ਕਰਾਇਆ ਜਾ ਰਿਹਾ ਹੈ। ਇਸ ਮੌਕੇ ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਮੌਜੂਦ ਰਹਿਣਗੇ, ਜੋ ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਧੀਨ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਰੋਜ਼ਗਾਰ ਮੇਲਾ ਇੱਕ ਅਹਿਮ ਪਹਿਲ ਹੈ ਜੋ ਰੋਜ਼ਗਾਰ ਪੈਦਾ ਕਰਨ ਨੂੰ ਸਭ ਤੋਂ ਵੱਧ ਤਰਜੀਹ ਦੇਣ ਅਤੇ ਇਸ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਰੋਜ਼ਗਾਰ ਮੇਲਾ ਰੋਜ਼ਗਾਰ ਪੈਦਾ ਕਰਨ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇੱਕ ਕਦਮ ਹੈ। ਇਹ ਮੇਲਾ ਨੌਜਵਾਨਾਂ ਨੂੰ ਉਨ੍ਹਾਂ ਦੇ ਸ਼ਕਤੀਕਰਨ ਅਤੇ ਰਾਸ਼ਟਰ ਨਿਰਮਾਣ ਵਿੱਚ ਹਿੱਸੇਦਾਰੀ ਲਈ ਸਾਰਥਕ ਮੌਕੇ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਆਪਣੀ ਸ਼ੁਰੂਆਤ ਤੋਂ ਲੈ ਕੇ ਦੇਸ਼ ਭਰ ਵਿੱਚ ਕਰਾਏ ਗਏ 18 ਰੋਜ਼ਗਾਰ ਮੇਲਿਆਂ ਰਾਹੀਂ ਕਰੀਬ 12 ਲੱਖ ਭਰਤੀ ਪੱਤਰ ਜਾਰੀ ਕੀਤੇ ਗਏ ਨੇ। 19ਵਾਂ ਰੋਜ਼ਗਾਰ ਮੇਲਾ ਦੇਸ਼ ਭਰ ਵਿੱਚ 47 ਥਾਵਾਂ 'ਤੇ ਕਰਾਇਆ ਜਾਏਗਾ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਭਰਤੀ ਉਮੀਦਵਾਰ ਰੇਲਵੇ, ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਤੇ ਉੱਚ ਸਿੱਖਿਆ ਵਿਭਾਗ ਸਮੇਤ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਲਾਈਡਸ ਨੇ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਬਹੁਪੱਖੀ ਯਤਨਾਂ ਨੂੰ ਮਜ਼ਬੂਤ ਕਰਨ ਅਤੇ ਸੰਯੁਕਤ ਰਾਸ਼ਟਰ ਦੇ ਢਾਂਚੇ ਦੇ ਅੰਦਰ ਅੰਤਰਰਾਸ਼ਟਰੀ ਦਹਿਸ਼ਤਗਰਦੀ ਤੇ ਵਿਆਪਕ ਸੰਮੇਲਨ ਨੂੰ ਜਲਦੀ ਅੰਤਮ ਰੂਪ ਦੇਣ ਅਤੇ ਅਪਣਾਉਣ ਦਾ ਸੱਦਾ ਦਿੱਤਾ ਹੈ। ਕੱਲ੍ਹ ਨਵੀਂ ਦਿੱਲੀ ਵਿੱਚ ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਦੋਵਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਅਤੇ ਯੂਰਪੀ ਸੰਘ ਵੱਲੋਂ ਨਾਮਜ਼ਦ ਸਾਰੇ ਦਹਿਸ਼ਤਗਰਦਾਂ ਇਹ ਦਹਿਸ਼ਤਗਰਦ ਜਥੇਬੰਦੀਆਂ ਜਿਨ੍ਹਾਂ ਵਿੱਚ 1267 ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਪਾਬੰਦੀਆਂ ਕਮੇਟੀ ਦੇ ਅਧੀਨ ਸੂਚੀਬੱਧ ਨੇ, ਦੇ ਵਿਰੁੱਧ ਸਖ਼ਤ ਅਤੇ ਤਾਲਮੇਲ ਵਾਲੀ ਕਾਰਵਾਈ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸਾਈਬਰ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ।
1: ਅੱਜ ਹਮਨੇ ਸਾਈਬਰ ਸਿਕਿਉਰਿਟੀ, ਮੈਰੀਟਾਈਮ ਸਿਕਿਉਰਿਟੀ ਔਰ ਕਾਉਂਟਰ ਟੈਰਰਿਜ਼ਮ ਸਹਿਯੋਗ ਕੋ ਵੀ ਔਰ ਮਜ਼ਬੂਤ ਕਰਨੇ ਕਾ ਨਿਰਣੇ ਲਿਆ ਹੈ। ਇਤਨਾ ਹੀ ਨਹੀਂ, ਹਮ ਇੰਡੋ ਪੈਸਿਫਿਕ ਓਸ਼ਨ ਇਨੀਸ਼ੀਏਟਿਵ ਔਰ ਇੰਡੀਆ ਮਿਡਲ ਈਸਟ ਯੂਰੋਪ ਇਕੋਨੋਮਿਕ ਕੋਰੀਡੋਰ ਜੈਸੇ ਮਹੱਤਵਪੂਰਨ ਪਹਿਲੋਂ ਸੇ ਕਨੈਕਟਿਵਿਟੀ ਸੁਨਿਸ਼ਚਿਤ ਕਰਨੇ ਕੇ ਲੀਏ ਵੀ ਸਾਥ ਮਿਲਕਰ ਕਾਮ ਕਰੇਂਗੇ।
0: ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 286,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ। ਇਹ ਰਿਜ਼ਰਵ ਬੈਂਕ ਵੱਲੋਂ ਹੁਣ ਤੱਕ ਦਿੱਤੇ ਗਏ ਸਭ ਤੋਂ ਵੱਧ ਲਾਭ ਅੰਸ਼ਾਂ ਵਿੱਚੋਂ ਇੱਕ ਏ। ਇਹ ਫੈਸਲਾ ਕੱਲ੍ਹ ਮੁੰਬਈ ਵਿੱਚ ਗਵਰਨਰ ਸੰਜੀਵ ਮਲਹੋਤਰਾ ਦੀ ਪ੍ਰਧਾਨਗੀ ਹੇਠ ਬੈਂਕ ਦੇ ਕੇਂਦਰੀ ਨਿਦੇਸ਼ਕ ਮੰਡਲ ਦੀ 623ਵੀਂ ਮੀਟਿੰਗ ਵਿੱਚ ਲਿਆ ਗਿਆ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅੱਜ ਭਾਰਤ ਦੇ 4 ਦਿਨਾਂ ਦੌਰੇ ਤੇ ਕੋਲਕਾਤਾ ਪਹੁੰਚ ਗਏ ਨੇ। ਇਹ ਉਨ੍ਹਾਂ ਦਾ ਭਾਰਤ ਦਾ ਪਹਿਲਾ ਦੌਰਾ ਏ, ਜੋ ਅਮਰੀਕਾ ਅਤੇ ਭਾਰਤ ਵਿਚਕਾਰ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਅਹਿਮ ਕਦਮ ਏ। ਇਸ ਦੌਰੇ ਦਾ ਮੁੱਖ ਉਦੇਸ਼ ਵਪਾਰ, ਰੱਖਿਆ, ਊਰਜਾ ਸੁਰੱਖਿਆ, ਤਕਨਾਲੋਜੀ ਤੇ ਭਾਰਤ ਪ੍ਰਸ਼ਾਂਤ ਰਣਨੀਤੀ ਵਿੱਚ ਸਹਿਯੋਗ ਵਧਾਉਣਾ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਹਵਾਈ ਅੱਡੇ ਤੇ ਸ਼੍ਰੀ ਰੂਬੀਓ ਦਾ ਸਵਾਗਤ ਕੀਤਾ। ਸ਼੍ਰੀ ਰੂਬੀਓ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਅਮਰੀਕੀ ਰਾਜਦੂਤ ਮੁਤਾਬਿਕ ਆਉਂਦੀਆਂ ਮੀਟਿੰਗਾਂ ਦਾ ਮੁੱਖ ਉਦੇਸ਼ ਰੱਖਿਆ ਭਾਈਵਾਲੀ, ਅਤਿਆਧੁਨਿਕ ਤਕਨਾਲੋਜੀ, ਵਪਾਰਕ ਸਬੰਧਾਂ ਅਤੇ ਕੁਆਡ ਢਾਂਚੇ ਤਹਿਤ ਸਹਿਯੋਗ ਸਮੇਤ ਮੁੱਖ ਰਣਨੀਤਿਕ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ ਹੋਏਗਾ। ਸ਼੍ਰੀ ਰੂਬੀਓ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨਾਲ ਵੀ ਗੱਲਬਾਤ ਕਰਨਗੇ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ 91 ਪੈਸੇ ਫੀ ਲੀਟਰ ਤੱਕ ਦਾ ਵਾਧਾ ਕੀਤਾ ਗਿਆ, ਜੋ ਕਿ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਤੀਜਾ ਵਾਧਾ ਏ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 87 ਪੈਸੇ ਵਧਾ ਕੇ 99 ਰੁਪਏ 51 ਪੈਸੇ ਫੀ ਲੀਟਰ ਹੋ ਗਈ ਏ, ਜਦੋਂ ਕਿ ਡੀਜ਼ਲ 91 ਪੈਸੇ ਵੱਧ ਕੇ 92 ਰੁਪਏ 49 ਪੈਸੇ ਫੀ ਲੀਟਰ ਹੋ ਗਿਆ ਹੈ।

ਇਸ ਮਹੀਨੇ ਦੀ 15 ਤਰੀਕ ਨੂੰ 3 ਰੁਪਏ ਫੀ ਲੀਟਰ ਵਾਧੇ ਤੋਂ ਬਾਅਦ 19 ਤਰੀਕ ਨੂੰ 90 ਪੈਸੇ ਦੇ ਵਾਧੇ ਤੋਂ ਬਾਅਦ ਈਂਧਣ ਦੀਆਂ ਦਰਾਂ ਵਿੱਚ 3 ਸੋਧੇ। ਕੁੱਲ ਮਿਲਾ ਕੇ ਹਾਲ ਹੀ ਦੇ ਦਿਨਾਂ ਵਿੱਚ ਕੀਮਤਾਂ ਵਿੱਚ ਕਰੀਬ 5 ਰੁਪਏ ਫੀ ਲੀਟਰ ਦਾ ਵਾਧਾ ਹੋਇਆ ਹੈ। ਇਹ ਵਾਧਾ ਈਰਾਨ ਸੰਘਰਸ਼ ਅਤੇ ਹੋਰ ਮੁਸਪਣਜੋੜ ਵਿੱਚ ਵਿਘਨ ਤੋਂ ਬਾਅਦ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਦਰਮਿਆਨ ਆਇਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਭਾਰਤ ਕੋਲ ਪੈਟਰੋਲ ਅਤੇ ਡੀਜ਼ਲ ਦੀ ਢੁਕਵੀਂ ਉਪਲਬਧਤਾ ਹੈ ਅਤੇ ਦੇਸ਼ ਭਰ ਵਿੱਚ ਸਪਲਾਈ ਸਥਿਰ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੰਤਰਾਲੇ ਨੇ ਨਾਗਰਿਕਾਂ ਨੂੰ ਘਬਰਾਹਟ ਵਿੱਚ ਖਰੀਦਦਾਰੀ ਤੋਂ ਬਚਣ ਅਤੇ ਅਸਲ ਲੋੜ ਮੁਤਾਬਿਕ ਹੀ ਈਂਧਣ ਖਰੀਦਣ ਦੀ ਸਲਾਹ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਕਿ ਕੁਝ ਪ੍ਰਚੂਨ ਦੁਕਾਨਾਂ 'ਤੇ ਕਿਸੇ ਵੀ ਅਸਥਾਈ ਦਬਾਅ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਨਿਰੰਤਰ ਸਪਲਾਈ ਨਿਗਰਾਨੀ ਅਤੇ ਤਾਲਮੇਲ ਵੰਡ ਰਾਹੀਂ ਹੱਲ ਕੀਤਾ ਜਾ ਰਿਹਾ ਹੈ। ਮੰਤਰਾਲੇ ਨੇ ਅੱਗੇ ਕਿਹਾ ਕਿ ਜ਼ਿੰਮੇਵਾਰ ਖਪਤ ਅਤੇ ਜਨਤਕ ਸਹਿਯੋਗ ਚੱਲ ਰਹੇ ਉੱਚ ਮੰਗ ਦੇ ਸਮੇਂ ਦੌਰਾਨ ਸਾਰਿਆਂ ਲਈ ਈਂਧਣ ਦੀ ਸੁਚਾਰੂ ਉਪਲਬਧਤਾ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsਜਲੰਧਰ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਗਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਮੇਜਰ ਅਭਿਲਾਸ਼ਾ ਬਰਾਕ ਲੈਬਨਨ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਨਾਲ ਸੇਵਾ ਨਿਭਾਉਂਦੇ ਨੇ। ਮੇਜਰ ਬਰਾਕ ਇਸ ਸਮੇਂ ਲੈਬਨਨ ਵਿੱਚ ਸੰਯੁਕਤ ਰਾਸ਼ਟਰ ਅੰਤਰਿਮ ਬਲ ਵਿੱਚ ਔਰਤ ਹਿੱਸੇਦਾਰ ਟੀਮ ਦੇ ਕਮਾਂਡਰ ਵਜੋਂ ਭਾਰਤ ਬਟਾਲੀਅਨ ਨਾਲ ਸੇਵਾ ਨਿਭਾ ਰਹੇ ਨੇ। ਮੇਜਰ ਬਰਾਕ ਭਾਰਤੀ ਫੌਜ ਦੀ ਪਹਿਲੀ ਲੜਾਕੂ ਹੈਲੀਕਾਪਟਰ ਪਾਇਲਟ ਵੀ ਨੇ। ਉੜੀਸਾ ਦੇ ਚਾਂਦੀਪੁਰ ਇੰਟਰਗ੍ਰੇਟਿਡ ਟੈਸਟ ਰੇਂਜ ਤੋਂ ਕੱਲ੍ਹ ਛੋਟੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਅਗਨੀਵਨ ਦੀ ਸਫਲ ਪਰਖ ਕੀਤੀ ਗਈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਪਰਖ ਸਾਰੇ ਸੰਚਾਲਨ ਅਤੇ ਤਕਨੀਕੀ ਮਾਪਦੰਡਾਂ ਨੂੰ ਪੂਰਾ ਕਰਦੀ ਏ। ਇਹ ਸਫਲ ਪਰਖ ਭਾਰਤ ਦੀ ਰਣਨੀਤਿਕ ਰੱਖਿਆ ਤਿਆਰੀ ਵਿੱਚ ਇੱਕ ਹੋਰ ਮੀਲ ਪੱਥਰ ਹੈ, ਜਿਸ ਨਾਲ ਦੇਸ਼ ਦੀ ਰੋਕਥਾਮ ਸਮਰੱਥਾ ਵਧਦੀ ਏ। ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਪਵਿੱਤਰ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਇਸ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ਰਧਾਲੂਆਂ ਦਾ ਪਹਿਲਾ ਜੱਥਾ ਕੱਲ੍ਹ ਗੋਬਿੰਦ ਘਾਟ ਤੋਂ ਕੰਗਰੀਆ ਲਈ ਰਵਾਨਾ ਹੋਇਆ। 5,000 ਤੋਂ ਵੱਧ ਸ਼ਰਧਾਲੂ ਇਸ ਤੀਰਥ ਯਾਤਰਾ ਸਮੂਹ 'ਚ ਸ਼ਾਮਲ ਸਨ। ਇਸ ਸਾਲ ਦੀ ਪਹਿਲੀ ਅਰਦਾਸ ਨਾਲ ਅੱਜ ਸ਼ਰਧਾਲੂਆਂ ਲਈ ਹੇਮਕੁੰਡ ਸਾਹਿਬ ਦੇ ਕਪਾਟ ਖੋਲ੍ਹੇ ਗਏ। ਭਾਰਤ ਨੇ ਅਫਗਾਨਿਸਤਾਨ ਦੇ ਬਾਲ ਟੀਕਾਕਰਨ ਪ੍ਰੋਗਰਾਮ ਨੂੰ ਹੁਲਾਰਾ ਦੇਣ ਲਈ BCG, ਟੈਟਨਸ ਅਤੇ ਡਿਪਥੀਰੀਆ ਟੀਕਿਆਂ ਲਈ 20 ਟਨ ਜ਼ਰੂਰੀ ਸਪਲਾਈ ਅਫਗਾਨਿਸਤਾਨ ਭੇਜੀ ਏ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹੋਰ ਖੇਪ ਭੇਜੀ ਜਾ ਰਹੀ ਏ। ਭਾਰਤ ਨੇ ਸਿਹਤ ਖੇਤਰ ਵਿੱਚ ਅਫਗਾਨਿਸਤਾਨ ਦੇ ਲੋਕਾਂ ਦੀ ਹਮਾਇਤ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਪ੍ਰਗਟਾਈ ਏ। IPL ਕ੍ਰਿਕਟ ਵਿੱਚ ਬੀਤੀ ਰਾਤ ਹੈਦਰਾਬਾਦ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੰਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 23 ਓਵਰਾਂ ਵਿੱਚ 4 ਵਿਕਟਾਂ ਅਤੇ 255 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 79, ਅਭਿਸ਼ੇਕ ਸ਼ਰਮਾ ਨੇ 56 ਅਤੇ ਹੈਨਰਿਕ ਕਲਾਸੇਨ ਨੇ 51 ਦੌੜਾਂ ਬਣਾਈਆਂ। ਜਵਾਬ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦੀ ਟੀਮ 20 ਓਵਰਾਂ ਵਿੱਚ 4 ਵਿਕਟਾਂ ਅਤੇ 200 ਦੌੜਾਂ ਹੀ ਬਣਾ ਸਕੀ। ਰਜਤ ਪਾਟੀਦਾਰ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੂੰ ਪਲੇਅਰ ਆਫ਼ ਦੀ ਮੈਚ ਚੁਣਿਆ ਗਿਆ। ਅੱਜ ਲਖਨਊ ਵਿੱਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਆਖਿਰ ਵਿੱਚ ਖ਼ਾਸ ਖ਼ਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੀਵੇਂ ਰੋਜ਼ਗਾਰ ਮੇਲੇ ਵਿੱਚ 51,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਰੋਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ 'ਚ ਹੋਏਗਾ। ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਗਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਤੇ ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ ਸਥਿਤ ਪਵਿੱਤਰ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ।

0: ਸਹਾਇਤਾ ਸਕੀਮ ਦੇ ਟੈਲੀਲੋ ਨਿਆਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: FM band 102.7 MHz से खरीदी सुई के मुताबिक 8:44 मिनट और 35-36 सैकेंड जड़े है हो गए ने और वेला हो रहा है प्रोग्राम अड्डी टप्पा का। आओ इस सफर का आगाज करने इस खूबसूरत गीत के नाल।

देगा। भारतीय रिजर्व बैंक ने माली साल 2025-26 लिए केंद्र सरकार नूं 2,86,000 करोड़ रुपए दे रिकॉर्ड सरप्लस दे तबादले नूं मंजूरी दे दित्ती है। अमरीका दे विदेश मंत्री मारुको रूबियो भारत दे 4 दिना दौरे ते कोलकाता पहुंच गए ने। भारतीय फौज दे अधिकारी मेजर अभिलाषा बराक नूं 2025 संयुक्त राष्ट्र फौजी लिंगक समानता समर्थक अवार्ड नाल सम्मानित किया गया है। उत्तराखंड विच चमोली जिले विच स्थित पवित्र श्री हेमकुंड साहिब जी दे कपाट अज श्रद्धालुओं लई खोल दिते गए ने। सरकार ने कहा है कि पिछले 4 दिनों में देश की बिजली की मांग में रिकॉर्ड वाधा होया है। पंजाब पुलिस ने एक बड़ी कामयाबी हासिल करदिया देश भर के स्कूलों और होर संवेदनशील स्थानों पर बंब के झूठे ईमेल भेजने में शामिल नेटवर्क का पर्दाफाश किया है। CBSE ਦੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਾਰੀਖ 1 ਦਿਨ ਵਧਾ ਕੇ 24 ਮਈ ਕਰ ਦਿੱਤੀ ਗਈ ਹੈ। ਅਤਿ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਦੇ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਏਗਾ। ਅਤੇ IPL ਕ੍ਰਿਕਟ ਵਿੱਚ ਹੈਦਰਾਬਾਦ ਵਿੱਚ ਸਨਰਾਈਜ਼ ਹੈਦਰਾਬਾਦ ਨੇ ਰਾਇਲ ਚੈਲੰਜਰਸ ਬੈਂਗਲੁਰੂ ਨੂੰ 55 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਤੇ ਇਹ ਸੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। FM बैंड 102.7 मेगाहर्ट्ज़ से 9:02 और 57 सैकेंड हो चुके हैं। वेला हो रहा है प्रोग्राम दिल अपना पंजाबी का।

ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਜੀ, ਟਿਊਨ ਕੀਤਾ ਹੋਇਆ ਸੀ ਤੁਸੀਂ? ਓਕੇ ਓਕੇ ਓਕੇ ਓਕੇ, ਮੈਂ ਕਿਹਾ ਚੱਲ ਮੈਂ ਪੁੱਛ ਲਵਾਂ ਜਿਹਨਾਂ ਨੇ ਨਹੀਂ ਟਿਊਨ ਕੀਤਾ ਉਹਨਾਂ ਨੂੰ ਤਾਂ ਦੱਸ ਦਿਆਂ ਕਿ 102.7 ਮੈਗਾਹਰਟਜ਼ 'ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ, ਦਿਲ ਆਪਣਾ ਪੰਜਾਬੀ। ਦਿਲ ਆਪਣਾ ਪੰਜਾਬੀ ਦਾ ਇੱਕ ਖੂਬਸੂਰਤ ਸਫ਼ਰ ਲੈ ਕੇ ਤੁਹਾਡੀ ਆਪਣੀ ਦੋਸਤ ਨਿਸ਼ਾ ਬਿਲਕੁਲ ਤੁਹਾਡੇ ਸਾਰਿਆਂ ਦੇ ਨਾਲ ਤਿਆਰ ਹੈ ਜੀ। ਬਿਲਕੁਲ ਜੀ, 9855101027 'ਤੇ ਤੁਸੀਂ ਘੱਲਣੇ ਜੇ ਆਪਣੇ ਪਿਆਰੇ ਪਿਆਰੇ ਸੁਨੇਹੇ। ਇਸ ਵੇਲੇ ਮੇਰੇ ਨਾਲ ਬਣੇ ਹੋਏ ਨੇ 103.6 ਮੈਗਾਹਰਟਜ਼ ਤੋਂ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ, ਔਰ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ। ਇਹਨਾਂ ਸਾਰੇ ਦੋਸਤਾਂ ਨੂੰ ਮੈਂ ਕਹਾਂ ਤੁਸੀਂ ਇੱਕ ਵਾਰੀ ਫਟਾਫਟ ਤੋਂ ਟਿਊਨ ਕਰ ਲਓ, ਜੇ ਨਹੀਂ ਟਿਊਨ ਕੀਤਾ ਵੋਲੀਅਮ ਕਰ ਲਓ।

ਮਜ਼ਾ ਹੀ ਆ ਗਿਆ, ਮਜ਼ਾ ਹੀ ਆ ਗਿਆ। ਲਓ ਜੀ ਲਓ ਜੀ, ਦੋਸਤਾਂ ਦੇ ਨਾਲ ਗੱਲਬਾਤ ਹੋ ਜਾਵੇ ਤਾਂ ਫਿਰ ਮਜ਼ਾ ਜਿਹੜਾ ਹੈ ਉਹ ਆਪੇ ਕਹਿ ਜਾਂਦੇ ਆ, ਹੈ ਨਾ। ਚਲੋ ਠੀਕ ਹੈ, ਚਲੋ ਜੀ ਚਲੋ, ਇਹ ਪੂਰਾ ਦਾ ਪੂਰਾ ਮਜ਼ਾ ਆਨੰਦ ਜਿਹਨੂੰ ਕਹਿੰਦੇ ਆ ਨਾ, ਅਸੀਂ ਆਪਣੇ ਪੂਰੇ ਸਿਲਸਿਲੇ ਦੇ ਵਿੱਚ ਲੈਣਾ। ਲਓ ਜੀ ਦੋਸਤੋ, ਤੁਸੀਂ ਗੱਲ ਕਰ ਰਹੇ ਸੀ ਨਾ, ਅੱਜ ਅਸੀਂ ਪ੍ਰੋਗਰਾਮ 'ਚ ਜੁਗਾੜ ਦੀ ਗੱਲ ਕਰ ਰਹੇ ਸੀ ਨਾ। ਦੋਸਤੋ, ਦੁਨੀਆਂ ਦੇ ਵਿੱਚ ਨਾ ਦੋ ਕਿਸਮ ਦੇ ਲੋਕ ਹੁੰਦੇ ਨੇ, ਇੱਕ ਉਹ ਜੋ ਹਰ ਸਮੱਸਿਆ ਦਾ ਹੱਲ ਲੱਭ ਲੈਂਦੇ ਨੇ, ਅਤੇ ਦੂਜੇ ਭਾਰਤੀ, ਕਿਉਂਕਿ ਇਸੇ ਹੱਲ ਨਹੀਂ ਅਸੀਂ ਜੁਗਾੜ ਵੀ ਲੱਭ ਲੈਂਦੇ ਹਾਂ। ਹਾਂਜੀ ਹਾਂਜੀ, ਜੁਗਾੜ ਦੀ ਗੱਲ ਕਰੀਏ ਨਾ, ਇੱਕ ਇਹੋ ਜਿਹੀ ਕਲਾ ਹੈ ਨਾ ਜੋ ਨਾ ਸਕੂਲ ਵਿੱਚ ਸਿਖਾਈ ਜਾਂਦੀ ਹੈ, ਨਾ ਕਾਲਜ ਵਿੱਚ ਸਿਖਾਈ ਜਾਂਦੀ ਹੈ, ਔਰ ਨਾ ਹੀ ਕਿਤੇ ਇੰਸਟਾਲ ਹੁੰਦੀ ਹੈ। ਘਰ ਵਿੱਚ ਕੁਰਸੀ ਟੁੱਟ ਗਈ, ਕੋਈ ਗੱਲ ਨਹੀਂ, ਰੱਸੀ ਬੰਨ੍ਹ ਦਿਓ, ਚੱਲ ਜੂਗਾ। ਫੋਨ ਦੀ ਸਕਰੀਨ ਟੁੱਟ ਗਈ, ਓਹੋ ਉੱਤੇ ਕੋਈ ਨਹੀਂ, ਟੇਪ ਲਗਾ ਦਿੰਦੇ ਹਾਂ, ਟੇਪ ਲਗਾ ਦਿੰਦੇ ਹਾਂ, ਹਾਲੇ ਤਾਂ ਬਿਲਕੁਲ ਠੀਕ ਚੱਲਦਾ ਪਿਆ।

ਘਰ ਵਿੱਚ ਕੁਰਸੀ ਟੁੱਟ ਗਈ, ਕੋਈ ਗੱਲ ਨਹੀਂ, ਰੱਸੀ ਬੰਨ ਦਿਓ, ਚੱਲ ਜੂਗਾ। ਫੋਨ ਦੀ ਸਕਰੀਨ ਟੁੱਟ ਗਈ, ਓਹੋ ਉੱਤੇ ਕੋਈ ਨਹੀਂ, ਟੇਪ ਲਗਾ ਦਿੰਦੇ ਹਾਂ, ਟੇਪ ਲਗਾ ਦਿੰਦੇ ਹਾਂ, ਹਾਲੇ ਤਾਂ ਬਿਲਕੁਲ ਠੀਕ ਚੱਲਦਾ ਪਿਆ। ਅਤੇ ਪੰਜਾਬੀਆਂ ਦੇ ਜਗਾੜ ਦਾ ਤਾਂ ਇੱਕ ਵੱਖਰਾ ਹੀ ਲੈਵਲ ਹੁੰਦਾ ਹੈ। ਗਰਮੀ ਬਹੁਤ ਪੈ ਰਹੀ ਹੈ ਨਾ, ਏਸੀ ਨਹੀਂ ਹੈ, ਕੋਈ ਗੱਲ ਨਹੀਂ, ਕੋਈ ਗੱਲ ਹੀ ਨਹੀਂ, ਉਹ ਦੇਖੋ ਪੱਖੇ ਅੱਗੇ ਬਰਫ਼ ਦੀ ਬਾਲਟੀ ਰੱਖ ਦਿਓ ਅਤੇ ਆਪਣੇ ਆਪ ਹੀ ਕਹੋ ਲਓ ਜੀ ਦੇਸੀ ਏਸੀ ਤਿਆਰ ਹੋ ਗਿਆ। ਸਭ ਤੋਂ ਵੱਡਾ ਜੁਗਾੜ ਨਾ ਮੰਮੀ ਦੇ ਕੋਲ ਹੁੰਦਾ, ਘਰ ਦੀਆਂ ਮਾਵਾਂ ਦੇ ਕੋਲ ਹੁੰਦਾ। ਹਾਂ ਹਾਂ, ਮਾਂ ਕਹਿੰਦੀ ਹੈ ਪੁੱਤ ਸਬਜ਼ੀ ਨਹੀਂ ਬਣੀ ਅੱਜ, ਫਿਰ ਅਸੀਂ ਸੋਚਦੇ ਹਾਂ ਚਲੋ ਬਾਹਰੋਂ ਖਾਣਾ ਆਊਗਾ ਨਾ, ਮਤਲਬ ਮਨ ਚਾਹੀਦਾ ਲਾ ਅੱਜ ਤਾਂ ਮੰਮੀ ਨੇ ਸਬਜ਼ੀ ਨਹੀਂ ਬਣਾਈ ਅਤੇ ਅੱਜ ਬਾਹਰੋਂ ਰੋਟੀ ਆ ਗਈ, ਪਰ 2 ਮਿੰਟ ਬਾਅਦ ਆ ਜਾਂਦੀ ਹੈ ਉਹ ਬਚੀ ਹੋਈ ਦਾਲ ਵਿੱਚ ਨਾ ਤੜਕਾ ਦੋ, ਆਲੂ ਥੋੜ੍ਹਾ ਮਸਾਲਾ, ਲੈ ਨਵੀਂ ਡਿਸ਼ ਤਿਆਰ ਹੋ ਗਈ। ਉੱਤੋਂ ਦੀ ਇਹ ਡਾਇਲੋਗ ਚੱਕ ਕੇ ਵੇਖੋ, ਹੋਟਲ ਵਾਲੇ ਵੀ ਫੇਲ ਹੋ ਜਾਣਗੇ। ਮੰਮੀ ਜੁਗਾੜ ਲਗਾਉਂਦੀ ਹੈ ਰਸੋਈ ਘਰ ਦੇ ਵਿੱਚ, ਆ ਗਿਆ ਨਾ ਮੰਮੀ ਨੂੰ ਯਾਦ ਲਾਇਆ, ਮੈਂ ਕਿਹਾ ਮੰਮੀਆਂ ਦੇ ਚਿਹਰੇ ਦੇ ਉੱਤੇ ਆ ਗਈ ਸਮਾਈਲ। ਸਟੂਡੈਂਟਸ ਦੇ ਜੁਗਾੜ ਦੀ ਗੱਲ ਕਰਾਂ ਨਾ, ਅਤੇ ਇਮਤਿਹਾਨ ਜਿਹੜਾ ਇਗਜ਼ਾਮ ਜਿਹੜਾ ਕੱਲ੍ਹ ਹੋਵੇ, ਪੜ੍ਹਾਈ ਸਿਰਫ ਫਿਰ ਸ਼ੁਰੂ ਕਰਨੀ ਆ ਜਦੋਂ ਇੰਪੋਰਟੈਂਟ ਕੁਸ਼ਚਨ ਦੋਸਤ ਦੱਸ ਦਿੰਦੇ ਨੇ ਜਾਂ ਫਿਰ ਫੋਟੋ ਭੇਜ ਦਿੰਦੇ ਨੇ ਜਾਂ ਨੋਟਸ ਆ ਜਾਂਦੇ ਨੇ, ਰੱਬ ਦਾ ਨਾਮ ਲੈ ਕੇ ਪੇਪਰ ਕੁਆਰੇ ਆਉਂਦੇ ਆ ਆਪਣਾ, ਪਰ ਇਹ ਤਾਂ ਮਜ਼ਾਕ ਹੈ। ਮਜ਼ਾਕ ਤੋਂ ਇਲਾਵਾ ਗੱਲ ਕਰੀਏ ਤਾਂ ਜੁਗਾੜ ਦਾ ਇੱਕ ਹੋਰ ਪਾਸਾ ਇਹ ਵੀ ਹੁੰਦਾ ਹੈ ਕਿ ਜਦੋਂ ਘੱਟ ਸਾਧਨ ਹੋਣ ਪਰ ਹੌਸਲਾ ਵੱਡਾ ਹੋਵੇ ਨਾ, ਉਦੋਂ ਜੁਗਾੜ ਜਿਹੜੇ ਆ ਨਾ ਕਈ ਵਾਰ ਨਵੀਂ ਸੋਚ ਨੂੰ ਜਨਮ ਵੀ ਦੇ ਦਿੰਦੇ ਨੇ। ਅਤੇ ਤੁਸੀਂ ਵੀ ਕਦੀ ਆਪਣੀ ਲਾਈਫ ਦੇ ਵਿੱਚ ਕੋਈ ਇਹੋ ਜਿਹਾ ਜੁਗਾੜ ਲਗਾਇਆ ਹੋਵੇ ਜਿਹੜਾ ਕਿਸੇ ਦੇ ਕੰਮ ਵੀ ਆਇਆ ਹੋਵੇ ਅਤੇ ਕਦੇ ਕਦੇ ਡਾਂਟ ਵੀ ਪਈ ਹੋਵੇ? ਬਾਕੀ ਜੋ ਤੁਹਾਡੇ ਅੰਦਰ ਇੱਕ ਹੁਨਰ ਹੈ, ਕਲਾ ਹੈ, ਉਹ ਵੀ ਤੁਸੀਂ ਸਾਂਝੀ ਕਰ ਸਕਦੇ ਹੋ। ਫਿਲਹਾਲ ਤਾਂ ਮੈਨੂੰ ਲੱਗਦਾ ਕਿ ਮੈਂ ਗਿਆ ਸੀਗਾ ਥੋੜ੍ਹਾ ਜਿਹਾ ਕੋਈ ਲਾਇਆ ਹੋਵੇ ਜੁਗਾੜ ਜੁਗੂੜ, ਅਤੇ ਮੈਨੂੰ ਸਾਂਝਾ ਕਰ ਦਿਓ। 9855501027 ਦਿਲ ਆਪਣਾ ਪੰਜਾਬੀ ਨਿਸ਼ਾ ਲੈ ਕੇ ਬੈਠੀ ਹੋ ਤੁਹਾਡੇ ਨਾਲ, ਔਰ ਫਿਰ ਪ੍ਰੋਗਰਾਮ ਦੇ ਸਫ਼ਰ ਦਾ ਕਰ ਦਿੰਦੇ ਹਾਂ ਇੱਕ ਸੋਹਣੇ ਜਿਹੇ ਮੋਹਣੇ ਜਿਹੇ ਗਾਣੇ ਦੇ ਨਾਲ। ਸੋਹਣਾ ਮੋਹਣਾ ਗਾਣਾ ਆ ਗਿਆ ਤੁਹਾਡੇ ਰੇਡੀਓ 'ਤੇ, ਸੁਣਦੇ ਰਹੋ ਜੀ ਦਿਲ।

0: ਬਿਲਕੁਲ ਜੀ, ਤੁਸੀਂ ਸਾਨੂੰ ਰੱਬ ਮੰਨਿਆ ਔਰ ਔਰ ਸਾਡੇ ਰੱਬ ਜਿਹੜੇ ਆ ਸਾਡੇ ਦੋਸਤ ਨੇ, ਸਾਡੇ ਲਿਸਨਰਸ ਨੇ, ਜਿਹੜੇ ਜੀ ਸੱਦ ਕੇ ਸਾਡੇ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਔਰ ਗੱਲਾਂ ਬਾਤਾਂ ਜਿਹੜੀਆਂ ਸਾਡੇ ਨਾਲ ਕਰਦੇ ਨੇ। ਦਿਲ ਆਪਣਾ ਪੰਜਾਬੀ, ਪੰਜਾਬੀਆਂ ਦਾ ਦਿਲ ਹੈ ਔਰ ਪੰਜਾਬੀਆਂ ਦਾ ਦਿਲ ਕੀ ਕਹਿ ਰਿਹਾ। ਪ੍ਰੋਗਰਾਮ ਦੀ ਸ਼ੁਰੂਆਤ ਮੈਂ ਤਾਂ ਇੱਕ ਗੀਤ ਦੇ ਨਾਲ ਕੀਤੀ ਸੀ, ਲੇਕਿਨ ਮੇਰੇ ਕੋਲ ਪ੍ਰੋਗਰਾਮ ਦੇ ਵਿੱਚ ਇੱਕ ਆਡੀਓ ਮੈਸੇਜ ਜਿਹੜਾ ਹੈ ਬਿਲਕੁਲ ਆ ਚੁੱਕਾ ਹੈ, ਅਤੇ ਸੁਣਨੇ ਆ ਇਹ ਆਡੀਓ ਮੈਸੇਜ ਕਿਸ ਦੋਸਤ ਨੇ ਘੱਲਿਆ ਜੇ।
1: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਵਾਣਾ ਜਿਹਾ ਸਰੋਤਾ ਉਹਦੇ ਚੰਦਰ, ਸ਼ਨੀਵਾਰ ਦੀ ਰਾਮ ਰਾਮ, ਸਤਿ ਸ਼੍ਰੀ ਅਕਾਲ ਤੇ ਅਦਾਬ ਆਖਦਾ ਜੇ, ਹੱਸਦੇ ਤੇ ਮੁਸਕਰਾਉਂਦੇ ਹੋਏ ਸਵੀਕਾਰ ਕਰਿਆ ਜੇ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦਾ ਅਸੀਂ ਸਾਰੇ ਕਰਦੇ ਹਾਂ ਇੰਤਜ਼ਾਰ, ਤੇ ਹੱਸਦਾ ਹੋਇਆ ਸ਼ਨੀਵਾਰ ਲੈ ਕੇ ਮੈਂ ਹਾਂ ਤਿਆਰ ਬਾਰ ਤਿਆਰ।
0: ਅਰੇ ਵਾਹ!
1: ਇੱਕ ਪਿਓ ਆਪਣੇ ਮੁੰਡੇ ਨੂੰ ਸਮਝਾ ਰਿਹਾ ਸੀ ਕਿ ਉਹ ਆਪਣੇ ਨਾਂ ਦੇ ਨਾਲ ਇਹ ਵੀ ਦੱਸਿਆ ਕਰੇ ਕਿ ਉਹ ਸ਼ੇਰ ਸਿੰਘ ਦਾ ਪੁੱਤਰ ਹੈਗਾ ਏ, ਤਾਂ ਕਿ ਦੂਜਿਆਂ ਤੇ ਰੋਹ ਪਿਆ ਕਰੇ। ਉਸ ਬੱਚੇ ਦੀ ਮਾਂ ਨੂੰ ਲੱਗਾ ਕਿ ਇਸ ਤਰ੍ਹਾਂ ਦਾ ਘਮੰਡ ਬੱਚੇ ਵਾਸਤੇ ਠੀਕ ਨਹੀਂ ਹੈਗਾ। ਇੱਕ ਦਿਨ ਘਰ ਪ੍ਰਾਹੁਣੇ ਆਏ, ਇੱਕ ਪ੍ਰਾਹੁਣੇ ਨੇ ਉਸ ਮੁੰਡੇ ਨੂੰ ਪੁੱਛਿਆ, ਕਾਕਾ ਜੀ ਕੀ ਤੁਸੀਂ ਸ਼ੇਰ ਸਿੰਘ ਦੇ ਪੁੱਤਰ ਹੋ? ਮੁੰਡਾ ਬੋਲਿਆ, ਪਾਪਾ ਜੀ ਤੇ ਇਹੋ ਹੀ ਕਹਿੰਦੇ ਨੇ, ਪਰ ਝਾਈ ਮਨਾ ਕਰ ਦਈਏ, ਲੋ ਕਰ ਲੋ ਘਿਓ ਨੂੰ ਭਾਂਡਾ। ਝੂਠ ਦੀ ਵੀ ਕੋਈ ਹੱਦ ਹੁੰਦੀ ਏ। ਕਾਰ ਚ ਬੈਠੇ ਦੋ ਦੋਸਤ ਪੈਗ ਲਾਉਣ ਡਏ ਸੀ, ਇੱਕ ਦੋਸਤ ਦੀ ਵਹੁਟੀ ਦਾ ਫੋਨ ਆ ਗਿਆ ਤੇ ਉਸ ਨੇ ਪੁੱਛਿਆ, ਦਫ਼ਤਰੋਂ ਤੇ ਕਦੋਂ ਦੇ ਨਿਕਲੇ ਹੋਏ ਹੋ? ਘਰ ਉਹਨੂੰ ਇੰਨੀ ਦੇਰ ਕਿੱਥੇ ਰਹਿ ਗਏ? ਪਤੀ ਬੋਲਿਆ, ਬੱਸ ਚ ਬੈਠਾ ਹੋਇਆ ਵਾ, ਹੋਰ ਥੋੜੀ ਦੇਰ ਨੂੰ ਘਰ ਪਹੁੰਚ ਜਾਣਾ ਵਾ। ਨਾਲ ਬੈਠਾ ਦੋਸਤ ਆਪਣੇ ਦੋਸਤ ਨੂੰ ਸੱਚਾ ਸਾਬਤ ਕਰਨ ਵਾਸਤੇ ਉਸ ਕਾਰ ਨੂੰ ਨਕਲੀ ਬੱਸ ਬਣਾ ਕੇ ਤੇ ਆਪ ਨਕਲੀ ਸੁਰਮਾ ਵੇਚਣ ਵਾਲਾ ਬਣ ਗਿਆ ਤੇ ਬੋਲਣ ਲੱਗ ਪਿਆ, ਓਏ ਭਾਵੇਂ ਕਿੱਡੀ ਸੁੱਜੀ ਹੋਈ ਆਈ ਹੋਈ ਅੱਖ ਹੋਵੇ, ਲਾਲੀਆਂ ਚੋਬਾਂ ਸਤਾਈ ਹੋਈ ਅੱਖ ਹੋਵੇ, ਉਹ ਧੁੰਦ ਹੋਵੇ ਜਾਲਾ ਹੋਵੇ, ਭਾਵੇਂ ਹੁਣ ਕੁੱਕਰੇ ਅੱਖਾਂ ਵਿੱਚ ਪਾਣੀ ਵਗੇ ਨਾਲੇ ਅੱਖ ਰੜਕੇ, ਚੰਨ ਦਾ ਵੀ ਚਾਨਣਾ ਅੱਖੀਆਂ ਨੀ ਸਹਿੰਦੀਆਂ, ਉੱਠਦਿਆਂ ਬਹਿੰਦਿਆਂ ਤਰਟ ਆਉਣ ਪੈਂਦੀਆਂ, ਪੀੜ ਮੁੱਕ ਜਾਂਦੀ ਏ, ਸੋਜ ਲਹਿ ਜਾਂਦੀ ਏ, ਇੱਕੋ ਹੀ ਸਲਾਈ ਨਾਲ ਠੰਡ ਪੈ ਜਾਂਦੀ ਏ। ਜਦੋਂ ਪਤੀ ਆਪਣੀ ਵਹੁਟੀ ਨਾਲ ਗੱਲ ਕਰਕੇ ਹਟਿਆ ਤੇ ਆਪਣੀ ਯਾਰ ਨੂੰ ਬੋਲਿਆ, ਉਹ ਤੂੰ ਕੋਈ ਹੋਰ ਚੀਜ਼ ਨਹੀਂ ਸੀ ਵੇਚ ਸਕਦਾ, ਹੁਣ ਇਸ ਵੇਲੇ ਸੁਰਮਾ ਕਿੱਥੋਂ ਮਿਲੇਗਾ? ਜਿਹੜੀ ਭਾਬੀ ਕਹਿਣ ਡਈ ਸੀ ਦੋ ਸ਼ੀਸ਼ੀਆਂ ਸੁਰਮੇ ਦੀਆਂ ਲੈ ਕੇ ਆਇਓ, ਲੋ ਕਰ ਲੋ ਘਿਓ ਨੂੰ ਭਾਂਡਾ। ਅੱਜ ਮੈਂ ਸਾਰੇ ਸਰੋਤਿਆਂ ਨਾਲ ਬੜੀ ਕੀਮਤੀ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਹਾਂ, ਸੁਣੋ। ਜਿਸ ਤਰ੍ਹਾਂ ਅੰਗਰੇਜ਼ੀ ਵਿੱਚ ਕੁਝ ਸ਼ਬਦ ਸਾਇਲੈਂਟ ਹੁੰਦੇ ਨੇ, ਇਸੇ ਤਰ੍ਹਾਂ ਹੀ ਹਿੰਦੀ ਵਿੱਚ ਵੀ ਸਾਇਲੈਂਟ ਸ਼ਬਦ ਹੁੰਦੇ ਜੇ। ਮਿਸਾਲ ਦੇ ਤੌਰ ਤੇ ਜਦੋਂ ਅਸੀਂ ਦੁਕਾਨਦਾਰ ਕੋਲੋਂ ਸਮਾਨ ਲੈਂਦੇ ਹਾਂ ਤੇ ਦੁਕਾਨਦਾਰ ਬੋਲਦਾ ਨਾ ਘੱਟ ਲਗਾਵਾਂਗਾ, ਇਸ ਲਾਈਨ ਵਿੱਚ ਚੂਨਾ ਸਾਇਲੈਂਟ ਹੈਗਾ ਜੇ, ਚੂਨਾ ਘੱਟ ਲਗਾਵਾਂਗਾ ਜੀ। ਜਦੋਂ ਕੁੜੀ ਮੁੰਡੇ ਦੀ ਵੇਖਾ ਵਹਾਈ ਹੁੰਦੀ ਏ ਤੇ ਕੁੜੀ ਵਾਲੇ ਆਖਦੇ ਨੇ ਨਾ ਕਿ ਸਾਡੀ ਕੁੜੀ ਤੇ ਨਿਰੀ ਗਊ ਹੈਗੀ ਜੇ, ਇਸ ਲਾਈਨ ਵਿੱਚ ਸਿੰਘ ਸ਼ਬਦ ਸਾਇਲੈਂਟ ਹੁੰਦਾ ਜੇ। ਹਾਂਜੀ, ਸਾਰੇ ਹੱਸਦੇ ਰਹੋ, ਵਸਦੇ ਰਹੋ, ਖੁਸ਼ ਰਹੋ।
0: ਦਿਲਬਾਗ ਸਿੰਘ ਔਰ ਬਾਜਵਾ ਫਰੋਮ ਦੁਬਈ ਤੋਂ ਸਾਨੂੰ ਮੈਸੇਜ ਕਰ ਰਹੇ ਆ, ਮਾਈ ਡੀਅਰ ਫਰੈਂਡ, ਗੁੱਡ ਮਾਰਨਿੰਗ ਮੈਡਮ ਜੀ, ਐਫ ਐਮ ਰੇਨਬੋ ਵੈਰੀ

0: nice, very good. Thank you so much. ਦੁਬਈ ਤੋਂ ਸਾਡੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਅਗਲਾ ਮੈਸੇਜ ਲੈ ਲੈਂਦੇ ਹਾਂ। ਨਮਸਕਾਰ ਜੀ, ਮੈਂ ਬਿੰਦੂ ਬਸਤੀ ਸ਼ੇਖ ਜਲੰਧਰ ਤੋਂ। ਇਹਨਾਂ ਨੇ ਬਹੁਤ ਹੀ ਖੂਬਸੂਰਤ ਮੈਸੇਜ ਕੀਤਾ ਹੈ, ਅਗਰ ਕੋਈ ਵਿਅਕਤੀ ਆਪਕੋ ਅੱਛਾ ਲੱਗਤਾ ਹੈ ਤੋ ਉਸਸੇ ਜ਼ਿਆਦਾ ਅੱਛੇ ਆਪ ਹੋ, ਕਿਉਂਕਿ ਉਸਮੇ ਅੱਛਾਈ ਦੇਖਣੇ ਵਾਲੀ ਦ੍ਰਿਸ਼ਟੀ ਆਪਕੇ ਪਾਸ ਹੈ। ਜੋ ਵਿਅਕਤੀ ਦੂਰ ਹੋਤੇ ਹੋਏ ਵੀ ਹਮਾਰੇ ਆਸ ਪਾਸ ਲੱਗੇ ਤੋ ਸਮਝ ਲੈਣਾ ਕਿ ਉਸ ਵਿਅਕਤੀ ਕਾ ਸੰਬੰਧ ਹਮਾਰੀ ਆਤਮਾ ਸੇ ਜੁੜਾ ਹੋਆ ਹੈ। ਬਿਲਕੁਲ ਜੀ, ਬਹੁਤ ਹੀ ਖੂਬਸੂਰਤ ਮੈਸੇਜ ਪ੍ਰੋਗਰਾਮ ਦੇ ਵਿੱਚ ਰੌਣਕਾਂ ਲਗਾਉਣ ਦੇ ਲਈ ਤੁਹਾਡੇ ਦੋਸਤ ਸਾਡੇ ਦੋਸਤ ਘੱਲ ਰਹੇ ਨੇ। ਔਰ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਜਿਹੜਾ ਆ ਕਰਨੇ ਔਰ ਸ਼ਾਮਿਲ, ਜਿਹੜੇ ਕਿ ਦਿਲ ਸੇ ਦਿਲ ਤੱਕ ਸਾਡੇ ਇਸ ਸਿਲਸਿਲੇ ਦੇ ਨਾਲ ਜੁੜੇ ਹੋਏ ਨੇ। ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ, ਔਰ ਪੰਜਾਬੀਆਂ ਦਾ ਦਿਲ ਕੀ ਕਹਿੰਦਾ, ਸੁਣੋ ਫਿਰ ਅਗਲਾ ਮੈਸੇਜ ਕੀ ਕਹਿੰਦਾ।
1: ਸਭ ਤੋਂ ਪਹਿਲਾਂ ਤਾਂ ਮੈਂ ਫਾਊਂਡੇਸ਼ਨ ਡੇ ਆਲ ਇੰਡੀਆ ਰੇਡੀਓ ਜਲੰਧਰ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਵਾਂ, ਰਿਲੇਟਡ ਹੈਪੀ ਬਰਥਡੇ ਜਾਂ ਫਾਊਂਡੇਸ਼ਨ ਡੇ। ਮੈਂ ਗਗਨ ਵੜੈਚ ਦੁਬਰਜੀ ਅੰਮ੍ਰਿਤਸਰ ਤੋਂ ਬੋਲਣ ਡਿਆ
0: ਜੀ।
1: ਕਾਫੀ ਦਿਨ ਲੰਘ ਗਏ, ਤਕਰੀਬਨ ਹਫ਼ਤਾ ਕੋ ਲੰਘ ਗਿਆ ਤੇ ਬਿਜ਼ੀ ਸੀਗਾ ਤੇ ਵਧਾਈਆਂ ਨਹੀਂ ਦੇ ਸਕਿਆ। ਚਲੋ, ਜਿਹਨੂੰ ਕਹਿੰਦੇ ਵੀ ਕਿਸੇ ਟਾਈਮ ਵੀ ਖੁਸ਼ੀਆਂ ਤੇ ਕਿਸੇ ਟਾਈਮ ਵੀ ਸਾਂਝੀਆਂ ਕੀਤੀਆਂ ਜਾ ਸਕਦੀਆਂ ਨੇ।
0: ਬਿਲਕੁਲ ਬਿਲਕੁਲ,
1: ਆਲ ਇੰਡੀਆ ਰੇਡੀਓ ਜਲੰਧਰ ਨੇ ਨਾ ਦੇਸ਼ ਪੰਜਾਬ ਨੂੰ ਬਹੁਤ ਵੱਡੀ ਖਿਦਮਤ ਕੀਤੀ ਹੈ, ਲੋਕਾਂ ਨੂੰ ਸਰਵ ਕੀਤਾ ਨੇ, ਬੜਾ ਸਰਸਾਂ ਦਿੱਤੀਆਂ ਨੇ ਲੋਕਾਂ ਨੂੰ, ਨਾਟ ਓਨਲੀ ਇੰਟਰਟੇਨਮੈਂਟ ਬਲਕਿ ਇਹਨੇ ਲੋਕਾਂ ਨੂੰ ਐਜੂਕੇਟਡ ਵੀ ਕੀਤਾ, ਐਜੂਕੇਟ ਕੀਤਾ। ਦੇਸ਼ ਪੰਜਾਬ ਦੇ ਵਿੱਚ ਇਹਦੀਆਂ ਖੁਸ਼ਬੂਆਂ ਫੈਲੀਆਂ, ਤਕਰੀਬਨ 78 ਸਾਲ ਹੋ ਗਏ ਨੇ। ਪਹਿਲਾਂ ਦੇਖੋ ਦੇਸ਼ ਪੰਜਾਬ ਦੇ ਵਿੱਚ ਜਦੋਂ ਅਨਡਿਵਾਈਡਡ ਸੀਗਾ, ਲਾਹੌਰ ਦੇ ਵਿੱਚ ਹੁੰਦਾ ਸੀਗਾ ਰੇਡੀਓ, ਤੇ ਲਾਹੌਰੋਂ ਫਿਰ ਸ਼ਿਫਟ ਹੋ ਕੇ ਅੰਮ੍ਰਿਤਸਰ ਹੋਇਆ। ਲਾਹੌਰ ਵਾਲਾ ਤਾਂ ਲਾਹੌਰ ਦੇ ਵਿੱਚ ਉਹਨਾਂ ਦੇ ਕੋਲ ਰਹਿ ਗਿਆ, ਪਰ ਅੰਮ੍ਰਿਤਸਰ ਦੇ ਵਿੱਚ ਇੱਕ ਨਵਾਂ ਸਟੇਸ਼ਨ ਭਾਰਤ ਸਰਕਾਰ ਵੱਲੋਂ ਲਗਾਇਆ ਗਿਆ ਤੇ ਉਸ ਤੋਂ ਬਾਅਦ ਹਿੰਦੁਸਤਾਨ ਗੌਰਮੈਂਟ ਨੇ ਜਲੰਧਰ ਦੇ ਵਿੱਚ ਐਸਟੈਬਲਿਸ਼ ਕੀਤਾ ਰੇਡੀਓ, ਤੇ ਉਸ ਵੇਲੇ ਤੋਂ ਲੈ ਕੇ ਇੱਕ ਤੋਂ ਫਿਰ 4 ਚੈਨਲ ਵੀ ਹੋਏ, ਤੇ ਬੜਾ ਇਹਨੇ ਖਿਦਮਾਤ ਅੰਜਾਮ ਦਿੱਤੀਆਂ, ਲੋਕਾਂ ਨੂੰ ਐਜੂਕੇਟ ਕੀਤਾ। ਕੁਛ ਖੂਬਸੂਰਤ ਜਿਹੜੇ ਸ਼ੋਜ਼ ਨੇ ਬੜੇ ਦੇਰਾਂ ਤੋਂ ਚੱਲਦੇ ਆਣ ਡਏ ਨੇ, ਤਕਰੀਬਨ ਉਹ 4 ਪੀੜ੍ਹੀਆਂ ਜਨਰੇਸ਼ਨ, 4-5 ਜਨਰੇਸ਼ਨ ਸੁਣਦੇ ਆ ਰਹੇ ਨੇ, 5 ਜਨਰੇਸ਼ਨ ਹੋ ਗਈਆਂ ਹੋਣਗੀਆਂ। ਤੇ ਦਿਹਾਤੀ ਪ੍ਰੋਗਰਾਮ ਹੋ ਗਿਆ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਹੁਤ ਦੇਰ ਦਾ ਕੀਰਤਨ ਲਾਈਵ ਰਿਲੇ ਹੋ ਰਿਹਾ, ਤਕਰੀਬਨ 80 ਦੇ ਦਹਾਕੇ ਤੋਂ ਹੋ ਰਿਹਾ। ਤੇ ਫਿਰ ਦੁਪਹਿਰੇ ਵੇਲੇ ਬੀਬੀਆਂ ਦਾ ਜਿਹੜਾ ਸ਼ੋਅ ਹੁੰਦਾ ਉਹ ਬੜਾ ਪਿਆਰਾ ਸ਼ੋਅ ਹੁੰਦਾ, ਉਹ ਵੀ ਬੜਾ ਖੂਬਸੂਰਤ ਸ਼ੋਅ ਆ, ਬੀਬੀਆਂ ਨੂੰ ਐਜੂਕੇਟ ਕਰਦਾ, ਬਹੁਤ ਸਾਰੇ ਘਰੇਲੂ ਨੁਸਖੇ ਦੱਸਦਾ ਤੇ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੰਦਾ। ਇਸੇ ਤਰ੍ਹਾਂ ਰੇਨਬੋ ਦੇ ਉੱਪਰ ਦਿਲ ਆਪਣਾ ਪੰਜਾਬੀ ਸ਼ੋਅ ਬੜਾ ਪਿਆਰਾ ਹੁੰਦਾ, ਤੇ ਸਵੇਰ ਦੇ ਜਿਹੜੇ ਮਾਰਨਿੰਗ ਸ਼ੋਅ ਮੇਨ ਚੈਨਲ ਦੇ ਉੱਪਰ ਮਾਰਨਿੰਗ 7 ਵਜੇ ਜਿਹੜਾ ਸ਼ੋਅ ਚੱਲਦਾ ਤੇ ਰੇਨਬੋ ਚੈਨਲ ਤੇ ਚੱਲਦਾ, ਦੋਵੇਂ ਇੱਕੋ ਵੇਲੇ ਚੱਲਦੇ ਹੁੰਦੇ ਨੇ, ਅਲੱਗ ਅਲੱਗ ਸ਼ੋਅ, ਦੋਵੇਂ ਚੰਗੇ ਹੁੰਦੇ ਨੇ। ਬਸ ਇੱਕੋ ਕਮੀ ਹੁੰਦੀ ਹੈ ਕਿ ਹਿੰਦੀ ਫਿਲਮੀ ਦੇ ਗੀਤਾਂ ਦਾ ਬੋਲਬਾਲਾ ਜ਼ਿਆਦਾ ਹੁੰਦਾ ਇਹਨਾਂ ਵਿੱਚ, ਤੇ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਪੰਜਾਬੀ ਜ਼ਿਆਦਾ ਤੋਂ ਜ਼ਿਆਦਾ ਮਿਊਜ਼ਿਕ ਪੇਸ਼ ਕੀਤਾ ਜਾਵੇ, ਕਿਉਂਕਿ 100.6 ਆ ਜਿਹੜਾ ਵਿਵਿਧ ਭਾਰਤੀ ਜਲੰਧਰ ਤੋਂ ਆ ਰਿਹਾ ਰਲੇ ਹੁੰਦਾ ਵਾ, ਤੇ ਉਹਦੇ ਉੱਪਰ ਤਾਂ ਸਾਰਾ ਦਿਨ ਹਿੰਦੀ ਚੱਲਣਾ ਹੀ ਹੁੰਦੇ ਨੇ।
0: ਬਿਲਕੁਲ,
1: ਤੇ ਇਹ ਘੰਟੇ ਕੁ ਦਾ ਸ਼ੋਅ ਛੱਡ ਕੇ ਪੰਜਾਬੀ, ਬਾਕੀ ਤਾਂ ਸਾਰਾ ਦਿਨ ਉਹਦੇ ਉੱਪਰ ਹਿੰਦੀ ਚੱਲਦੇ ਨੇ ਤੇ ਮੇਨ ਚੈਨਲ ਦੇ ਉੱਪਰ ਵੀ ਹਿੰਦੀ।
0: ਬਿਲਕੁਲ, ਤੁਹਾਡੀ ਦਰਖਾਸਤ ਜਿਹੜੀ ਹੈ ਉਹ ਅਸੀਂ ਕਬੂਲ ਕਰਨੇ ਆ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਸਿਲਸਿਲਿਆਂ ਦੇ ਵਿੱਚ ਪੰਜਾਬੀ ਗੀਤ ਸੰਗੀਤ ਦਾ ਸਾਥ ਜਿਹੜਾ ਹੈ ਉਹ ਜ਼ਿਆਦਾ ਬਣਾ ਕੇ ਰੱਖੀਏ।
1: ਹਿੰਦੀ ਸ਼ੋਅ ਚੱਲ ਰਹੇ ਹੁੰਦੇ ਨੇ, ਰੇਨਬੋ ਦੇ ਉੱਪਰ ਵੀ ਚੱਲ ਰਹੇ ਹੁੰਦੇ
0: ਜੀ ਜੀ
1: ਨੇ, ਪੰਜਾਬੀ ਸ਼ੱਕ ਪੰਜਾਬੀ ਸ਼ੋਅ ਹੁੰਦੇ ਪਰ ਹਿੰਦੀ ਉਹਨਾਂ ਚ ਗੀਤਾਂ ਦਾ ਬੋਲਬਾਲਾ ਜ਼ਿਆਦਾ ਹੁੰਦਾ। ਰਾਤੀ ਮੈਂ ਸੁਣ ਰਿਹਾ ਸੀਗਾ ਦਿਲ ਆਪਣਾ, ਸੋਰੀ 9 ਵਜੇ ਸ਼ੋਅ ਜਿਹੜਾ ਚੱਲਦਾ ਦਿਲ ਚਾਹਤਾ ਹੈ, ਉਹਦੇ ਵਿੱਚ ਨਾ ਅਨਾਊਂਸ ਕੀਤਾ ਜਾਂਦਾ ਵੀ ਹਿੰਦੀ ਤੇ ਪੰਜਾਬੀ ਗਾਣਿਆਂ ਦੀ ਤੁਸੀਂ ਫਰਮਾਇਸ਼ ਰਿਕੁਐਸਟ ਕਰ ਸਕਦੇ ਹੋ, ਪਰ ਚੱਲਦੇ ਉਹਦੇ ਵਿੱਚ ਹਿੰਦੀ ਨੇ। ਪੰਜਾਬੀ ਮੈਂ ਬੜੇ ਦਿਨਾਂ ਤੋਂ ਮੈਂ ਉਹਦੇ ਵਿੱਚ ਪੰਜਾਬੀ ਰਿਕੁਐਸਟ ਭੇਜਦਾ ਪਰ ਉਹ ਨਜ਼ਰ ਅੰਦਾਜ਼ ਕੀਤੀ ਜਾਂਦੀ ਹੈ ਲਗਾਤਾਰ, ਤੇ ਹੋਰ ਵੀ ਸਰੋਤਿਆਂ ਦੇ ਨਾਲ ਗੱਲ ਹੋਈ ਹੈ ਕਹਿੰਦੇ ਅਸੀਂ ਪੰਜਾਬੀ ਭੇਜਦੇ ਹੁੰਦੇ ਹਾਂ ਤੇ ਪਰ ਉਹ ਔਨ ਏਅਰ ਨਹੀਂ ਹੁੰਦੇ ਹੈਗੇ, ਕਦੇ ਵੀ ਸਾਡੇ ਟਰੈਕ ਨਹੀਂ ਚੱਲਦੇ ਹੁੰਦੇ।
0: ਮਤਲਬ ਕਿ ਤੁਹਾਡੀ ਇੱਕ ਜਿਹੜੀ ਸ਼ਿਕਾਇਤ ਹੈ ਉਹ ਵੀ ਨੋਟ ਕਰ ਲਈ ਹੈ, ਔਰ ਤੁਹਾਡੀ ਸ਼ਿਕਾਇਤ ਨੂੰ ਅਸੀਂ ਜ਼ਰੂਰ ਅਮਲ ਵਿੱਚ ਲੈ ਕੇ ਆਵਾਂਗੇ, ਔਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਦੁਆਰਾ ਕੱਲੀ ਹੋਈ ਜਿਹੜੀ ਪੰਜਾਬੀ ਗੀਤ ਦੀ ਫਰਮਾਇਸ਼ ਹੋਏਗੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਪੂਰੀ ਕਰਾਂਗੇ। ਬਹੁਤ ਚੰਗਾ ਲੱਗਾ, ਸ਼ਿਕਵੇ ਸ਼ਿਕਾਇਤਾਂ ਵੀ ਹੋਣੀਆਂ ਚਾਹੀਦੀਆਂ ਨੇ ਔਰ ਗੁੱਸੇ ਗਿਲੇ ਵੀ ਹੋਣੇ ਚਾਹੀਦੇ ਆ ਤਾਂ ਕਿ ਸਾਨੂੰ ਵੀ ਮਨਾਉਣ ਦਾ ਮੌਕਾ ਜਿਹੜਾ ਹੈ ਉਹ ਮਿਲਦਾ ਰਹੇ।
1: ਪਲੀਜ਼ ਜਲੰਧਰ ਦੇ ਜਿਹੜੀ ਹਾਇਰ ਅਥਾਰਟੀ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਪੰਜਾਬੀ ਮਿਊਜ਼ਿਕ ਪਲੇ ਕਰੋ, ਹਿੰਦੀ ਤਾਂ ਦੇਖੋ ਪੂਰੇ ਮੁਲਕ ਦੇ ਵਿੱਚ ਹਿੰਦੀ

0: ਨਾਲ ਚੱਲਣ ਡਏ ਨੇ
1: ਬਿਲਕੁਲ
0: ਤੇ ਪੰਜਾਬੀ ਤਾਂ ਕਿਧਰੇ ਵੀ ਪੂਰੇ ਦੇਸ਼ ਪੰਜਾਬ ਚ ਹੀ ਹੈ ਨੀ ਗਾ ਕੋਈ ਪੰਜਾਬੀ ਖਾਲਸ ਜਿਹੜਾ ਸ਼ੋ 24 ਘੰਟੇ ਦਾ ਟ੍ਰਾਂਸਮਿਸ਼ਨ ਦੇਵੇ ਜੇ ਕੋਈ ਸ਼ੋ ਚੱਲਦਾ ਤਾਂ ਪੰਜਾਬੀ ਤਾਂ ਉਹਦੇ ਵਿੱਚ ਪੰਜਾਬੀ ਸੌਂਗ ਹੀ ਚੱਲਣ ਤਾਂ ਜ਼ਿਆਦਾ ਬਿਹਤਰ ਰਹੇਗਾ ਇੰਨੀਆਂ ਕੁ ਗੁਜ਼ਾਰਿਸ਼ਾਂ ਮੇਰੀਆਂ ਤੇ ਥੈਂਕ ਯੂ ਸੋ ਮਚ ਜਿਉਂਦੇ ਵਸਦੇ ਰਹੋ ਤੇ ਆਲ ਇੰਡੀਆ ਰੇਡੀਓ ਇਸੇ ਤਰ੍ਹਾਂ ਤਰੱਕੀਆਂ ਕਰਦਾ ਰਹੇ ਤੇ ਦੇਸ਼ ਪੰਜਾਬ ਦੀ ਖਿਦਮਤ ਕਰਦਾ ਰਹੇ
1: ਜੀ ਆਪਣੀਆਂ ਦੁਆਵਾਂ ਦੇਣ ਦੇ ਲਈ ਆਪਣਾ ਪਿਆਰ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਔਰ ਦੋਸਤੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਸਕਦੇ ਹੋ ਕੋਈ ਵੀ ਚੀਜ਼ ਜਿਹੜੀ ਤੁਹਾਡੇ ਦਿਲ ਦੇ ਵਿੱਚ ਹੈ ਤੁਹਾਡੇ ਜ਼ਿਹਨ ਦੇ ਵਿੱਚ ਹੈ ਜ਼ਰੂਰ ਸਾਂਝੀ ਕਰਿਆ ਕਰੋ ਜ਼ਰੂਰੀ ਨਹੀਂ ਹੈ ਕਿ ਅਸੀਂ ਚੰਗਾ ਚੰਗਾ ਹੀ ਬੋਲਣਾ ਜੇ ਤੁਹਾਨੂੰ ਕੋਈ ਸ਼ਿਕਾਇਤ ਹੋਵੇ ਨਾ ਉਹ ਵੀ ਤੁਸੀਂ ਸਾਂਝੀ ਕਰ ਦਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਚੱਲ ਸਕੇ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੀ ਪੇਸ਼ਕਾਰੀ ਦੇ ਵਿੱਚ ਕਿਹੜੀ ਕਮੀ ਹੈ ਜਿਹਨੂੰ ਅਸੀਂ ਸੁਧਾਰਨਾ ਵੀ ਹੈ ਔਰ ਕੁਝ ਨਵਾਂ ਵੀ ਜਿਹੜਾ ਆ ਉਹ ਲੈ ਕੇ ਆਉਣਾ ਆ ਸੋ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਚੱਲਿਆ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਟਾਈਮ ਪਤਾ ਕੀ ਹੈ ਟਾਈਮ ਮੈਨੂੰ ਕਹਿ ਰਿਹਾ ਕਿ ਨਿਸ਼ਾ ਛੋਟੀ ਜਿਹੀ ਬ੍ਰੇਕ ਲੈ ਲੈ ਔਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਦੋਸਤਾਂ ਦੇ ਨਾਲ ਜੁੜ ਜਾਂਦੀਆਂ ਬਣੇ ਰਹੋ ਇਸੇ ਤਰ੍ਹਾਂ ਦਿਲ ਸੇ ਦਿਲ ਤੱਕ

बिल्कुल जी बिल्कुल, दिल से दिल तक 102.7 मेगाहर्ट्ज़ से प्रोग्राम चल रहा दिल अपना पंजाबी और तुसी कल रहे हो मैसेजेस 9855101027। ਤੁਹਾਡੇ ਕੱਲੇ ਹੋਏ ਮੈਸੇਜਸ ਪ੍ਰੋਗਰਾਮ ਨੂੰ ਖੂਬਸੂਰਤ ਬਣਾ ਰਹੇ ਨੇ, ਸੋਹਣਾ ਬਣਾ ਰਹੇ ਨੇ, ਨਾਲ ਦੇ ਨਾਲ ਖੂਬਸੂਰਤ ਜਾਣਕਾਰੀ ਵੀ ਜਿਹੜੀ ਹੈ ਉਹ ਦੇ ਰਹੇ ਨੇ। ਲਓ ਜੀ ਅਗਲਾ ਮੈਸੇਜ ਪ੍ਰੋਗਰਾਮ ਦੇ ਵਿੱਚ ਕਰ ਲੈਂਦੇ ਹਾਂ ਸ਼ਾਮਿਲ, ਜਿਨ੍ਹਾਂ ਨੇ ਸਾਨੂੰ ਕੀਤਾ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਫਰਕ ਕੋਈ ਨਹੀਂ ਪੈਂਦਾ, ਮਤਲਬ ਹੀ ਦੁਨੀਆਂ ਨੂੰ ਜਿਵੇਂ ਫਰਕ ਕੋਈ ਨਹੀਂ ਪੈਂਦਾ, ਮਤਲਬ ਹੀ ਦੁਨੀਆਂ ਨੂੰ ਜਿਵੇਂ ਵਿੱਚ ਪਹਾੜ ਪੱਥਰ ਪਾਲਾ ਲੱਗਦਾ ਨਹੀਂ। ਮੂੰਹ 'ਤੇ ਗੱਲਾਂ ਹੋਰ ਅਤੇ ਮੱਛਰ ਤੰਦੂਰ, ਦਿਲੋਂ

0: ਕਦੇ ਝੱਖੜ ਵਿੱਚ ਹਨੇਰੀ ਦੀਵਾ ਜਗਦਾ ਨਹੀਂ। ਕੜਵੀ ਮਿਹਨਤ ਨਾਲ ਸਲਾਮਾਂ ਹੁੰਦੀਆਂ ਨੇ, ਬਿਨਾਂ ਮਿਹਨਤ ਦੇ ਮੁੱਲ ਢੇਰੀ ਦਾ ਲੱਗਦਾ ਨਹੀਂ। ਰੁੱਖੀ ਸਿੱਖੀ ਖਾ ਕੇ ਵੀ ਕਰ ਸ਼ੁਕਰਾਨੇ, ਲਾਲਚ ਦੇ ਵਿੱਚ ਆ ਕੇ ਬੰਦਾ ਰੱਜਦਾ ਨਹੀਂ। ਗਿਲ ਕਮਲੇ ਨੂੰ ਸਮਝ ਨਾ ਪਵੇ, ਗਿਲ ਕਮਲੇ ਨੂੰ ਸਮਝ ਨਾ ਪਵੇ ਫਕੀਰੀ ਦੀ ਬੀਨ ਕੁਰਬਾਨੀ, ਹਰ ਸਾਲ ਦੇ ਮੇਲਾ ਲੱਗਦਾ ਨਹੀਂ, ਹਰ ਸਾਲ ਦੇ ਮੇਲਾ ਲੱਗਦਾ ਨਹੀਂ। ਇਹ ਸਾਨੂੰ ਮੈਸੇਜ ਆਇਆ ਜੀ ਸਤਨਾਮ ਸਿੰਘ ਗਿੱਲ, ਪਿੰਡ ਜੋੜਾ ਸਿੰਘ ਵਾਲਾ, ਤਰਨ ਤਾਰਨ ਤੋਂ ਕਰ ਰਹੇ ਨੇ ਮੈਸੇਜ। ਲਿਖ ਰਹੇ ਨੇ ਕਿ ਇਹ ਸਭ ਮੇਰੀ ਕਲਮ ਤੋਂ ਹੈ ਜੀ। ਬਿਲਕੁਲ ਜੀ, ਤੁਹਾਡੀ ਕਲਮ ਨੇ ਵਾਕਈ ਬਹੁਤ ਖੂਬਸੂਰਤ ਲਿਖਿਆ ਹੈ। ਅਗਲਾ ਮੈਸੇਜ ਹੈ ਅਮਰਜੀਤ ਜੱਸਲ, ਪ੍ਰੇਮ ਮਾਰਕੀਟ ਬਠਿੰਡਾ ਤੋਂ। ਇਹ ਠੋਕਰਾਂ ਹੀ ਬੰਦੇ ਨੂੰ ਤੁਰਨਾ ਸਿਖਾਉਂਦੀਆਂ ਨੇ, ਇਹ ਮੁਸ਼ਕਲਾਂ ਹੀ ਬੰਦੇ ਨੂੰ ਕਾਬਲ ਬਣਾਉਂਦੀਆਂ ਨੇ। ਨਾ ਬੈਠ ਜਾਹੀ ਜਾਈ ਰਾਹਾਂ ਵਿੱਚ ਹਿੰਮਤ ਤੂੰ ਹਾਰ ਕੇ, ਇਹ ਕੋਸ਼ਿਸ਼ਾਂ ਹੀ ਆਖਰ ਮੰਜ਼ਿਲਾਂ 'ਤੇ ਪਹੁੰਚਾਉਂਦੀਆਂ ਨੇ। ਬਿਲਕੁਲ ਜੀ, ਕੋਸ਼ਿਸ਼ ਜਿਹੜੀ ਹੈ ਨਾ ਉਹ ਕਦੇ ਨਹੀਂ ਛੱਡਣੀ ਚਾਹੀਦੀ। ਇਹ ਕੋਸ਼ਿਸ਼ ਕਰਦੇ ਰਹਾਂਗੇ ਤਾਂ ਜ਼ਿੰਦਗੀ ਦੇ ਹਰ ਮੁਕਾਮ ਨੂੰ ਹਾਸਲ ਕਰ ਜਾਵਾਂਗੇ। ਅਗਲਾ ਮੈਸੇਜ ਸੁਣ ਲੈਂਦੇ ਹਾਂ, ਕਿਸ ਦੋਸਤ ਆਇਆ ਜੀ।
1: ਨਿਸ਼ਾ ਬੇਟਾ ਜੀ,
0: ਜੀ
1: ਸਾਨੂੰ ਅਤੇ ਐਫ ਐਮ ਸੁਣਨ ਵਾਲੇ ਤਮਾਮ ਭੈਣਾਂ ਭਰਾਵਾਂ ਦੋਸਤਾਂ ਨੂੰ ਜਸਵੀਰ ਸਿੰਘ ਦੂਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
1: ਨਿਸ਼ਾ ਜੀ, ਅੱਜ ਜੋ ਗੁੱਡ ਮਾਰਨਿੰਗ ਸ਼ੋਅ 'ਚ ਫਿੰਗਰ ਪ੍ਰਿੰਟਸ ਬਾਰੇ ਜੋ ਤੁਸੀਂ ਜ਼ਿਕਰ ਕੀਤਾ, ਵਾਕਈ ਨਹੀਂ ਮਿਲਦੇ
0: ਜੀ।
1: ਸੋ ਡਾਕਟਰ ਸਾਹਿਬਾਨ ਨਾਲ ਵੀ ਜੋ ਜਾਣਕਾਰੀ ਦਿੱਤੀ ਬੜੀ ਅੱਛੀ ਲੱਗੀ। ਸੋ ਜੋ ਤੁਸੀਂ ਸਕੂਲ ਟਾਈਮ ਦੀ ਪੁਨਿਸ਼ਮੈਂਟ ਬਾਰੇ ਜ਼ਿਕਰ ਕੀਤਾ ਹੈ, ਸਕੂਲ ਟਾਈਮ ਦੇ ਵਾਕਿਆ ਤਾਂ ਬਹੁਤ ਹੈ ਜੀ। ਸੋ ਇੱਕ ਛੋਟਾ ਜਿਹਾ ਵਾਕਿਆ ਸ਼ੇਅਰ ਕਰ ਰਿਹਾ ਜੋ ਕਿ ਦਸਵੀਂ ਕਲਾਸ ਦਾ ਹੈ
0: ਜੀ। ਜ਼ਰੂਰ।
1: ਸਾਡੇ ਪੰਜਾਬੀ ਟੀਚਰ ਸੀ ਸਿਆਣੀ ਉਮਰ ਤੁਸੀਂ ਪਿਆਰੀ।
0: ਅੱਛਾ ਜੀ।
1: ਇੱਕ ਲੜਕੇ ਨੂੰ ਕਿਹਾ ਕਿ ਆਹ ਇੱਧਰ ਖੜਾ ਹੋ ਗਿਆ ਤਾਂ ਸਭ ਸਵਾ ਕੁਛ ਉੱਪਰ ਖੜਾ ਗਿਆ ਖੜਾ ਆ ਉਹ ਦੇਖਿਓ। ਉਹ ਕਹਿੰਦੀ ਹੁਣ ਭੌਂਕ ਵੀ। ਉਹ ਕਹਿੰਦਾ ਬਹੁ ਬਹੁ ਬਹੁ ਬਹੁ। ਉਹ ਕਹਿੰਦੀ ਏਦਾਂ ਭੌਂਕਣ ਨੀ ਤੈਨੂੰ ਕਿਹਾ, ਚੱਲ ਮੁਰਗਾ ਵਾਲ ਫੜ ਕੰਨ ਕੰਨ ਫੜ ਲੈ, ਕਹਿੰਦੀ ਮੁਰਗੇ ਦੀ ਆਵਾਜ਼ ਕੱਢ ਉਕੜੂ ਕੜੂ। ਉਹ ਵੇ ਕਹਿੰਦਾ ਕਹਿੰਦਾ ਬਹੁ ਬਹੁ ਬਹੁ ਬਹੁ। ਉਹ ਕਹਿੰਦੀ ਇਹ ਕਿਹੜੇ ਮੁਰਗੇ ਦੀ ਆਵਾਜ਼ ਹੈ? ਉਹ ਕਹਿੰਦਾ ਮੈਡਮ ਜੀ ਮੈਨੂੰ ਇਹੀ ਆਵਾਜ਼ ਆਉਂਦੀ ਹੈ, ਹੋਰ ਕੋਈ ਆਵਾਜ਼ ਨਹੀਂ ਆਉਂਦੀ। ਸੋ ਮੈਂ ਸਟੇਸ਼ਨ ਥੋੜ੍ਹਾ ਧੰਨਵਾਦ ਜੀ।
0: ਲਾ ਜੀ, ਪਿਆਰੀਆਂ ਯਾਦਾਂ ਜਦੋਂ ਤੁਸੀਂ ਤਰੋ ਤਾਜ਼ਾ ਸਕਦੇ ਹੋ, ਤੁਹਾਡੇ ਚਿਹਰੇ 'ਤੇ ਜਿਹੜੀ ਸਮਾਈਲ ਆਉਂਦੀ ਹੈ ਨਾ, ਪ੍ਰੋਗਰਾਮ ਨੂੰ ਤਾਂ ਖੂਬਸੂਰਤ ਬਣਾਉਂਦੀ ਹੈ, ਲੇਕਿਨ ਨਾਲ ਦੇ ਨਾਲ ਤੁਹਾਨੂੰ ਵੀ ਤਰੋ ਤਾਜ਼ਾ ਕਰ ਦਿੰਦੀ ਹੈ, ਯਾਦਾਂ ਦੇ ਨਾਲ ਜੋੜ ਦਿੰਦੀ ਹੈ, ਯਾਦਾਂ ਤਾਜ਼ੀਆਂ ਹੋ ਜਾਂਦੀਆਂ।
2: ਮੈਡਮ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
2: ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ। ਮੈਡਮ ਜੀ ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ
0: ਜੀ। ਸ਼ੁਕਰੀਆ।
2: ਤੁਹਾਡਾ ਅੰਦਾਜ਼ ਬਹੁਤ ਪਿਆਰਾ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ। ਤੇ ਮੈਡਮ ਜੀ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ
0: ਜੀ,
2: ਕਾਲ ਕਰਿਓ
0: ਜੀ। ਜ਼ਰੂਰ।
2: ਤੇਰਾ ਨਾਂ, ਤੇਰੇ ਨਾਂ ਦੀ ਖੁਸ਼ਬੂ ਸਾਹਾਂ ਵਿੱਚ ਸਮਾਈ ਹੋਈ ਹੈ, ਤੇਰੇ ਨਾਂ ਦੀ ਖੁਸ਼ਬੂ ਸਾਹਾਂ ਵਿੱਚ ਸਮਾਈ ਹੋਈ ਹੈ, ਮੇਰੇ ਦਿਲ ਤੇ ਕੇਵਲ ਤੇਰੀ ਹਕੂਮਤ ਛਾਈ ਹੋਈ ਹੈ
0: ਜੀ।
2: ਚੰਨ ਦਾ ਮੁਖੜਾ ਵੀ ਫਿੱਕਾ ਪੈ ਜਾਂਦਾ ਤੇਰੇ ਅੱਗੇ, ਐਸੀ ਰੱਬ ਨੇ ਤੇਰੀ ਸੂਰਤ ਸਜਾਈ ਹੋਈ ਹੈ।
0: ਅਰੇ ਵਾਹ।
2: ਜਦੋਂ ਹੱਸਦੀ ਹੈ ਤੂੰ ਬਹਾਰਾਂ ਖਿੜ ਜਾਂਦੀਆਂ ਨੇ, ਤੂੰ ਦਿਲ ਵਿੱਚ ਇਸ਼ਕ ਦੀ ਰੁੱਤ ਲਿਆਈ ਹੋਈ ਹੈ। ਮੰਗਿਆ ਸੀ ਰੱਬ ਕੋਲੋਂ ਤੈਨੂੰ ਇੱਕੋ ਵਾਰੀ ਜਸ ਸੁਖਦੇਵ ਨੇ, ਹੁਣ ਹਰ ਦੁਆ ਮੈਂ ਤੇਰੇ ਨਾਂ ਤੇ ਲਾਈ ਹੋਈ ਹੈ
0: ਜੀ।
2: ਹੁਣ ਹਰ ਦੁਆ ਮੈਂ
0: ਤੇਰੇ ਨਾਂ ਤੇ ਲਾਈ ਹੋਈ ਹੈ।
2: ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
0: ਬਹੁਤ ਹੀ ਖੂਬਸੂਰਤ, ਜਦੋਂ ਦੋਸਤ ਆਪਣਾ ਪਿਆਰ ਇਸ ਰੂਪ ਦੇ ਵਿੱਚ ਇਸ ਤਰ੍ਹਾਂ ਸਾਂਝਾ ਕਰਦੇ ਨੇ ਨਾ, ਵਾਕਈ ਸਾਡਾ ਵੀ ਦਿਲ ਖੁਸ਼ ਖੁਸ਼ ਹੋ ਜਾਂਦਾ ਹੈ, ਦਿਲ ਨੂੰ ਹੋਰ ਖੁਸ਼ ਕਰਦੇ ਹਾਂ। ਅਗਲਾ ਮੈਸੇਜ ਪ੍ਰੋਗਰਾਮ 'ਚ ਸ਼ਾਮਲ ਕਰਨੇ ਹਾਂ ਜੀ। ਇਹ ਕਹਿ ਰਹੇ ਨੇ ਜੀ, ਆਂਖੇ ਦੁਨੀਆ ਕੀ ਤਮਾਮ ਮੁਸੀਬਤੇ ਆਪਣੇ ਅੰਦਰ ਸਮੇਟ ਲੈਤੀ ਹੈ। ਬਿਲਕੁਲ ਸਹੀ ਕਿਹਾ, ਆਂਖੇ ਦੁਨੀਆ ਕੀ ਤਮਾਮ ਮੁਸੀਬਤੇ ਆਪਣੇ ਅੰਦਰ ਸਮੇਟ ਲੈਤੀ ਹੈ, ਜਬ ਰੋਤੀ ਹੈ ਤੋ ਦਿਲੋਂ ਕੋ ਹਿਲਾ ਦੇਤੀ ਹੈ, ਔਰ ਜਬ ਬੰਦ ਹੋਤੀ ਹੈ ਤੋ ਦੁਨੀਆ ਕੋ ਰੁਲਾ ਦੇਤੀ ਹੈ। ਰਾਮ ਸਰੂਪ ਅਰੋੜਾ, ਚੌਂਕ ਚਿਲੀਆਂ, ਸੁਲਤਾਨਪੁਰ ਲੋ।

0: तो मैसेज है जी। अगला मैसेज, गुड मॉर्निंग सुनील कुमार जम्मू एंड कश्मीर डिस्ट्रिक्ट सांबा। तो मैसेज आया है जी, चेहरे पे हंसी आंखों में खुशी, गम का कहीं काम ना हो, हर सुबह लाए आपकी जिंदगी में बहुत खुशियाँ, जिसनों टलने की शाम ना हो। शुक्रिया प्यार देने दे लई, शुक्रिया। अगला मैसेज पढ़ लिया जी, संगमीत सिंह सिद्धू संगरूर तो। मैसेज है जी, सबर सातों की पूछ दे, सबर की हुंदा असी रह के नाल सजण दे, मौत तक दे सबर हंडाए होए आ। अरे असी रह के सजण दे मौत तक दे सबर हंडाए होए आ, एवें सबर नहीं आया सानू सजणा, जिउंदे जी मुकाए होए आ। ਵਿਛੋੜਾ ਸੌਖਾ ਨਹੀਂ ਹੁੰਦਾ, ਅਸੀਂ ਯਾਦ ਉਹਦੀ ਦੇ ਫੁੱਲ ਵੀ ਅੱਖਾਂ ਦੇ ਨੀਰ ਨਾਲ ਬਹਾਏ ਹੋਏ ਆ। ਇੰਨਾ ਪਿਆਰ ਹੀ ਹੈ ਜਿਹੜਾ ਸਬਰ ਜਿਹੜਾ ਆ ਉਹ ਲੈ ਆਉਂਦਾ ਆ। ਸੋ ਅਗਲਾ ਮੈਸੇਜ ਸੁਣਿਆ, ਕੌਣ ਦੋਸਤ ਨੇ ਤੇ ਕੀ ਕਹਿ ਰਹੇ ਨੇ ਤੇ ਕਿੱਥੋਂ ਆਏ ਨੇ?
1: मेरी मम्मी प्यारी है, सारे जग में न्यारी है, मुझको खाना खिलाती है, लोरी गाकर सुनाती है। मैडम जी सत श्री अकाल, मैं रूहानी पिंड प्याड़ा तो, आज मैंने स्कूल तो छुट्टी सी, मैं तो आडे प्रोग्राम सुनदी हां, मैं पांचवी क्लास विच पढ़दी हां, ताडा प्रोग्राम बहुत ही वधिया चलदा पिया है। थैंक यू
0: रूहानी, बहुत खूबसूरत मैसेज किया। हुण घर आ ना ते छुट्टियां भी पैण वालियां, छुट्टियां भी होण वालियां ने, और मम्मी दी पूरी हेल्प जिहड़ी है वो करनी है। ठीक है, ਲਓ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਖੂਬਸੂਰਤ ਮੈਸੇਜਸ ਜਿਹੜੇ ਹੈ ਆਏ ਨੇ। ਅਗਲਾ ਮੈਸੇਜ ਕਰਨੇ ਆ ਸ਼ਾਮਿਲ ਪ੍ਰੋਗਰਾਮ ਦੇ ਵਿੱਚ, ਪੈਗਾਮ ਆਇਆ ਜੀ, ਬਜ਼ੁਰਗ ਘਰ ਦੀ ਰੌਣਕ ਹੁੰਦੇ ਨੇ, ਉਹ ਪਿਆਰ ਅਤੇ ਦੇਖਭਾਲ ਜੋ ਸਾਡੇ ਲਈ ਕਰਦੇ ਹਨ ਅਸੀਂ ਉਹਦਾ ਦੇਣ ਕਦੇ ਨਹੀਂ ਦੇ ਸਕਦੇ। ਆਓ ਰਣ ਕਰੀਏ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਦੇਵਾਂਗੇ ਅਤੇ ਉਹਨਾਂ ਤੋਂ ਕਦੇ ਮੁਨਕਰ ਨਹੀਂ ਹੋਵਾਂਗੇ। ਅਸੀਂ ਆਪਣੇ ਬਜ਼ੁਰਗਾਂ ਵੱਲ ਵਿਸ਼ੇਸ਼ ਧਿਆਨ ਦੇਈਏ ਅਤੇ ਉਹਨਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਈਏ। ਬਿਲਕੁਲ ਜੀ, ਖੂਬਸੂਰਤ ਅਹਿਸਾਸ, ਪੈਗਾਮ ਵੀ ਜਿਹੜਾ ਆ ਕਬੂਲ ਹੈ। ਔਰ ਇਹ ਮੈਸੇਜ ਸਾਡੇ ਕੋਲ ਆਇਆ ਹੈ ਜੀ, ਰਾਮਜੀਤ ਖੰਗੂੜਾ ਬਠਿੰਡਾ ਤੋਂ ਸਾਨੂੰ ਦੋਸਤ ਮੈਸੇਜ ਕਰ ਰਹੇ ਨੇ, ਔਰ ਗੀਤ ਸੰਗੀਤ ਦੇ ਨਾਲ ਨਾਲ ਹੋਣਾ ਚਾਹੀਦਾ ਫਿਰ, ਹੈ ਨਾ? ਹੌਲੀ ਹੌਲੀ ਅਸੀਂ ਪ੍ਰੋਗਰਾਮ ਚ ਅੱਗੇ ਵੱਧਦੇ ਜਾ ਰਹੇ ਹਾਂ ਔਰ ਸੋਹਣੇ ਸੋਹਣੇ ਗਾਣੇ ਸੁਣਦੇ ਜਾਵਾਂਗੇ, ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਸ ਆਉਣੇ ਚਾਹੀਦੇ ਨੇ। 9855501017 ਕਰ ਦਿਓ ਆਪਣਾ ਖੂਬਸੂਰਤ ਮੈਸੇਜ।

0: ਹਾਂਜੀ ਹਾਂ, ਮੈਂ ਕਿਹਾ ਪੁਰਾਣਾ ਜਿਹਾ ਗਾਣਾ ਸੁਣ ਕੇ ਮਜ਼ਾ ਹੀ ਆ ਗਿਆ ਤੁਹਾਨੂੰ, ਮਜ਼ਾ ਮੈਨੂੰ ਤਾਂ ਆ ਗਿਆ, ਤੁਹਾਨੂੰ ਵੀ ਆ ਗਿਆ ਹੋਣਾ। ਇੱਕ ਹੋਰ ਪੁਰਾਣਾ ਗਾਣਾ ਮੈਂ ਬਿਲਕੁਲ ਤਿਆਰ ਕੀਤਾ ਹੈ, ਲੇਕਿਨ ਪਹਿਲਾ ਮੈਸੇਜ, ਪਹਿਲਾ ਮੈਸੇਜ ਲਓ ਜੀ, ਪਹਿਲਾ ਮੈਸੇਜ ਸੁਣ ਲੈਂਦੇ ਹਾਂ। ਕੌਣ ਦੋਸਤ ਆਏ ਨੇ?
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਮੈਂ ਸਤਨਾਮ ਸਿੰਘ ਰਖੜਾ, ਬਾਗਾ ਪੁਰਾਣਾ ਤੋਂ ਜੀ।
0: ਜੀ
1: ਪਿਆਰੀ ਬੇਟੀ ਨਿਸ਼ਾ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
1: ਬੇਟੀ। ਅੱਜ ਆਪਾਂ ਗੱਲ ਕਰਦੇ ਹਾਂ, ਪਾਣੀ ਬਚਾਓ, ਬੇਟੀ ਪੜ੍ਹਾਓ, ਦਰਖਤ ਲਗਾਓ, ਤਿੰਨ ਚੀਜ਼ਾਂ ਬਾਰੇ। ਪਾਣੀ ਇੱਕ ਸਮੇਂ ਦੀ ਜ਼ਰੂਰਤ ਹੈ,
0: ਬਿਲਕੁਲ,
1: ਜਿਹੜੀ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਬਿਨਾਂ ਮਤਲਬ ਤੋਂ ਪਾਣੀ ਨਾ ਵਰਤੀਏ। ਟੂਟੀਆਂ ਫਾਲਤੂ ਚੱਲੀ ਜਾਂਦੀਆਂ ਹੋਣ ਤਾਂ ਉਹਨਾਂ ਨੂੰ ਬੰਦ ਕਰ ਦਈਏ,
0: ਬਿਲਕੁਲ,
1: ਕਿਉਂਕਿ ਧਰਤੀ ਹੇਠਲਾ ਪਾਣੀ ਆਪਣੇ ਕੋਲ ਸੀਮਤ ਹੀ ਰਹਿ ਗਿਆ ਪੀਣ ਵਾਲਾ, ਬਾਕੀ ਪਾਣੀ ਸਾਰਾ ਹੀ ਦੂਸ਼ਿਤ ਹੋਇਆ ਹੋਇਆ, ਕਿਉਂਕਿ ਫੈਕਟਰੀਆਂ ਦਾ ਪਾਣੀ ਧਰਤੀ ਦੇ ਵਿੱਚ ਜੀਰ ਜਾਂਦਾ ਹੈ, ਜਿਹਦੇ ਨਾਲ ਆਪਾਂ ਬਿਮਾਰੀਆਂ ਤੋਂ ਪੀੜਿਤ ਹੋ ਰਹੇ ਹਾਂ ਦਿਨੋ ਦਿਨ।
0: ਜੀ ਬਿਲਕੁਲ
1: ਬੇਟੀ। ਦੂਸਰਾ ਹੈਗਾ ਬੇਟੀ ਬਚਾਓ, ਬੇਟੀ ਪੜ੍ਹਾਓ। ਬੇਟੀਆਂ ਤਾਂ ਅੱਜ ਕੱਲ ਬਹੁਤ ਪੜ੍ਹ ਰਹੀਆਂ, ਪੜ੍ਹ ਕੇ ਚੰਗੇ ਨੰਬਰਾਂ ਚ ਪਾਸ ਲੈ ਕੇ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਕਰ ਰਹੀਆਂ, ਆਪਣੇ ਸਕੂਲ ਦਾ, ਆਪਣੇ ਦੇਸ਼ ਦਾ ਨਾਂ ਰੋਸ਼ਨ ਕਰ ਰਹੀਆਂ ਬੇਟੀ। ਇਹ ਬੇਟੀਆਂ ਅਸਮਾਨ ਦੇ ਵਿੱਚ ਵੀ ਗੇੜਾ ਲਾ ਆਈਆਂ ਹੈਗੀਆਂ, ਜਿਹੜੀ ਕਿ ਪੀਟੀ ਆਪਣੇ ਬੇਟੀ ਗਈ ਸੀ, ਰੂਸ ਦੇ ਵਿੱਚ ਵੀ ਗਈ ਸੀ
0: ਜੀ,
1: ਰਾਕਟ ਦੇ ਵਿੱਚ ਵੀ ਜਾ ਆਈਆਂ ਬਾਹਰ, ਇਹ ਕਿਉਂਕਿ ਇਹ ਸਾਰਾ ਕੁਝ ਪੜ੍ਹਾਈ ਦੇ ਸਿਰ ਤੇ ਹੋ ਰਿਹਾ ਹੈਗਾ।
0: ਬਿਲਕੁਲ,
1: ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ, ਬੇਟੀਆਂ ਨੂੰ ਪੜ੍ਹਾਇਆ ਜਾਵੇ, ਚੰਗੀ ਸਿੱਖਿਆ ਦਿੱਤੀ ਜਾਵੇ, ਚੰਗੇ ਸੰਸਕਾਰ ਦਿੱਤੇ ਜਾਣ
0: ਜੀ।
1: ਅੱਜ ਇਹਨਾਂ ਹੀ ਬੇਟੀ, ਮੈਂ ਸਤਨਾਮ ਸਿੰਘ ਰਖੜਾ ਬਾਗਾ ਪੁਰਾਣਾ ਤੋਂ ਜੀ, ਦਿਲ ਆਪਣਾ ਪੰਜਾਬੀ, ਸਤਿ ਸ੍ਰੀ ਅਕਾਲ ਦੋਸਤੋ।
0: ਜੀ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦੇਣ ਦੇ ਲਈ। ਔਰ ਵਾਕਈ ਪਾਣੀ ਬਚਾਉਣ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਅਸੀਂ ਜਿੰਨੀ ਦੇਰ ਤੱਕ ਖੁਦ ਕੋਸ਼ਿਸ਼ ਨਹੀਂ ਕਰਾਂਗੇ, ਸਾਡੇ ਵੱਲ ਵੇਖ ਕੇ ਕੋਈ ਨਹੀਂ ਕਰੇਗਾ। ਜਿਵੇਂ ਕਿ ਕਹਿੰਦੇ ਨੇ ਨਾ ਕਿ ਕੁਝ ਚੰਗਾ ਵੇਖ ਕੇ ਹੀ ਸਿੱਖਿਆ ਜਾਂਦਾ, ਅਤੇ ਫਿਰ ਜਦੋਂ ਅਸੀਂ ਸ਼ੁਰੂਆਤ ਹੀ ਖੁਦ ਕਰ ਦਾਂਗੇ ਤਾਂ ਸਾਨੂੰ ਦੇਖ ਕੇ ਦੱਸ ਦੇਣੇ ਤਾਂ ਸਿੱਖਣਗੇ ਨਾ। ਅਗਲਾ ਮੈਸੇਜ ਹੈ ਸਾਡੇ ਕੋਲ ਮੁਹੰਮਦ ਮੁਜ਼ੱਫਰ, ਮੁਹੰਮਦ ਅਰਮਾਨ ਪਿੰਡ ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ ਮੈਸੇਜ ਆਇਆ ਜੀ। ਕਈ ਲੋਕ ਸਮਝਤੇ ਹੈ ਕਿ ਹਮੇ ਦਰਦ ਨਹੀਂ ਹੋਤਾ, ਆਈਆਂ ਆਈਆਂ, ਕਈ ਲੋਕ ਸਮਝਤੇ ਹੈ ਕਿ ਹਮੇ ਦਰਦ ਨਹੀਂ ਹੋਤਾ ਕਿਉਂਕਿ ਹਮ ਹਰ ਹਾਲ ਮੇ ਮੁਸਕਰਾ ਦੇਤੇ ਹੈ, ਪਰ ਸੱਚ ਤੋ ਯੇ ਹੈ ਕੁਛ ਲੋਕ ਰੋਤੇ ਕਮ ਹੈ, ਸਹਿਤੇ ਜ਼ਿਆਦਾ ਹੈ, ਔਰ ਕਈ ਵਾਰ ਜੋ ਸਬਸੇ ਜ਼ਿਆਦਾ ਹੱਸ ਰਿਹਾ ਹੋਤਾ ਹੈ ਨਾ, ਅੰਦਰ ਸੇ ਵਹੀ ਸਬਸੇ ਜ਼ਿਆਦਾ ਟੂਟਾ ਹੋਤਾ ਹੈ। ਬੜੀ ਡੂੰਘੀ ਗੱਲ ਹੈ, ਸੋਚਣ ਵਾਲੀ ਗੱਲ ਹੈ ਕਿ ਹੁੰਦਾ ਇੱਦਾਂ ਹੀ ਹੈ। ਲਓ ਜੀ ਮੇਰੇ ਵਾਸਤੇ ਤਾਂ ਆ ਗਈ ਹੈ ਇੱਕ ਪਰੌਂਠੀ ਉੱਤੇ ਮੱਖਣ ਨਾਲ, ਸਾਗ ਨਾਲ, ਦਹੀਂ ਦੀ ਕੌਲੀ, ਅਤੇ ਨਾਲ ਹੈ ਜੀ ਇੱਕ ਲੱਸੀ ਦਾ ਗਲਾਸ। ਵਾਹ ਜੀ ਵਾਹ, ਨਾਸ਼ਤਾ ਪਹੁੰਚ ਗਿਆ ਮੇਰੇ ਕੋਲ ਅਤੇ ਮੇਰੇ ਮੂੰਹ 'ਚ ਆ ਗਿਆ ਪਾਣੀ, ਔਰ ਯੰਮੀ ਯੰਮੀ ਫੂਡ ਮੈਂ ਖਾਣਾ ਹੈ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ, ਉਹਨਾਂ ਦੇ ਪਤੀ ਦਾ ਸਾਥ ਹੋਵੇ ਤਾਂ ਝੌਂਪੜੀ ਵੀ ਸਵਰਗ ਲੱਗਦੀ ਹੈ, ਜੇ ਤਾਨੇ ਮਹਿਣੇ ਹੋਣ ਤਾਂ ਮਹਿਲ ਵੀ ਜੇਲ੍ਹ ਲੱਗਦੇ ਨੇ, ਘਰ ਵੱਡਾ ਨਹੀਂ ਸਾਥ ਵੱਡਾ ਹੋਣਾ ਚਾਹੀਦਾ ਹੈ। ਔਰ ਨਾਸ਼ਤੇ ਦੀ ਥਾਲੀ ਮੈਨੂੰ ਅਨਮੋਲ ਨੇ ਭੇਜੀ ਹੈ ਡਲਹੌਜ਼ੀ ਤੋਂ, ਬ੍ਰੇਕਫਾਸਟ ਲੈ ਕੇ ਆਈ ਹੈ ਸਾਡੇ ਲਈ।

0: ਲਓ ਜੀ ਅਨਮੋਲ ਜੀ ਬਹੁਤ ਬਹੁਤ ਸ਼ੁਕਰੀਆ ਬ੍ਰੇਕਫਾਸਟ ਦੇ ਲਈ, ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਦੇ ਲਈ। ਯੰਮੀ ਯੰਮੀ ਚੀਜ਼ਾਂ ਜਿਹੜੀਆਂ ਤੁਸੀਂ ਖਾਂਦੇ ਪਏ ਹੋ, ਖਿਲਾਉਂਦੇ ਪਏ ਹੋ, ਤਾਕਤਵਰ ਚੀਜ਼ਾਂ ਖਾਂਦੇ ਪਏ ਹੋ, ਬਹੁਤ ਵਧੀਆ ਲੱਗਾ ਦੇ ਕੇ ਕਿ ਨਾਸ਼ਤਾ ਘਰ ਦਾ ਬਣਿਆ ਹੋਇਆ ਖਾ ਰਹੇ ਹੋ। ਚਲੀਏ ਅੱਗੇ ਫਿਰ ਤੁਰ ਕੇ ਕਿ ਕਿੱਦਾਂ ਜਾਣਾ, ਕਿੱਦਾਂ ਜਾਣਾ, ਕਿੱਦਾਂ ਜਾਣਾ ਹੈ, ਅਸੀਂ ਜਾਣਾ ਹੈ ਅਗਲਾ ਮੈਸੇਜ ਸੁਣਦੇ ਹੋਏ ਜਾਣਾ। ਲਓ ਸੁਣਦੇ ਹਾਂ ਫਿਰ ਅਗਲਾ ਮੈਸੇਜ।
1: ਐਫਐਮ ਰੇਨਬੋ ਜਲੰਧਰ ਦੇ ਉੱਤੇ ਮੈਂ ਹਾਜ਼ਰ ਹਾਂ ਜੀ, ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਤੋਂ
0: ਜੀ। ਸ਼ੁਕਰੀਆ।
1: ਅੱਜ ਦਾ ਪ੍ਰੋਗਰਾਮ ਲੈ ਕੇ ਨੀਸ਼ਾ ਜੀ ਬਹੁਤ ਹੀ ਵਧੀਆ ਮਿੱਠੀ ਪਿਆਰੀ ਆਵਾਜ਼ ਦੇ ਨਾਲ ਸਾਰੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਰਹੇ ਨੇ। ਸਵੇਰ ਤੋਂ ਹੀ 5:57 ਤੇ ਟਰਾਂਸਮਿਟਰ ਔਨ ਕਰਦਿਆਂ ਹੋਇਆਂ ਕਰੰਟ ਢੋਲਕ ਦੀ ਸ਼ਹਿਨਾਈ ਦੇ ਨਾਲ ਆਵਾਜ਼ ਸਾਡੇ ਕੰਨਾਂ ਤੱਕ ਪਹੁੰਚਾਈ। 7 ਪ੍ਰੋਗਰਾਮਾਂ ਦਾ ਵੇਰਵਾ ਤੇ 7:05 ਦੇ ਉੱਤੇ ਵੰਦਨਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
0: ਲਓ ਜੀ ਥੋੜਾ ਕਰੈਕਟ ਕਰ ਦਿੰਦੀ ਹਾਂ ਕਿ ਮੈਂ ਵੰਦਨਾ ਪ੍ਰੋਗਰਾਮ ਦੀ ਸ਼ੁਰੂਆਤ 6:05 ਤੇ ਕੀਤੀ ਸੀ।
1: ਮੂਲ ਮੰਤਰ ਦੇ ਨਾਲ ਜ਼ਿੰਦਗੀ ਦੇ ਦੋ ਪਹਿਲੂਆਂ ਤੇ ਗੱਲ ਕੀਤੀ, ਸਿੱਕਿਆਂ ਤੇ ਗੱਲਬਾਤ ਕੀਤੀ, ਦੁੱਖ ਸੁੱਖ ਤੇ ਗੱਲ ਕੀਤੀ। ਬਿਲਕੁਲ ਦੁੱਖ ਆਉਂਦਾ ਛੇਤੀ ਆ ਜਾਂਦਾ ਲੇਟ ਆ, ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ। ਦੁੱਖ ਨਾ ਹੋਵੇ ਤਾਂ ਅਸੀਂ ਪਰਮਾਤਮਾ ਨੂੰ ਯਾਦ ਨਹੀਂ ਕਰਾਂਗੇ, ਅਸੀਂ ਭੁੱਲ ਜਾਵਾਂਗੇ
0: ਜੀ। ਬਿਲਕੁਲ।
1: ਔਰ ਨਾਲੇ ਤੁਸੀਂ ਭੇਟ ਸੁਣਾਈ, ਤੂੰਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ, ਮੈਂ ਆਇਆ ਸ਼ੇਰਾਂ ਵਾਲੀਏ। ਸੋ ਨਿਸ਼ਾ ਜੀ ਤੇ ਗੌਰ ਪ੍ਰਮਾਣਾ ਤੁਹਾਡੀਆਂ ਹੀ ਚੰਦ ਲਾਈਨਾਂ ਦੇ ਉੱਤੇ ਗੱਲਬਾਤ। ਗੁੱਡ ਮਾਰਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸ਼ਰਮਾ ਜੀ ਬੂਟਿਆਂ ਨੂੰ ਪਾਣੀ ਪਾ ਰਹੇ ਨੇ, ਵਰਮਾ ਜੀ ਸਾਹਮਣੇ ਦੇਖ ਕੇ ਮੁਸਕਰਾ ਰਹੇ ਨੇ
0: ਜੀ।
1: ਇੱਧਰ ਬੱਤਰਾ ਸਾਹਿਬ ਜੀ ਤੇ ਸੰਧੂ ਸਾਹਿਬ ਦੀ ਸਕੀਮ ਲਗਾ ਰਹੇ ਨੇ। ਅੱਜ ਸ਼ਨੀਵਾਰ ਤੇ ਕੱਲ ਐਤਵਾਰ ਹੈ ਤੇ ਗਮਲੇ ਵਿੱਚ ਲੱਗੇ ਪੌਦੇ ਫੁੱਲਾਂ ਵਾਲੇ ਤੇ ਥੋੜੇ ਜਿਹੇ ਕੱਚੇ ਭਾਂਡੇ ਪੰਛੀਆਂ ਨੂੰ ਪਾਣੀ ਤੇ ਚੋਗਾ ਪਾਣ ਵਾਲੇ ਲਿਆ ਕੇ ਗਲੀ ਮਹੱਲੇ ਵਿੱਚ ਵੰਡ ਦਈਏ। ਇਹਨਾਂ ਨੂੰ ਵੀ ਚੰਗੇ ਪਾਸੇ ਲਗਾ ਦਈਏ
0: ਜੀ।
1: ਤੇ ਬੱਤਰਾ ਜੀ ਸੰਧੂ ਨੂੰ ਕਹਿੰਦੇ ਇਹਨਾਂ ਨੂੰ ਵੀ ਚੰਗੇ ਪਾਸੇ ਲਗਾ ਦਈਏ
0: ਜੀ।
1: ਤੇ ਕੁਛ ਦਾਨ ਪੁੰਨ ਖੱਟ ਲਈਏ। ਨਿਸ਼ਾ ਜੀ ਤੁਸੀਂ ਮਿੱਠੀ ਪਿਆਰੀ ਆਵਾਜ਼ ਨਾਲ ਇਹ ਟੋਪਿਕ ਸੁਣਾ ਕੇ ਬੱਤਰਾ ਜੀ ਨੂੰ ਤੇ ਵਿਨੋਦ ਸੰਧੂ ਜਾਡਲਾ ਟਾਉਣ ਵਾਲਿਆਂ ਨੂੰ ਚੰਗੇ ਪਾਸੇ ਲਗਾਇਆ ਜੀ। ਐਫਐਮ ਰੇਨਬੋ ਜਲੰਧਰ ਤੇ ਬਹੁਤ ਕੁਛ ਅਸੀਂ ਸੁਣ ਕੇ ਪਾਇਆ ਜੀ। ਵਿਨੋਦ ਸੰਧੂ ਜਾਡਲਾ ਟਾਉਣ ਵਾਲੇ ਵੀ ਇਹ ਪ੍ਰੋਗਰਾਮ ਸੁਣ ਕੇ ਐਫਐਮ ਜਲੰਧਰ ਤੇ AIR ਪੰਜਾਬ ਨੂੰ ਕਦੇ ਵੀ ਨਹੀਂ ਭੁੱਲਦੇ, ਹਰ ਟਾਈਮ ਹਾਜ਼ਰ ਹੁੰਦੇ ਨੇ। ਜਿੱਥੇ ਕਿ ਨਿਸ਼ਾ ਜੀ ਦੀ ਮਿੱਠੀ ਆਵਾਜ਼ ਹੋਵੇ, ਹੋਰ ਵੀ ਸਾਡੇ ਐਂਕਰ ਜਦੋਂ ਦਿਨੋਂ ਪ੍ਰੋਗਰਾਮ ਪੇਸ਼ ਕਰਦੇ ਨੇ, ਨਵੀਂ ਜਾਣਕਾਰੀ ਲੈ ਕੇ ਆਉਂਦੇ ਨੇ, ਤਾਂ ਅਸੀਂ ਕਿੱਦਾਂ ਪਿੱਛੇ ਰਹਿ ਜਾਈਏ। ਸੋ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਖੁਸ਼ ਰਹੋ, ਆਵਾਜ਼ ਰਹੋ ਨਿਸ਼ਾ ਜੀ, ਇਸੇ ਤਰ੍ਹਾਂ ਮਹਿਕਦੇ ਰਹੋ, ਟਹਿਕਦੇ ਰਹੋ, ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ, ਸੋਹਣੀਆਂ ਜਾਣਕਾਰੀਆਂ ਇੱਦਾਂ ਹੀ ਸਰੋਤਿਆਂ ਦੇ ਨਾਲ ਸਾਂਝੀਆਂ ਕਰੋ। ਧੰਨਵਾਦ ਜੀ ਵਿਨੋਦ ਸੰਧੂ ਜਾਡਲਾ ਤੋਂ।
0: ਬਹੁਤ ਬਹੁਤ ਸ਼ੁਕਰੀਆ ਜੀ ਵਿਨੋਦ ਜੀ, ਮੈਨੂੰ ਤੇ ਬੈਕਗਰਾਉਂਡ ਲਗਾਉਣ ਦੀ ਲੋੜ ਹੀ ਨਹੀਂ ਪੈਂਦੀ, ਤੁਹਾਡਾ ਆਪਣਾ ਹੀ ਬੈਕਗਰਾਉਂਡ ਜਿਹੜਾ ਇੰਨਾ ਖੂਬਸੂਰਤ ਹੁੰਦਾ ਕਿ ਦਿਲ ਬਾਗੋ ਬਾਗ ਹੋ ਜਾਂਦਾ ਹੈ। ਤੁਹਾਡੇ ਮਾਸਟਰ ਜੀ ਇਸ ਪ੍ਰੋਗਰਾਮ ਨੂੰ ਖੂਬਸੂਰਤ ਬਣਾ ਰਹੇ ਨੇ, ਸੋਹਣਾ ਬਣਾ ਰਹੇ ਨੇ, ਲੇਕਿਨ ਮੇਰਾ ਫਰਜ਼ ਵੀ ਬਣਦਾ ਨਾ ਕਿ ਪ੍ਰੋਗਰਾਮ ਨੂੰ ਹੋਰ ਵੀ ਸੋਹਣਾ ਬਣਾਇਆ ਜਾਏ। ਲਓ ਇੱਕ ਹੋਰ ਪੰਜਾਬੀ ਗੀਤ ਪੇਸ਼ ਹੈ ਤੁਹਾਡੇ ਸਾਰਿਆਂ ਦੇ ਲਈ, ਦਿਲ ਸੇ ਦਿਲ ਤੱਕ, 102.7 FM ਦਿਲ ਆਪਣਾ ਪੰਜਾਬੀ, ਨਿਸ਼ਾ ਦੇ ਨਾਲ।

0: ਗਾਣਾ ਸੁਣ ਲਓ, ਚਾਹੇ ਹਿੰਦੀ ਹੋਵੇ ਚਾਹੇ ਹੋਵੇ ਪੰਜਾਬੀ, ਅਸੀਂ ਜਦੋਂ ਪੰਜਾਬੀ ਹੁੰਦੇ ਹਾਂ ਨਾ ਤਾਂ ਫਿਰ ਅਸੀਂ ਉਸ ਗੀਤ ਨੂੰ ਪੂਰਾ ਦਾ ਪੂਰਾ ਇੰਜੋਏ ਕਰਦੇ ਹਾਂ। ਔਰ ਇਹਦੇ ਵਿੱਚ ਤਾਂ ਫਿਰ ਰਫੀ ਦੀ ਆਵਾਜ਼ ਔਰ ਗੀਤ ਦੇ ਵਿੱਚ ਸੀਗੀ ਖੂਬਸੂਰਤ ਬਹਾਰ, ਔਰ ਰੁੱਸਿਆ ਮਨਾ ਲਿਆ ਅਤੇ ਮਨਾ ਲਿਆ ਨੂੰ। ਲਓ ਜੀ ਪ੍ਰੋਗਰਾਮ ਦੇ ਵਿੱਚ ਅਗਲੇ ਮੈਸੇਜ ਵੱਲ ਚਲਦੇ ਹਾਂ, ਜਿਹੜੇ ਕਿ ਸਾਡੇ ਦੋਸਤ ਸਾਨੂੰ ਪ੍ਰੋਗਰਾਮ 'ਚ ਕਰ ਰਹੇ ਨੇ, 9855-1-0-2-7। ਤੁਹਾਡੇ ਇਕੱਲੇ ਹੋਏ ਮੈਸੇਜਸ ਪ੍ਰੋਗਰਾਮ ਨੂੰ ਸੋਹਣਾ ਬਣਾ ਰਹੇ ਨੇ। ਸੋਹਣਾ ਮੋਨਾ ਜਿਹਨੂੰ ਕਹਿੰਦੇ ਨੇ। ਲਓ ਸੁਣਦੇ ਹਾਂ ਕਿਹੜੇ ਦੋਸਤ ਨੇ ਕੀ ਮੈਸੇਜ ਭੇਜਿਆ ਹੈ।
1: ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ
0: ਜੀ। ਨਮਸਕਾਰ,
1: ਨਾਮ ਜਗਪਾਲ ਸਿੰਘ ਹੈ ਜੀ, ਪਿੰਡ ਲੌਂਗੋਵਾਲ, ਜ਼ਿਲ੍ਹਾ ਸੰਗਰੂਰ
0: ਜੀ।
1: ਮੈਮ, ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ ਜੀ।
0: ਸ਼ੁਕਰੀਆ,
1: ਦਿਲ ਨੂੰ ਬਹੁਤ ਸਕੂਨ ਮਿਲਦਾ ਸੁਣ ਕੇ।
0: ਅਰੇ ਵਾਹ।
1: ਇੱਕ ਵਾਰੀ ਨਾ ਇੱਕ ਲੇਡੀਜ਼ ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਆਪਣੀ ਲੜਕੀ ਨਾ ਵਿਆਹ ਦੇ ਯੋਗ ਹੋ ਗਈ, ਉਹਨੂੰ ਕੋਈ ਵਰ ਲੱਭ ਕੇ ਲਿਆਓ। ਕਹਿਣ ਲੱਗੇ ਮੈਂ ਹੁਣੀ ਜਾਣਾ ਲੱਭ ਲਿਆਉਣਾ।
0: ਓਕੇ,
1: ਤੇ ਚਲੋ ਜੀ ਗਿਆ ਤੇ ਕਹਿੰਦਾ ਵੀ ਕਿੰਨੇ ਕੁ ਸਾਲ ਤੱਕ ਦਾ ਹੋਣਾ ਚਾਹੀਦਾ। ਹੁਣ ਉਹ ਘਰ ਵਾਲੀ ਕਹਿੰਦੀ ਵੀ ਆਪਣੇ ਬੱਚੀ ਆ ਨਾ 24 ਸਾਲਾਂ ਦੀ ਆ, ਤੇ ਤੂੰ ਐ ਕਰੀ 26 ਸਾਲਾਂ ਦਾ ਕੋਈ ਦੇਖ ਲਈ ਨੌਜਵਾਨ ਮੁੰਡਾ, ਕੰਮ ਕਾਰ ਕਰਦਾ ਹੋਵੇ। ਤੇ ਉਹ ਜਾਣ ਲੱਗਿਆ ਤੇ ਗੇਟ ਤੇ ਖੜ ਕੇ ਬੂਹੇ ਤੇ ਕਹਿਣ ਲੱਗਿਆ ਜੇ 26 ਸਾਲਾਂ ਦਾ ਨਾ ਮਿਲਿਆ ਤੇ ਮੈਂ 13-13 ਸਾਲਾਂ ਦੋ ਲਿਆ ਵਾ। ਬਹੁਤ ਸ਼ੁਕਰੀਆ ਜੀ, ਧੰਨਵਾਦ।
0: ਮਤਲਬ ਕਿ ਏਦਾਂ ਤਾਂ ਪਿਆਰ ਵੀ ਜਿਹੜਾ ਹੈ ਨਾ ਹੁੰਦਾ ਹੈ ਨਾ। ਚਲੋ।

0: ਬਹੁਤ ਵਧੀਆ ਲੱਗਾ ਤੁਹਾਡੇ ਇਸ ਚੁਟਕਲੇ ਨੇ, ਵਾਕਈ ਸਾਰਿਆਂ ਦੇ ਚਿਹਰੇ ਦੇ ਉੱਤੇ ਸਮਾਈਲ ਜ਼ਰੂਰ ਲੈ ਕੇ ਆਈ ਹੋਣਗੀ। ਦੇਖੋ ਮੈਂ ਵੀ ਖੁਸ਼ ਹੋ ਗਈ ਨਾ, ਮੈਨੂੰ ਵੀ ਇਹ ਲੱਗਾ ਕਿ 13-13 ਸਾਲ ਦੀ ਦੋ ਪੇ, ਮੈਂ ਪਹਿਲਾਂ ਸੋਚੀ ਅੱਛਾ 26 ਸਾਲ ਦਾ। ਓਕੇ ਓਕੇ
1: ਮਾਣਯੋਗ ਨਿਸ਼ਾ ਮੈਡਮ ਜੀ
0: ਜੀ,
1: ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ FM ਰੈਂਬੋ ਦੇ ਜ਼ਰੀਏ ਜੁੜੇ ਹੋਏ ਨੇ ਤੇ ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ, ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
1: ਸਾਰਿਆਂ ਦੇ ਵਿਚਾਰ ਸਾਰੇ, ਕਿਸੇ ਦੀ ਕਵਿਤਾ, ਕਿਸੇ ਦੇ ਵਿਚਾਰ, ਕਿਸੇ ਦੇ ਚੁਟਕਲੇ, ਬਹੁਤ ਹੀ ਵਧੀਆ ਪ੍ਰੋਗਰਾਮ ਨੂੰ ਚਾਰ ਚੰਨ ਲਾ ਰਹੇ ਨੇ ਤੇ ਤੁਹਾਡੀ ਆਵਾਜ਼ ਮੈਡਮ ਜੀ ਨਿਸ਼ਾ ਜੀ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਤੇ ਤੁਹਾਡੀ ਮਾਖਿਓ ਮਿੱਠੀ ਆਵਾਜ਼, ਇਸਦਾ ਤੇ ਕੋਈ ਜਵਾਬ ਨਹੀਂ। ਮੈਂ ਪਹਿਲਾਂ ਵੀ ਕਈ ਵਾਰੀ ਤਾਰੀਫ ਕਰ ਚੁੱਕਾ ਵਾਂ, ਪਰ ਇਹੀ ਤਾਰੀਫ ਦੇ ਕਾਬਿਲ ਹੈ ਕਿ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਹੀ ਖੂਬਸੂਰਤ ਹੁੰਦਾ ਹੈ। ਤੁਹਾਡਾ ਵੀ ਦਿਨੋਂ ਧੰਨਵਾਦ ਤੇ ਮੈਂ ਅੱਜ ਸਬੱਬ ਨਾਲ ਤੁਹਾਡੇ ਸ਼ਹਿਰ ਜਲੰਧਰ ਦੇ ਵਿੱਚ ਹੀ ਬੈਠਾ ਹਾਂ
0: ਤੇ
1: ਇੱਥੇ ਹੀ ਪ੍ਰੀਤਨਗਰ ਆਨੰਦ ਇਸ ਖੂਬਸੂਰਤ ਪ੍ਰੋਗਰਾਮ ਦਾ ਮੋਬਾਈਲ ਐਪ ਰਾਹੀਂ ਆਨੰਦ ਉਠਾ ਰਿਹਾ ਵਾਂ।
0: ਵਾਹ ਜੀ ਵਾਹ,
1: ਤੇ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ।
0: ਕਹਿਣ ਦਾ ਮਤਲਬ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਰੇਨਬੋ ਤੁਹਾਡੇ ਨਾਲ ਹੈ ਤੇ ਤੁਸੀਂ ਰੇਨਬੋ ਦੇ ਨਾਲ ਰਹਿੰਦੇ ਹੋ। ਬੜਾ ਅੱਛਾ ਲੱਗਾ ਇਹ ਸੁਣ ਕੇ ਕਿ ਤੁਸੀਂ ਸਾਡੇ ਸ਼ਹਿਰ ਆਏ ਹੋ ਔਰ ਸਾਡੇ ਸ਼ਹਿਰ ਆ ਕੇ ਵੀ ਐਪ ਦੇ ਜ਼ਰੀਏ ਸਾਡੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਇੰਜੋਏ ਕਰ ਰਹੇ ਹੋ ਔਰ ਨਾਲ ਦੇ ਨਾਲ ਜਿੱਥੇ ਵੀ ਆਏ ਹੋ ਉਹਨਾਂ ਨੂੰ ਵੀ ਇੰਜੋਏ ਕਰ ਰਹੇ ਹੋ। ਬਹੁਤ ਬਹੁਤ ਸ਼ੁਕਰੀਆ, ਤਹਿ ਦਿਲੋਂ ਸ਼ੁਕਰੀਆ।
1: ਸਤਿ ਸ਼੍ਰੀ ਅਕਾਲ, ਮੈਂ ਪਿੰਡ ਤੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਓਕੇ ਜੀ,
0: ਲਓ ਜੀ ਲਓ, ਇਹਨਾਂ ਦਾ ਪਿਆਰ ਜਿਹੜਾ ਆ ਉਹ ਵਧੋ ਵਧੀ ਇਹੀ ਕਹਿ ਰਿਹਾ ਕਿ ਜਦੋਂ ਤੁਸੀਂ ਬੜਾ ਮਾਣ ਸਤਿਕਾਰ ਦਿੰਦੇ ਹੋ ਨਾ, ਬਹੁਤ ਚੰਗਾ ਲੱਗਦਾ। ਲੇਕਿਨ ਤੁਹਾਨੂੰ ਲੱਗਦਾ ਨਾ ਕਿ ਪ੍ਰੋਗਰਾਮ ਦੇ ਵਿੱਚ ਕੋਈ ਚੀਜ਼ ਇਹੋ ਜਿਹੀ ਹੋਣੀ ਚਾਹੀਦੀ ਆ ਜਿਹੜੀ ਕਿ ਐਡ ਹੋਣੀ ਚਾਹੀਦੀ ਆ, ਜਿਹੜੀ ਕਿ ਡਿਲੀਟ ਹੋਣੀ ਚਾਹੀਦੀ ਹੈ, ਉਹ ਵੀ ਚੀਜ਼ਾਂ ਜਿਹੜੀਆਂ ਜ਼ਰੂਰ ਦੱਸਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਪ੍ਰੋਗਰਾਮ ਨੂੰ ਅਸੀਂ ਹੋਰ ਵੀ ਵਧੀਆ ਕਿਵੇਂ ਬਣਾ ਸਕਦੇ ਹਾਂ, ਪ੍ਰੋਗਰਾਮ ਦੇ ਵਿੱਚ ਹੋਰ ਵੀ ਰੌਣਕਾਂ ਜਿਹੜੀਆਂ ਆ ਕਿਵੇਂ ਲਗਾ ਸਕਦੇ ਹਾਂ। ਜਿਵੇਂ ਕਿ ਸਾਡੇ ਇੱਕ ਦੋਸਤ ਨੇ ਅੱਜ ਮੈਸੇਜ ਕਰਕੇ ਸਾਨੂੰ ਦੱਸਿਆ ਹੈ ਕਿ ਪੰਜਾਬੀ ਗੀਤ ਸੰਗੀਤ ਦਾ ਸਾਥ ਜ਼ਿਆਦਾ ਹੋਣਾ ਚਾਹੀਦਾ। ਤੁਹਾਡੀ ਰਿਕੁਐਸਟ ਬਿਲਕੁਲ ਜਿਹੜੀ ਹੈ ਉਹ ਸੁਣ ਲਈ ਹੈ ਔਰ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਗੀਤ ਸੰਗੀਤ ਜਿਹੜਾ ਹੈ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ, ਕਿਉਂਕਿ ਆਕਾਸ਼ਵਾਣੀ ਦੇ ਕੋਲ ਭੰਡਾਰ ਹੈ ਇਸ ਚੀਜ਼ ਦਾ। ਸੋ ਹੇਅਰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਗੱਲ ਕੀਤੀ ਸੀ ਜੁਗਾੜ ਦੀ, ਪਰ ਕਿਸੇ ਦੋਸਤ ਨੇ ਜੁਗਾੜ ਅੱਜ ਲਾਇਆ ਨਹੀਂ। ਬਹੁਤ ਵਧੀਆ ਲੱਗਾ ਕਿ ਤੁਸੀਂ ਆਪਣੀਆਂ ਚੀਜ਼ਾਂ ਜਿਹੜੀਆਂ ਆ ਉਹ ਸਾਡੇ ਨਾਲ ਸ਼ੇਅਰ ਕੀਤੀਆਂ, ਉਹ ਵੀ ਅਸੀਂ ਪੋਜ਼ੀਟਿਵਲੀ ਜਿਹੜੀਆਂ ਆ ਗ੍ਰਹਿਣ ਕਰ ਰਹੇ ਹਾਂ। ਘੜੀ ਦੀ ਸੂਈ ਵੀ ਜਿਹੜੀ ਆ ਉਹ ਇਸ਼ਾਰਾ ਕਰਦੀ ਪਈ ਹੈ ਕਿ ਸਮਾਂ ਜਿਹੜਾ ਆ ਉਹ ਥੋੜ੍ਹਾ ਜਿਹਾ ਰਹਿ ਗਿਆ ਆ, ਲੇਕਿਨ ਤੁਹਾਡੇ ਮੈਸੇਜਸ ਜਿਹੜੇ ਆ ਪ੍ਰੋਗਰਾਮ ਨੂੰ ਸੋਹਣਾ ਬਣਾਉਣ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ, ਮਾਇਨੇ ਰੱਖਦੇ ਨੇ। ਤੁਹਾਡੇ ਪਿਆਰੇ ਪਿਆਰੇ ਮੈਸੇਜਸ ਜਿਨ੍ਹਾਂ ਦੇ ਵਿੱਚ ਬਹੁਤ ਖੂਬਸੂਰਤ ਸੁਨੇਹੇ ਵੀ ਸੀ ਔਰ ਬਹੁਤ ਸਾਰਾ ਪਿਆਰ ਵੀ ਸੀ, ਸਬਰ ਵੀ ਸੀ, ਸੰਤੋਖ ਵੀ ਸੀ, ਗਿਆਨ ਵੀ ਸੀ, ਅੱਖਾਂ ਦਾ ਅਹਿਸਾਸ ਵੀ ਕਰਾਇਆ। ਕਹਿਣਾ ਮਤਲਬ ਕਿ ਤੁਹਾਡੇ ਪ੍ਰੋਗਰਾਮ ਦੇ ਵਿੱਚ ਇਸ ਮੈਸੇਜਸ ਨੇ ਰੌਣਕਾਂ ਲਗਾਈ ਰੱਖੀਆਂ। ਚੁਟਕਲੇ ਜਿਹੜੇ ਦੋਸਤ ਸਾਂਝੇ ਕਰਦੇ ਨੇ ਨਾ, ਵਾਹ ਜੀ ਵਾਹ, ਮੈਂ ਕਹਿੰਦੀ ਹਾਂ ਚੁਟਕਲੇ ਜਾ ਕੇ ਚਿਹਰੇ ਦੇ ਉੱਤੇ ਮੁਸਕਰਾਹਟ ਲਿਆਉਂਦੇ ਨੇ। ਜੇ ਤੁਹਾਡੇ ਜ਼ਿਹਨ ਦੇ ਵਿੱਚ ਵੀ ਕੋਈ ਚੁਟਕਲਾ ਇਹੋ ਜਿਹਾ ਜਿਹੜਾ ਤੁਸੀਂ ਦੋਸਤਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਮੇਰੇ ਕੋਲ ਪੂਰੇ ਦੇ ਪੂਰੇ 5 ਮਿੰਟ ਹੈ। 9855-1-0-1-0-2-7 ਲਓ ਜੀ, ਤੁਹਾਡੇ ਪਿਆਰੇ ਪਿਆਰੇ ਮੈਸੇਜ ਹੀ ਨੇ ਪ੍ਰੋਗਰਾਮ ਨੂੰ ਸੋਹਣਾ ਖੂਬਸੂਰਤ ਬਣਾਈ ਰੱਖਿਆ ਔਰ ਪ੍ਰੋਗਰਾਮ ਦੇ ਇਸ ਸਫ਼ਰ ਦੇ ਵਿੱਚ ਅੱਗੇ ਚੱਲਦੇ ਹਾਂ ਔਰ ਵੀ ਗੱਲਾਂ ਕਰਾਂਗੇ। ਲੇਕਿਨ ਤੁਸੀਂ ਅੱਜ ਅਗਲੇ ਸਿਲਸਿਲਿਆਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਅਗਲੇ ਸਿਲਸਿਲੇ ਵੀ ਹਨ ਜਿਹੜੇ ਕਿ ਪ੍ਰੋਗਰਾਮ ਨੂੰ, ਯਾਨੀ ਕਿ ਅੱਜ ਦੇ ਸਫ਼ਰ ਨੂੰ ਖੂਬਸੂਰਤ ਬਣਾਉਣ ਦੇ ਵਿੱਚ ਸਾਥ ਦੇਣਗੇ ਔਰ ਤੁਸੀਂ ਆਪਣੇ ਪਿਆਰੇ ਪਿਆਰੇ ਮੈਸੇਜਿਸ ਦੇ ਜ਼ਰੀਏ ਪ੍ਰੋਗਰਾਮ ਨੂੰ ਤਾਂ ਸੋਹਣਾ ਬਣਾਇਆ ਹੀ, ਨਾਲ ਦੇ ਨਾਲ ਸਾਡਾ ਸਿਲਸਿਲਾ ਜਿਹੜਾ ਆ ਬਹੁਤ ਹੀ ਸੋਹਣਾ ਰਿਹਾ ਔਰ ਮਿੱਠੇ ਮੈਲੋਡੀਜ਼ ਸੁਣੋਗੇ ਇੱਕ ਵਜੇ ਪ੍ਰੋਗਰਾਮ ਔਰ ਮੂਡ ਨੂੰ ਕਰੇਗਾ ਮੈਲੋਡੀਅਸ ਗੀਤ ਸੰਗੀਤ ਦੇ ਨਾਲ ਦੇ ਨਾਲ। ਸ਼ਾਇਰ ਹੈ ਸੁਣੋਗੇ 2 ਵਜੇ ਔਰ ਯੁਵਾ ਵਰਗ ਆਪਣਾ ਪ੍ਰੋਗਰਾਮ ਲੈ ਕੇ ਆ ਜਾਏਗਾ, ਪ੍ਰੋਗਰਾਮ ਯੁਵਾਣੀ। ਕਹਿਣ ਦਾ ਮੇਰਾ ਮਤਲਬ ਸੀ ਕਿ ਅੱਜ ਸਾਰੇ ਇਹਨਾਂ ਸਿਲਸਿਲਿਆਂ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ, ਆਪਣਾ ਪਿਆਰ ਜਿਹੜਾ ਆ ਉਹ ਇਸੇ ਤਰ੍ਹਾਂ ਦਿੰਦੇ ਰਹਿਣਾ ਹੈ। ਫਿਲਹਾਲ ਦੇ ਲਈ ਆਪਣੀ ਦੋਸਤ ਨਿਸ਼ਾ ਨੂੰ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਇੱਥੇ ਹੀ ਵਾਈਂਡ ਅਪ ਕਰਨ ਦੀ ਦੇ ਦਿਓ ਇਜਾਜ਼ਤ। ਬਹੁਤ ਜਲਦ ਫਿਰ ਤੋਂ ਮੁਲਾਕਾਤ ਹੋਏਗੀ, ਤਦ ਤੱਕ ਰੱਖਣਾ ਆਪਣਾ ਖੂਬ ਸਾਰਾ ਖਿਆਲ, ਕਲਦੇ ਰਹਿਣਾ ਮੈਸੇਜਿਸ, ਸੁਣਦੇ ਰਹੋ ਪ੍ਰੋਗਰਾਮ ਦਿਲ ਸੇ ਦਿਲ ਤੱਕ। ਅਗਲਾ ਸਿਲਸਿਲਾ ਹੋਏਗਾ ਗੀਤ ਬਹਾਰ ਦਾ ਔਰ ਗੀਤ ਬਹਾਰ ਦਾ

ਸਿਲਸਿਲਾ ਲੈ ਕੇ ਕੌਣ ਆਇਆ, ਮੈਂ ਨਹੀਂ ਦੱਸਣਾ, ਮੈਂ ਨਹੀਂ ਦੱਸਣਾ, ਉਹ ਆਰਜੇ ਦੋਸਤ ਜਿਹੜੇ ਆਏ ਨੇ ਉਹ ਆਪਣੀ ਪਛਾਣ ਆਪ ਕਰਾਉਣਗੇ। ਫਿਲਹਾਲ ਲਈ ਨਿਸ਼ਾ ਨੂੰ ਦਿਓ ਇਜਾਜ਼ਤ, ਦਿਲ ਸੇ ਦਿਲ ਤੱਕ, ਟੇਕ ਕੇਅਰ।

ਮੀਡੀਅਮ ਵੇਵ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਨਿਊਜ਼ ਚੈਨਲ, FM ਰੇਨਬੋ ਚੈਨਲ, ਤੇ ਹੁਣ ਵੇਲਾ ਹੋ ਚੁੱਕਾ ਹੈ ਜੀ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੋਜ਼ਗਾਰ ਮੇਲੇ 51,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਰੋਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਵਿਖੇ ਕਰਾਇਆ ਜਾਏਗਾ। ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਮਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਦੇ ਸੰਯੁਕਤ ਰਾਸ਼ਟਰ ਫੌਜੀ ਲਿੰਕਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਪਵਿੱਤਰ ਸ਼੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਸਰਕਾਰ ਨੇ ਕਿਹਾ ਹੈ ਕਿ ਪਿਛਲੇ 4 ਦਿਨਾਂ ਦੇ ਵਿੱਚ ਦੇਸ਼ ਦੀ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ।

ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਾਲੇ ਸ਼ਾਮਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। CBSE ਦੇ 12ਵੀਂ ਜਮਾਤ ਦੇ ਬੋਰਡ ਪ੍ਰੀਖਿਆ ਦੇ ਉੱਤਰ ਪੁਸਤਿਕਾਵਾਂ ਦੇ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਾਰੀਖ ਇੱਕ ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਅਤਿ ਗਰਮੀ ਤੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮੇਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਿਕ ਕੰਮਕਾਜ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ ਬਾਅਦ 1:30 ਤੱਕ ਹੋਵੇਗਾ। IPL ਕ੍ਰਿਕਟ ਵਿੱਚ ਹੈਦਰਾਬਾਦ ਵਿੱਚ ਸਨਰਾਈਜ਼ਰ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

हाँ जी, की हाल चाल ने? वीकेंड होवे ते तुहाडे नाल गल्लां करन दा मौका मिल जाए ना, ते इस तो वधिया कुछ हो ही नहीं सकदा। मैं कि जी नमस्कार, सत श्री अकाल, आदाब, की हाल चाल ने? मैं हाँ जी तुहाडी अपनी साक्षी, ते अज इस शनिवार वाले दिन 23 मई मैनू मौका मिल गया तुहाडे नाल ढेर सारियां गल्लां करन दा। यानी कि अज 10 to 2 दा खूबसूरत जिहा सफ़र मेरा तुहाडे नाल बीतेगा, ते मैनू तां सोच सोच के बहुत ही खुशी हो रही है। सो हुण प्रोग्राम गीत बहार दी शुरुआत हो चुकी है। हाँ जी, जिहदा तुहानू सब नू इंतज़ार ਰਹਿੰਦਾ ਹੈ, ਕਿਉਂਕਿ ਗੀਤ ਬਹਾਰ ਪ੍ਰੋਗਰਾਮ ਦੇ ਵਿੱਚ ਗੀਤਾਂ ਦੀ ਬਹਾਰ ਤਾਂ ਤੁਹਾਡੇ ਲਈ ਲੱਗਦੀ ਹੈ, ਅਤੇ ਅੱਜ ਵੀ ਜਿਹੜੇ ਗੀਤ ਨੇ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਜਿਹੇ, ਐਨਰਜੈਟਿਕ ਜਿਹੇ, ਵਰਸਟਾਈਲ ਜਿਹੜੇ ਗਾਣੇ ਨੇ ਉਹ ਤਿਆਰ ਨੇ, ਅਤੇ ਨਾਲ ਨਾਲ ਜਿਹੜੀਆਂ ਗੱਲਾਂ ਨੇ ਉਹ ਵੀ ਤੁਹਾਡੇ ਨਾਲ ਕਰਾਂਗੇ। ਇੱਦਾਂ ਹੀ ਬਣੇ ਰਹੋ ਜੀ 102.7 FM ਰੇਨਬੋ, ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ, ਅਤੇ ਪ੍ਰੋਗਰਾਮ ਸੁਣਦੇ ਰਹੋ ਜੀ ਗੀਤ ਬਹਾਰ। ਅਤੇ ਗੀਤ ਬਹਾਰ ਦਾ ਪਹਿਲਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ ਸੋਨੂ ਨਿਗਮ ਦੀ ਆਵਾਜ਼ ਦੇ ਵਿੱਚ।

ਬਿਲਕੁਲ ਜੀ, ਜਿੰਨੇ ਵੀ ਗਮ ਹੈ, ਜਿੰਨੇ ਵੀ ਪਰੇਸ਼ਾਨੀਆਂ ਨੇ, ਉਹਨਾਂ ਨੂੰ ਹਲੇ ਛੱਡ ਦਿਓ ਅਤੇ ਅੱਜ ਵੀਕਐਂਡ ਨੂੰ ਪੂਰਾ ਪੂਰਾ ਤੁਸੀਂ ਜੇ ਇੰਜੋਏ ਕਰੋ। ਟਿਊਨ ਇਨ ਕੀਤਾ ਹੋਇਆ 102.7 FM ਰੇਨਬੋ ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ। ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ। ਮਤਲਬ ਪੂਰਾ ਹਫ਼ਤਾ ਆਪਾਂ ਕੰਮ ਦੀ ਟੈਨਸ਼ਨ, ਘਰ ਕਾਜ, ਮਤਲਬ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਪਰੇਸ਼ਾਨ ਕਰਦੀਆਂ ਰਹਿੰਦੀਆਂ ਨੇ, ਬਟ ਮੈਨੂੰ ਲੱਗਦਾ ਜਿਹੜਾ ਵੀਕਐਂਡ ਆਉਂਦਾ ਨਾ ਆਪਣੇ ਆਪ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਸਾਡੇ ਲਈ ਲੈ ਕੇ ਆਉਂਦਾ, ਤਾਂ ਕਿ ਅਸੀਂ ਅਗਲੇ ਹੋਰ ਜਿਹੜੇ ਸਾਡੇ 5 ਦਿਨ ਨੇ ਉਹਨਾਂ ਲਈ ਚਾਰਜ ਹੋ ਸਕੀਏ ਅਤੇ ਸੈਟਰਡੇ ਸੰਡੇ ਨੂੰ ਨਾ ਫੁੱਲ ਔਨ ਇੰਜੋਏ ਕਰ ਸਕੇ। ਮਤਲਬ ਜਿਹੜੇ ਫਿਕਰਾਂ ਹੈਗੀਆਂ ਨੇ ਨਾ ਉਹ ਲੈਣੀਆਂ ਚਾਹੀਦੀਆਂ ਨੇ, ਪਰ ਕਦੇ ਕਦੇ ਥੋੜ੍ਹਾ ਜਿਹਾ ਬੇਫਿਕਰਾ ਹੋਣਾ ਵੀ ਜ਼ਰੂਰੀ ਹੁੰਦਾ। ਸੋ ਅਗਲਾ ਗੀਤ ਵੀ ਕੁਛ ਇੱਦਾਂ ਦਾ ਹੀ ਕਹਿ ਰਿਹਾ, ਕਰੋ ਜੀ ਉਹਨੂੰ ਇੰਜੋਏ ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਦੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਵੈਸੇ ਕਹਿੰਦੇ ਆ, ਯੋਰ ਮਾਇੰਡ ਇਜ਼ ਅ ਪਾਵਰਫੁਲ ਥਿੰਗ, ਵੈਨ ਯੂ ਫਿਲ ਇਟ ਵਿਦ ਪੋਜ਼ਿਟਿਵ ਥੋਟਸ ਯੋਰ ਲਾਈਫ ਵਿਲ ਸਟਾਰਟ ਟੂ ਚੇਂਜ। ਬਿਲਕੁਲ ਜੀ, ਜਦੋਂ ਅਸੀਂ ਆਪਣੇ ਮਾਇੰਡ ਦੇ ਵਿੱਚ ਜਿਹੜਾ ਹੈਗਾ ਨਾ, ਸਭ ਤੋਂ ਜ਼ਿਆਦਾ ਪਾਵਰਫੁਲ ਹੁੰਦਾ ਜਦੋਂ ਇਹ 'ਚ ਪੋਜ਼ਿਟਿਵ ਥੋਟਸ ਜਿਹੜੇ ਨੇ ਅਸੀਂ ਲੈ ਕੇ ਆਉਂਦੇ ਹਾਂ ਨਾ, ਅਤੇ ਉਹ ਪੋਜ਼ਿਟਿਵ ਥੋਟਸ ਦੀ ਜਿਹੜੀ ਰਿਫਲੈਕਸ਼ਨ ਹੁੰਦੀ ਹੈ ਸਾਨੂੰ ਆਪਣੀ ਲਾਈਫ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਮਤਲਬ ਕਹਿੰਦੇ ਆ ਨਾ ਕਿ ਜਿਵੇਂ ਪਰਫਿਊਮ ਸ਼ੋਪ 'ਤੇ ਤੁਸੀਂ ਜਾਓ, ਚਾਹੇ ਬਾਏ ਕਰਕੇ ਨਾ ਹੋ, ਪਰ ਉਹ ਜਿਹੜੀ ਸੋਹਣੀ ਸੋਹਣੀ ਖੁਸ਼ਬੂ ਹੁੰਦੀ ਹੈ ਸਾਡੇ ਕੱਪੜਿਆਂ 'ਤੇ ਜਾਂ ਸਾਡੇ ਆਸ ਪਾਸ ਆਉਣੀ ਸ਼ੁਰੂ ਹੋ ਜਾਂਦੀ ਹੈ, ਬਸ ਉਹੀ ਤਾਕਤ ਹੈ ਪੋਜ਼ਿਟਿਵ ਥੋਟਸ ਦੀ ਹੈ ਜਨਾਬ। ਜਦੋਂ ਤੁਸੀਂ ਇਹਨਾਂ ਦੇ ਬਾਰੇ ਸੋਚਣਾ ਸ਼ੁਰੂ ਕਰਦੇ ਹੋ, ਚੰਗੀ ਚੰਗੀਆਂ ਗੱਲਾਂ ਬਾਰੇ, ਅਤੇ ਆਪਣੇ ਆਪ ਹੀ ਚੰਗਾ ਚੰਗਾ ਜਿਹੜਾ ਹੋਣਾ ਉਹ ਲਾਈਫ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ। ਫਿਲਹਾਲ ਤੁਹਾਡੇ ਨਾਲ ਇੱਦਾਂ ਗੱਲਾਂ ਕਰਦੇ ਹੋਏ ਜਿਹੜੇ ਸੋਹਣੇ ਸੋਹਣੇ ਪੋਜ਼ਿਟਿਵ ਪੋਜ਼ਿਟਿਵ ਗਾਣੇ ਨੇ ਉਹ ਵੀ ਤਿਆਰ ਨੇ, ਅਤੇ ਅਗਲਾ ਗੀਤ ਵੀ ਤਿਆਰ ਹੈ ਤੁਹਾਡੇ ਲਈ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ, ਜਿੱਥੇ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਫ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ। ਬਾਵਰੀਆ ਗਾਣਾ ਤੁਸੀਂ ਸੁਣ ਰਹੇ ਸੀ ਸੁਵਰਨਾ ਤਿਵਾਰੀ ਦੀ ਆਵਾਜ਼ ਦੇ ਵਿੱਚ। ਟਿਊਨ ਇਨ ਕੀਤਾ ਹੋਇਆ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਸਾਕਸ਼ੀ ਤੁਹਾਡੇ ਨਾਲ। ਵੈਸੇ ਤਾਂ ਮੈਨੂੰ ਸਰਦੀਆਂ ਦਾ ਰਹਿ ਕੇ ਉਹ ਟਾਈਮ ਯਾਦ ਆ ਰਿਹਾ ਜਦੋਂ ਧੁੱਪ ਸੇਕਣ ਵਾਸਤੇ ਕਦੀ ਕੁਰਸੀ ਆਪਾਂ ਪੂਰੇ ਛੱਤ 'ਤੇ ਘੁਮਾਉਂਦੇ ਹਾਂ ਕਿ ਹਲਕੀ ਹਲਕੀ ਧੁੱਪ ਜਿੱਥੇ ਵੀ ਆ ਰਹੀ ਹੋਏ ਫਟਾਫਟ ਅਸੀਂ ਉੱਥੇ ਪਹੁੰਚ ਜਾਈਏ, ਅਤੇ ਜਿਹੜੀ ਧੁੱਪ ਹੈਗੀ ਹੈ ਵਾਈਟਾਮਿਨ ਡੀ ਜਿਹੜਾ ਹੈਗਾ ਉਸ ਲੈ ਲਈਏ। ਅਤੇ ਹੁਣ ਇਸ ਟਾਈਮ 'ਤੇ ਜਿਹੜਾ ਸੂਰਜ ਹੈ ਨਾ ਸਾਡੇ ਕੋਲ ਚੁਣ ਚੁਣ ਕੇ ਬਦਲਾ ਲੈ ਰਿਹਾ। ਹੁਣ ਕੀ ਹੈ ਕਿ ਗਰਮੀਆਂ ਦੇ ਵਿੱਚ ਸੂਰਜ ਸਾਨੂੰ ਲੱਭ ਲੱਭ ਕੇ ਸੇਕ ਰਿਹਾ, ਸਰਦੀਆਂ ਦੇ ਵਿੱਚ ਅਸੀਂ ਲੱਭ ਰਹੇ ਹੁੰਦੇ ਹਾਂ ਤਾਂ ਹੁਣ ਸੂਰਜ ਸਾਨੂੰ ਲੱਭ ਲੱਭ ਕੇ ਸੇਕ ਰਿਹਾ। ਵੈਸੇ ਅੱਜ ਦੇ ਦਿਨ ਦੀ ਅਗਰ ਗੱਲ ਕਰੀਏ ਤਾਂ ਜਿਹੜੀ ਸ਼ੁਰੂਆਤ ਹੈ ਨਾ ਥੋੜ੍ਹੀ ਵਧੀਆ ਹੋਈ ਹੈ, ਕਿਉਂਕਿ ਮੈਨੂੰ ਲੱਗਦਾ ਉਹਨਾਂ ਨੂੰ ਵੀ ਪਤਾ ਕਿ ਹਾਂ ਵੀਕੈਂਡ ਹੈਗਾ, ਘੁੰਮਣ ਫਿਰਨ ਦਾ ਪਲਾਨ ਹੋ ਸਕਦਾ। ਸੋ ਅੱਜ ਸਵੇਰ ਦੇ ਮੌਸਮ ਦੀ ਅਗਰ ਆਪਾਂ ਗੱਲ ਕਰੀਏ ਨਾ, ਕੰਪੈਰੇਟਿਵਲੀ 2-3 ਦਿਨਾਂ ਤੋਂ ਜੋ ਚੱਲ ਰਿਹਾ ਸੀ ਥੋੜ੍ਹਾ ਜਿਹਾ, ਜ਼ਿਆਦਾ ਨਹੀਂ ਬਿਲਕੁਲ ਥੋੜ੍ਹਾ ਜਿਹਾ ਬੈਟਰ ਹੈਗਾ। ਸੋ ਅੱਜ ਅਗਰ ਘੁੰਮਣ ਫਿਰਨ ਦਾ ਪਲਾਨ ਕਰ ਰਹੇ ਹੋ ਤਾਂ ਸੋਚ ਸਕਦੇ ਹੋ, ਬਾਕੀ ਸ਼ਾਮ ਤੋਂ ਬਾਅਦ ਤਾਂ ਮੌਸਮ ਹੌਲੀ ਹੌਲੀ ਥੋੜ੍ਹਾ ਜਿਹਾ ਸੈੱਟ ਹੋ ਹੀ ਜਾਂਦਾ। ਬਾਕੀ ਤੁਹਾਨੂੰ ਸੈੱਟ ਕਰਨ ਦੇ ਲਈ, ਤੁਹਾਡੇ ਮੂਡ ਨੂੰ ਸੈੱਟ ਕਰਨ ਦੇ ਲਈ ਵਧੀਆ ਵਧੀਆ ਜਿਹੜੇ ਗਾਣੇ ਨੇ ਉਹ ਤਾਂ ਮੈਂ ਪਲੇ ਕਰ ਹੀ ਰਹੀ ਹਾਂ। ਅਗਲਾ ਗਾਣਾ ਆ ਰਿਹਾ ਜੀ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚੋਂ, ਫਰੋਮ ਦਾ ਮੂਵੀ ਸੁਲਤਾਨ।

ਕਹਿੰਦੇ ਆ ਖੂਨ ਮੇ ਤੇਰੇ ਗਰਮੀ ਗਰਮੀ ਮੇ ਤੇਰਾ ਖੂਨ ਉੱਪਰ ਸੂਰਜ ਨੀਚੇ ਧਰਤੀ ਬੀਚ ਮੇ ਮਈ ਔਰ ਜੂਨ। ਸੱਚੀ 'ਚ ਇਹ ਮਈ ਜੂਨ ਦੇ ਵਿੱਚ ਜਿਹੜੀ ਗਰਮੀ ਪੈ ਰਹੀ ਹੈ ਨਾ, ਕਦੋਂ ਇਹ 2 ਮਹੀਨੇ ਖਤਮ ਹੋਣਗੇ ਪਤਾ ਨਹੀਂ ਚੱਲ ਰਿਹਾ। ਵੈਸੇ ਤਾਂ ਜੁਲਾਈ ਅਗਸਤ ਦੇ ਵਿੱਚ ਵੀ ਥੋੜ੍ਹਾ ਬੁਰਾ ਹੀ ਹਾਲ ਹੁੰਦਾ, ਬਟ ਆਈ ਹੋਪ ਕਿ ਉਦੋਂ ਬਾਰਿਸ਼ਾਂ ਦੇ ਨਾਲ ਥੋੜ੍ਹਾ ਮੌਸਮ ਜਿਹੜਾ ਹੈ ਬੈਲੈਂਸ ਹੋ ਜਾਏ। ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਜੀ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਜਿੱਥੇ ਗੀਤ ਜਿਹੜੇ ਨੇ ਤੁਹਾਡੇ ਲਈ ਤਿਆਰ ਬਰ ਤਿਆਰ ਨੇ, ਅਤੇ ਅਗਲਾ ਗੀਤ ਵੀ ਸੁਨੀਧੀ ਚੌਹਾਨ ਅਤੇ ਰਿਤੂ ਪਾਠਕ ਦੀ ਆਵਾਜ਼ ਦੇ ਵਿੱਚ ਬਹੁਤ ਹੀ ਵਧੀਆ ਜਿਹਾ ਗਾਣਾ ਐਕਸ਼ਨ ਰੀਪਲੇ ਮੂਵੀ ਤੋਂ ਤੁਹਾਡੇ ਲਈ ਆ ਰਿਹਾ ਜੀ। ਇੱਦਾਂ ਹੀ ਇੰਜੋਏ ਕਰਦੇ ਰਹੋ 102.7 FM ਰੇਨਬੋ, ਦਿਲ ਸੇ ਦਿਲ ਤੱਕ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ, ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਹੁਣ ਟਾਈਮ ਹੋ ਚੁੱਕਾ ਜੀ ਤੁਹਾਡੇ ਨਾਲ ਇੱਕ ਛੋਟੀ ਜਿਹੀ ਜਿਹੜੀ ਹੈ ਇੰਸਪੀਰੇਸ਼ਨਲ ਜਿਹੀ ਸਟੋਰੀ ਸ਼ੇਅਰ ਕਰਨ ਦਾ। ਕਹਿੰਦੇ ਹੈ ਇੱਕ ਛੋਟੀ ਜਿਹੀ ਸੋਚ ਜਿਹੜੀ ਹੈ ਨਾ ਸਾਨੂੰ ਵੱਡੇ ਵੱਡੇ ਸੁਪਨੇ ਦੇਖਣਾ ਜਿਹੜੀ ਹੈ ਸਿਖਾਉਂਦੀ ਹੈ। ਕਹਾਣੀ ਹੈ ਜੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਅਰਜੁਨ ਨਾਮ ਦਾ ਮੁੰਡਾ ਰਹਿੰਦਾ ਸੀ। ਉਹਦੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਮਜ਼ਦੂਰੀ ਕਰਦੇ ਸੀ, ਅਤੇ ਘਰ ਦੇ ਜਿਹੜੇ ਹਾਲਾਤ ਸੀਗੇ ਨਾ ਉਹ ਜ਼ਿਆਦਾ ਵਧੀਆ ਨਹੀਂ ਸੀ। ਸਕੂਲ ਜਾਣ ਦੇ ਲਈ ਅਰਜੁਨ ਹਰ ਰੋਜ਼ 5 ਕਿਲੋਮੀਟਰ ਪੈਦਲ ਚੱਲ ਕੇ ਜਾਂਦਾ, ਅਤੇ ਕਈ ਵਾਰ ਉਹਦੇ ਦੋਸਤ ਜਿਹੜੇ ਸੀ ਨਾ ਇਸ ਗੱਲ ਦੇ ਲਈ ਉਹਦਾ ਮਜ਼ਾਕ ਵੀ ਉਡਾਉਂਦੇ ਸੀ, ਕਿਉਂਕਿ ਉਹਦੇ ਕੋਲ ਨਾ ਤਾਂ ਨਵੇਂ ਕੱਪੜੇ ਸੀ ਨਾ ਹੀ ਮਹਿੰਗੇ ਮਹਿੰਗੀਆਂ ਕੋਈ ਚੀਜ਼ਾਂ ਸਨ। ਲੇਕਿਨ ਅਰਜੁਨ ਜਿਹੜਾ ਸੀਗਾ ਨਾ ਉਹਦੇ ਕੋਲ ਸਿਰਫ ਇੱਕੋ ਹੀ ਚੀਜ਼ ਸੀਗੀ, ਉਹ ਸੀਗੀ ਜੀ ਉਹਦੇ ਵੱਡੇ ਵੱਡੇ ਸੁਪਨੇ। ਅਤੇ ਉਹ ਹਮੇਸ਼ਾ ਕਹਿੰਦਾ ਸੀ ਕਿ ਗਰੀਬੀ ਮੇਰੀ ਮਜਬੂਰੀ ਹੋ ਸਕਦੀ ਹੈ ਪਰ ਮੇਰੀ ਪਹਿਚਾਣ ਨਹੀਂ। ਰਾਤ ਨੂੰ ਜਦੋਂ ਬਿਜਲੀ ਚਲੇ ਜਾਂਦੀ ਤਾਂ ਉਹ ਸਟਰੀਟ ਲਾਈਟ ਦੇ ਵਿੱਚ ਬੈਠ ਕੇ ਪੜ੍ਹਦਾ ਹੁੰਦਾ ਸੀ, ਅਤੇ ਕਈ ਲੋਕ ਹੱਸਦੇ ਔਰ ਕਹਿੰਦੇ ਵੀ ਕਿ ਇੰਨੀ ਮਿਹਨਤ ਕਰਕੇ ਘਰ ਵੀ ਕੀ ਲਏਗਾ। ਲੇਕਿਨ ਅਰਜੁਨ ਜਿਹੜਾ ਸੀਗਾ ਨਾ ਉਹ ਚੁੱਪ ਚਾਪ ਆਪਣਾ ਕੰਮ ਜਿਹੜਾ ਸੀ ਉਹ ਕਰਦਾ ਰਹਿੰਦਾ ਸੀ। ਇੱਕ ਦਿਨ ਸਕੂਲ ਦੇ ਵਿੱਚ ਸਾਇੰਸ ਕੰਪੀਟੀਸ਼ਨ ਹੋਇਆ, ਅਤੇ ਅਰਜੁਨ ਨੇ ਪੁਰਾਣੇ ਸਮਾਨ ਤੋਂ ਹੀ ਇੱਕ ਛੋਟਾ ਜਿਹਾ ਵਾਟਰ ਫਿਲਟਰ ਬਣਾ ਦਿੱਤਾ, ਅਤੇ ਸਾਰੇ ਲੋਕ ਹੈਰਾਨ ਰਹਿ ਗਏ। ਉਸ ਕੰਪੀਟੀਸ਼ਨ ਵਿੱਚ ਜਦੋਂ ਅਰਜੁਨ ਜਿੱਤ ਗਿਆ ਤਾਂ ਉਹਨੂੰ ਇੱਕ ਸਕਾਲਰਸ਼ਿਪ ਵੀ ਮਿਲੀ। ਉਸ ਦਿਨ ਅਰਜੁਨ ਨੇ ਇੱਕ ਗੱਲ ਸਮਝ ਲਈ ਸੀ ਕਿ ਇਨਸਾਨ ਦੀ ਤਾਕਤ ਉਹਦੇ ਜਿਹੜੇ ਪੈਸੇ ਨਹੀਂ ਹੁੰਦੇ ਬਲਕਿ ਉਹਦੀ ਸੋਚ ਅਤੇ ਉਹਦੀ ਮਿਹਨਤ ਦੇ ਵਿੱਚ ਹੁੰਦੀ ਹੈ। ਸੋ ਸਾਲ ਬੀਤ ਗਏ, ਉਹੀ ਅਰਜੁਨ ਵੱਡਾ ਹੋ ਕੇ ਇੰਜੀਨੀਅਰ ਬਣਿਆ, ਅਤੇ ਆਪਣੇ ਪਿੰਡ ਦੇ ਵਿੱਚ ਫ੍ਰੀ ਐਜੂਕੇਸ਼ਨ ਸੈਂਟਰ ਵੀ ਖੋਲ੍ਹਿਆ, ਤਾਂ ਕਿ ਕਿਸੇ ਹੋਰ ਬੱਚੇ ਦੇ ਜਿਹੜੇ ਸੁਪਨੇ ਨੇ ਗਰੀਬੀ ਦੀ ਵਜ੍ਹਾ ਦੇ ਨਾਲ ਇਹ ਨਾ ਹੋਵੇ ਕਿ ਪੂਰੇ ਨਾ ਹੋ ਪਾਉਣ। ਸੋ ਇਸ ਕਹਾਣੀ ਦੇ ਵਿੱਚੋਂ ਸਾਨੂੰ ਸਿੱਖਣ ਦੀ ਅਗਰ ਗੱਲ ਕਰੀਏ ਤਾਂ ਇਹੀ ਮਿਲਦਾ ਹੈ ਕਿ ਮੁਸ਼ਕਿਲਾਂ ਜਿਹੜੀਆਂ ਨੇ, ਪਰੇਸ਼ਾਨੀਆਂ ਜਿਹੜੀਆਂ ਨੇ, ਉਹ ਆਉਂਦੀਆਂ ਰਹਿੰਦੀਆਂ ਨੇ, ਪਰ ਜਿਹੜੇ ਸਾਡੇ ਅੰਦਰ ਦੀ ਮਜ਼ਬੂਤੀ ਹੁੰਦੀ ਹੈ ਨਾ ਆਪਣੇ ਸੁਪਨਿਆਂ ਨੂੰ ਲੈ ਕੇ ਦ੍ਰਿੜਤਾ ਕਿ ਹਾਂ ਅਸੀਂ ਇਹ ਚੀਜ਼ਾਂ ਜਿਹੜੀਆਂ ਨੇ ਅਚੀਵ ਕਰਨੀਆਂ ਨੇ ਅਤੇ ਇਹਨਾਂ ਨੂੰ ਆਪਣੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰਨਾ ਹੈ, ਉਹੀ ਲਾਈਫ ਦੇ ਵਿੱਚ ਸਾਨੂੰ ਜਿਹੜਾ ਹੈ ਅੱਗੇ ਵਧਾਉਂਦੀਆਂ ਨੇ। ਅਗਰ ਹੌਸਲਾ ਜ਼ਿੰਦਾ ਹੋਏ ਨਾ ਤਾਂ ਛੋਟੀ ਜਿਹੀ ਸ਼ੁਰੂਆਤ ਵੀ ਜਿਹੜੀ ਹੈ ਤੁਹਾਨੂੰ ਵੱਡੀ ਸਕਸੈਸ ਦੇ ਵੱਲ ਲੈ ਕੇ ਜਾ ਸਕਦੀ ਹੈ। ਫਿਲਹਾਲ ਗੀਤ ਬਹਾਰ ਦੇ ਵਿੱਚ ਮੈਂ ਤੁਹਾਨੂੰ ਕਿੱਥੇ ਲੈ ਕੇ ਚੱਲੀ ਹਾਂ, ਮੈਂ ਲੈ ਕੇ ਚੱਲਦੀ ਹਾਂ ਜੀ ਤੁਹਾਨੂੰ ਅਗਲੇ ਗਾਣੇ ਦੇ ਵੱਲ। ਤੁਸੀਂ ਕਰੋ ਜੀ ਇੰਜੋਏ, ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਕਰਨਾ। ਇੱਕ ਵਾਰ ਉਹ ਚੀਜ਼ ਸੈੱਟ ਹੋ ਜਾਏ ਨਾ, ਫਿਰ ਬਸ ਜੀ ਤੁਸੀਂ ਪੂਰੇ ਦਿਲੋਂ ਜਾਨ ਦੇ ਨਾਲ ਉਹ ਚੀਜ਼ ਦੇ ਪਿੱਛੇ ਜਦੋਂ ਆਪਣੀ ਮਿਹਨਤ ਕਰਦੇ ਹੋ, ਆਪਣਾ ਹਾਰਡ ਵਰਕ ਕਰਦੇ ਹੋ, ਤਾਂ ਉਹ ਚੀਜ਼ ਤੁਹਾਡੇ ਤੋਂ ਦੂਰ ਹੋ ਹੀ ਨਹੀਂ ਸਕਦੀ। ਜਿਵੇਂ ਕਿ ਹੁਣ ਤੁਹਾਡੇ ਤੋਂ ਦੂਰ ਨਹੀਂ ਹੋ ਸਕਦਾ ਜੀ ਇੱਕ ਗੀਤ, ਕਿਉਂਕਿ ਪ੍ਰੋਗਰਾਮ ਦਾ ਨਾਮ ਹੀ ਹੈ ਜੀ ਗੀਤ ਬਹਾਰ, ਅਤੇ ਗੱਲਾਂ ਦੇ ਨਾਲ ਨਾਲ ਜਿਹੜੇ ਗਾਣੇ ਨੇ ਉਹ ਟਾਈਮ ਟੂ ਟਾਈਮ ਮੈਂ ਪੂਰੇ ਪਲੇ ਕਰ ਰਹੀ ਹਾਂ। ਇੱਦਾਂ ਹੀ ਬਣੇ ਰਹੋ ਜੀ ਵਧੀਆ ਵਧੀਆ ਗਾਣੇ ਦੇ ਲਈ FM Rainbow ਚੈਨਲ 'ਤੇ, ਅਤੇ ਪ੍ਰੋਗਰਾਮ ਇੰਜੋਏ ਕਰਦੇ ਰਹੋ ਗੀਤ ਬਹਾਰ।

ਛੋਟੇ ਮੋਟੇ ਥੋੜ੍ਹੇ ਬਹੁਤ ਜਿਹੜੇ ਚੇਂਜਸ ਨੇ ਉਹ ਆਉਂਦੇ ਨੇ, ਅਸੀਂ ਚਾਹੇ ਇਹ ਚੀਜ਼ ਐਕਸੈਪਟ ਕਰੀਏ ਚਾਹੇ ਨਾ ਕਰੀਏ, ਮੈਨੂੰ ਇੱਦਾਂ ਲੱਗਦਾ ਕਿ ਹਾਂ ਥੋੜ੍ਹੀਆਂ ਥੋੜ੍ਹੀਆਂ ਚੇਂਜਸ, ਥੋੜ੍ਹੀਆਂ ਥੋੜ੍ਹੀਆਂ ਤਬਦੀਲੀਆਂ ਸਾਡੇ ਸਾਰਿਆਂ ਦੇ ਵਿੱਚ ਆਉਂਦੀਆਂ ਹੀ ਹੈ। ਅਤੇ ਗਾਣਾ ਸੁਣ ਰਹੇ ਸੀ ਅਸੀਂ ਤੁਮ ਕਿਆ ਮਿਲੇ, ਔਰ ਕਈ ਵਾਰ ਇੱਦਾਂ ਦੇ ਵੀ ਕੁਛ ਸ਼ਖਸ ਹੁੰਦੇ ਨੇ ਸਾਡੀ ਲਾਈਫ ਦੇ ਵਿੱਚ, ਕੁਛ ਇੱਦਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਮਿਲਦੇ ਹਾਂ ਨਾ ਤਾਂ ਮਤਲਬ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਪੁਰਾਣੇ ਵਾਲੇ ਵਰਜਨ ਨੂੰ ਦੁਬਾਰਾ ਮਿਲਦੇ ਹਾਂ। ਜਿੱਦਾਂ ਕਿ ਸਾਡੇ ਸਕੂਲ ਫਰੈਂਡਸ ਹੋਏ ਜਾਂ ਕਾਲਜ ਫਰੈਂਡਸ ਹੋਏ, ਜਦੋਂ ਅਸੀਂ ਉਹਨਾਂ ਨੂੰ ਮਿਲਦੇ ਹਾਂ ਨਾ ਤਾਂ ਅਸੀਂ ਆਪਣੀ ਮੈਚਿਓਰਿਟੀ ਲੈਵਲ ਜਾਂ ਸਿੰਸੀਅਰਿਟੀ ਲੈਵਲ ਸਾਰੀਆਂ ਚੀਜ਼ਾਂ ਪਿੱਛੇ ਛੱਡ ਕੇ ਨਾ ਬਸ ਉਹ ਵਾਲੇ ਟਾਈਮ ਦੇ ਵਿੱਚ ਦੁਬਾਰਾ ਪਹੁੰਚ ਜਾਂਦੇ ਹਾਂ। ਸੋ ਅੱਜ ਵੀਕੈਂਡ ਹੈ ਅਤੇ ਤੁਸੀਂ ਵੀ ਜ਼ਰੂਰ ਪਲਾਨ ਬਣਾਓ, ਜੇ ਪੋਸੀਬਲ ਹੈਗਾ ਆਪਣੇ ਪੁਰਾਣੇ ਦੋਸਤਾਂ ਨੂੰ ਜ਼ਰੂਰ ਮਿਲੋ ਜਿਨ੍ਹਾਂ ਨੂੰ ਬਹੁਤ ਟਾਈਮ ਤੋਂ ਨਹੀਂ ਮਿਲੇ। ਮਤਲਬ ਇਨ ਸ਼ੋਰਟ ਕਹਿ ਸਕਦੀ ਹਾਂ ਕਿ ਆਪਣੇ ਪੁਰਾਣੇ ਵਰਜਨ ਨੂੰ, ਆਪਣੇ ਆਪ ਨੂੰ ਅੱਜ ਜ਼ਰੂਰ ਮਿਲੋ, ਖੂਬ ਸਾਰੀਆਂ ਗੱਲਾਂ ਬਾਤਾਂ ਕਰੋ ਅਤੇ ਜ਼ਿੰਦਗੀ ਦੇ ਵਿੱਚ ਥੋੜ੍ਹਾ ਜਿਹਾ ਰਿਲੈਕਸ ਹੋਣਾ ਜਿਹੜਾ ਹੈਗਾ ਕਦੀ ਨਾ ਕਦੀ ਜ਼ਰੂਰੀ ਹੁੰਦਾ। ਬਾਕੀ ਇਹ ਸਭ ਕਰਕੇ ਨਾ ਮਤਲਬ ਆਪਣੇ ਆਪ ਦੇ ਵਿੱਚ ਇੱਕ ਫ੍ਰੀ ਵਾਲੀ ਥੈਰੇਪੀ ਹੈ, ਤੁਹਾਨੂੰ ਬਹੁਤ ਚੰਗਾ ਲੱਗੇਗਾ। ਅਤੇ ਤੁਹਾਨੂੰ ਚੰਗਾ ਲੱਗਣ ਵਾਸਤੇ ਅਗਲਾ ਗਾਣਾ ਵੀ ਆ ਰਿਹਾ ਸੋਨੂ ਨਿਗਮ ਅਤੇ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ ਅਤੇ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ, ਅਤੇ ਪ੍ਰੋਗਰਾਮ ਇੰਜੋਏ ਕਰਦੇ ਰਹੋ ਗੀਤ ਬਹਾਰ।

ਵੈਸੇ ਲਾਈਫ ਦੇ ਵਿੱਚ ਅਕਸਰ ਸਾਨੂੰ ਕਿਸੇ ਨਾ ਕਿਸੇ ਕੋਲ ਐਸ ਉਹਨਾਂ ਨੂੰ ਮਿਲ ਜਾਂਦਾ ਹੈ ਕਿ ਯਾਰ ਤੂੰ ਬਦਲ ਗਿਆ ਹੈ, ਤੂੰ ਬਦਲ ਗਈ ਹੈ, ਹੈ ਨਾ। ਟਿਊਨ ਇਨ ਕੀਤਾ ਹੋਇਆ ਜੀ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਔਰ ਕਿਤੇ ਨਾ ਕਿਤੇ ਇਹ ਚੀਜ਼ ਸੱਚ ਵੀ ਹੈ ਕਿ ਟਾਈਮ ਦੇ ਨਾਲ ਨਾਲ ਹਰ ਇੱਕ ਇਨਸਾਨ ਦੇ

ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਰੋਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਵਿਖੇ ਕਰਾਇਆ ਜਾਏਗਾ। ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ 'ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਕਕ ਸਨਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਪਵਿੱਤਰ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਸਰਕਾਰ ਨੇ ਕਿਹਾ ਹੈ ਕਿ ਪਿਛਲੇ 4 ਦਿਨਾਂ ਵਿੱਚ ਦੇਸ਼ ਦੀ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਿਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਸੀਬੀਐਸਈ ਨੇ 12ਵੀਂ ਜਮਾਤ ਦੇ ਬੋਰਡ ਪ੍ਰੀਖਿਆ ਦੇ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਾਰੀਖ 1 ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਅਤਿ ਗਰਮੀ ਤੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਿਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ। IPL ਕ੍ਰਿਕਟ ਵਿੱਚ ਹੈਦਰਾਬਾਦ ਵਿੱਚ ਸਨਰਾਈਜ਼ਰ ਹੈਦਰਾਬਾਦ ਨੇ ਰਾਇਲ ਚੈਲੰਜਰਸ ਬੈਂਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਮੀਡੀਅਮ ਵੇਵ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ ਐਫ ਐਮ ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੋਜ਼ਗਾਰ ਮੇਲੇ 51,000 ਤੋਂ ਵੱਧ ਚੁਣੇ ਹੋਏ

ਵਾਂਸ ਅਗੇਨ ਵੈਲਕਮ ਬੈਕ ਹੈ ਜੀ। ਹਾਂਜੀ ਹਾਂਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡੇ ਹਰ ਰੋਜ਼ ਜਿਹੜਾ ਇਸ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਜੀ, ਲਾਈਵ ਫੋਨ ਇਨ ਪ੍ਰੋਗਰਾਮ ਜਿੱਥੇ ਤੁਹਾਡੀ ਫਰਮਾਇਸ਼ਾਂ ਅਸੀਂ ਹਰ ਰੋਜ਼ ਪੂਰੀਆਂ ਕਰਦੇ ਹਾਂ। ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਜਿਹੜੀ ਹੈ ਤੁਸੀਂ ਸਾਡੇ ਤੱਕ ਲੈ ਕੇ ਆਉਂਦੇ ਹੋ, ਅਤੇ ਤੁਹਾਡੀ ਫਰਮਾਇਸ਼ਾਂ ਪੂਰੇ ਕਰਦੇ ਹੋਏ ਸਾਨੂੰ ਵੀ ਬਹੁਤ ਚੰਗਾ ਲੱਗਦਾ ਹੈ। ਮੈਂ ਹਾਂ ਜੀ ਅੱਜ ਪੰਜਾਬੀ ਤੜਕਾ ਦੇ ਵਿੱਚ ਤੁਹਾਡੀ ਆਪਣੀ ਦੋਸਤ ਸਾਕਸ਼ੀ, ਅਤੇ ਤੁਸੀਂ ਫਟਾਫਟ ਨੰਬਰ ਮਿਲਾਉਣਾ ਹੈ ਸਾਡਾ 0181 23 42 174, ਇਹ ਨੰਬਰ ਤੁਸੀਂ ਮਿਲਾਓਗੇ, ਸਾਡੇ ਨਾਲ ਗੱਲਬਾਤ ਕਰੋਗੇ, ਅਤੇ ਆਪਣੇ ਪਸੰਦ ਦੇ ਜਿਹੜੇ ਪੰਜਾਬੀ ਗੀਤ ਨੇ ਉਹ ਸਾਨੂੰ ਜ਼ਰੂਰ ਦੱਸੋਗੇ, ਅਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਵੀ ਹੋਣਗੇ ਉਹ ਗੀਤ। ਫਿਲਹਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਅੰਮ੍ਰਿਤ ਮਾਨ ਦੇ ਗੀਤ ਸ਼ੁਕਰਾਨਾ ਤੋਂ, ਤਾਂ ਕਿ ਮਤਲਬ ਵਾਕਈ 'ਚ ਹੀ ਸ਼ੁਕਰਾਨਾ ਹੀ ਹੈ ਕਿ ਤੁਹਾਡੇ ਨਾਲ ਗੱਲਾਂ ਕਰਨ ਦਾ ਜਿਹੜਾ ਮੌਕਾ ਸਾਨੂੰ ਮਿਲਦਾ ਹੈ।

0: ਜੀ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਲਾਈਵ ਫੋਨ ਇਨ ਪ੍ਰੋਗਰਾਮ ਪੰਜਾਬੀ ਤੜਕਾ, ਜਿੱਥੇ ਸਾਡੇ ਕਾਲਰਸ ਨੇ ਸਾਨੂੰ ਫੋਨ ਕਰਦੇ ਨੇ ਅਤੇ ਸਾਡੇ ਨਾਲ ਗੱਲਾਂ ਕਰਦੇ ਨੇ। ਅੱਜ ਕਿਹੜੇ ਦੋਸਤ ਆਏ ਹੈ ਕਰਦੇ ਉਹਨਾਂ ਨਾਲ ਗੱਲਬਾਤ? ਨਮਸਕਾਰ ਜੀ।
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ?
1: ਹਾਂਜੀ ਮਨਪ੍ਰੀਤ ਸਿੰਘ ਬੋਲਦਾ ਜੀ, ਪਿੰਡ ਮਗਰਿੰਦਪੁਰੇ ਤੋਂ, ਨਿੱਕੀ ਮੱਕੀ, ਜ਼ਿਲ੍ਹਾ ਤਰਨ ਤਾਰਨ, ਬਾਰਡਰ ਏਰੀਆ ਤੋਂ ਬੋਲਦੇ ਜੀ।
0: ਅੱਛਾ ਜੀ, ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਹੋਰ ਕੀ ਹਾਲ ਚਾਲ ਨੇ?
1: ਹਾਂ ਬਹੁਤ ਵਧੀਆ ਮੈਡਮ ਜੀ, ਵਧੀਆ, ਤੁਸੀਂ ਸੁਣਾਓ ਆਪਣੇ?
0: ਜੀ ਬਹੁਤ ਹੀ ਵਧੀਆ। ਅੱਜ ਤਰਨ ਤਾਰਨ ਦੇ ਵਿੱਚ ਮੌਸਮ ਕਿੱਦਾਂ ਦਾ?
1: ਮੈਡਮ ਜੀ ਸਵੇਰੇ ਸਵੇਰੇ ਬੱਦਲ ਧੋਏ ਸੀ, ਹਵਾ ਮਤਲਬ ਚਲੋ ਚੱਲਣ ਦੀ ਆ, ਠੰਡੀ ਚੱਲਣ ਦੀ ਆ, ਗਰਮੀ ਤੋਂ ਕੁਝ ਰਾਹਤ ਮਿਲੀ ਹੈ ਜੀ।
0: ਜੀ ਜੀ ਜੀ, ਮੈਂ ਵੀ ਅੱਜ ਕਹਿ ਹੀ ਰਹੀ ਸੀ ਕਿ ਦਿਨ ਦੀ ਸ਼ੁਰੂਆਤ ਜਿਹੜੀ ਆ, ਮਤਲਬ ਥੋੜ੍ਹੀ ਜਿਹੀ ਆਪਾਂ ਕਹਿ ਸਕਦੇ ਹਾਂ ਕਿ ਅੱਜ ਸਹੀ ਹੈ, ਬਾਕੀ ਦੇਖੋ ਹੁਣ ਬਾਕੀ ਦਿਨ ਕਿੱਦਾਂ ਦਾ ਬੀਤਦਾ।
1: ਹਾਂਜੀ ਹਾਂਜੀ।
0: ਹੋਰ ਕੀ ਕਰਦੇ ਹੋ ਤੁਸੀਂ?
1: ਮੈਂ ਜੀ ਟੇਲਰ ਦਾ ਕੰਮ ਕਰਦੇ ਹਾਂ ਜੀ।
0: ਅੱਛਾ ਜੀ, ਤੇ ਨਾਲ ਨਾਲ ਐਫ ਐਮ ਰੇਨਬੋ ਸੁਣਦੇ ਹੋ?
1: ਹਾਂਜੀ ਮੈਡਮ ਜੀ, ਸਵੇਰ ਤੋਂ ਲਾ ਲਈਦਾ ਜੀ 7:30 ਵਜੇ ਤੋਂ।
0: ਠੀਕ ਹੈ ਜੀ, ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ? ਜੀ ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ ਤੇ ਤੁਹਾਡੀ ਫਰਮਾਇਸ਼ ਤੇ। ਨਛੱਤਰ ਗਿੱਲ ਦਾ ਜਿਹੜਾ ਗੀਤ ਹੈਗਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਲਾਈਵ ਔਨ ਇਨ ਪ੍ਰੋਗਰਾਮ ਹੈ ਜਿੱਥੇ ਸਾਡੇ ਲਿਸਨਰ ਜਿਹੜੇ ਨੇ ਸਾਨੂੰ ਫਟਾਫਟ ਕਾਲ ਕਰ ਰਹੇ ਨੇ ਤੇ ਉਹਨਾਂ ਦੀ ਫਰਮਾਇਸ਼ ਤੇ ਜਿਹੜੇ ਪੰਜਾਬੀ ਗੀਤ ਨੇ ਅਸੀਂ ਉਹ ਪਲੇ ਕਰ ਰਹੇ ਹਾਂ। ਅਗਲੇ ਕਾਲਰ ਦੋਸਤ ਕੌਣ ਆਏ ਨੇ ਕਰਦੇ ਇਹਨਾਂ ਨਾਲ ਗੱਲਬਾਤ? ਸਤਿ ਸ਼੍ਰੀ ਅਕਾਲ ਜੀ, ਨਮਸਕਾਰ
1: ਮੈਮ ਜੀ, ਖੈਰ ਤੁਹਾਡੀ ਸਤਿ ਸ਼੍ਰੀ ਅਕਾਲ ਜੀ।
0: ਜੀ ਕੌਣ ਬੋਲ ਰਹੇ ਹੋ ਤੁਸੀਂ ਜੀ?
1: ਮੈਂ
0: ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ ਜੀ।
0: ਹੋਰ ਕੀ ਹਾਲ ਚਾਲ ਨੇ? ਬਹੁਤ ਵਧੀਆ ਲੱਗਦਾ। ਤੇ ਜਲੰਧਰ ਤੇ ਤਰਨ ਤਾਰਨ ਦੇ ਵਿੱਚ ਤਾਂ ਅੱਜ ਮੌਸਮ ਥੋੜਾ ਜਿਹਾ ਗਰਮੀ, ਥੋੜੀ ਜਿਹੀ ਹਲਕੀ ਜਿਹੀ ਕਹਿ ਸਕਦੇ ਹਾਂ ਕਿ ਘਟੀ ਹੈ। ਅੱਜ ਮੌਸਮ ਥੋੜਾ ਠੀਕ ਹੈ,
1: ਥੋੜੀ ਜਿਹੀ ਬੱਦਲ ਜਿਹੀ ਹੋ ਰਹੀ ਸੀ ਤੇ ਹੁਣ ਤਾਂ ਧੁੱਪ ਹੈਗੀ ਹੈ ਜੀ।
0: ਹਾਂਜੀ ਹਾਂਜੀ, ਧੁੱਪ ਫੇਰ ਆ ਗਈ ਹੈ, ਪਰ ਚਲੋ ਹੁਣ ਇਹਦਾ ਟਾਈਮ ਵੀ ਹੈ ਧੁੱਪ ਦੇ ਆਉਣ ਦਾ, ਗਰਮੀ ਦਾ ਕੀ ਕਰ ਸਕਦੇ ਹਾਂ, ਹਨਾ। ਹਾਂਜੀ ਹਾਂਜੀ ਬਿਲਕੁਲ ਜੀ। ਤੇ ਹੋਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ? ਠੀਕ ਹੈ ਜੀ ਕੁਲਦੀਪ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ।

0: Once again, welcome back, Heidi. Once again, welcome back hai ji. Tune in kita hai tusi 102.7 FM Rainbow te program chal reha ji Punjabi Tadka. ਜਿੱਥੇ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਜੀ ਲਾਈਵ ਫੋਨ ਇਨ ਪ੍ਰੋਗਰਾਮ ਹੈ ਅਤੇ ਸਾਡੇ ਜਿਹੜੇ ਕਾਲਰ ਦੋਸਤ ਨੇ ਫਟਾਫਟ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਆਪਣੀ ਫਰਮਾਇਸ਼ਾਂ ਦੱਸ ਰਹੇ ਨੇ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਅਗਲੇ ਕਾਲਰ ਕੌਣ ਆਏ ਨੇ ਸਾਡੇ ਕਾਲਰ ਦੋਸਤ ਕਰਦੇ ਹਾਂ ਗੱਲਬਾਤ ਨਮਸਕਾਰ ਜੀ ਸਤਿ ਸ਼੍ਰੀ ਅਕਾਲ
1: ਨਮਸਕਾਰ ਮੈਡਮ ਜੀ
0: ਜੀ ਕੀ ਹਾਲ ਚਾਲ ਨੇ ਕੌਣ ਬੋਲ ਰਹੇ ਹੋ ਤੁਸੀਂ ਜੀ
1: ਮੈਂ ਜੀ ਅਸ਼ੋਕ ਕੁਮਾਰ ਬੋਲਣਾ ਪਿਆ ਜੀ ਮਾਡਲ ਉੱਥੋਂ
0: ਜੀ ਅਸ਼ੋਕ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਜੀ
0: ਤੁਹਾਡੀ ਆਵਾਜ਼ ਤੋਂ ਅਸੀਂ ਤੁਹਾਨੂੰ ਪਹਿਚਾਣ ਲਿਆ ਦੇਖ ਲਓ ਹੋਰ ਕੀ ਕਰਦੇ ਹੋ
1: ਮੈਡਮ ਜੀ ਅਸੀਂ ਨਾ ਕੰਮ ਕਰਨੇ ਆ ਫੈਕਟਰੀ 'ਚ
0: ਜੀ ਜੀ ਜੀ
1: ਤਾਂ ਫੈਕਟਰੀ 'ਚ ਬੋਲਨੇ ਪਿਆ ਜੀ
0: ਅੱਛਾ ਜੀ ਤੇ ਸੰਡੇ ਨੂੰ ਵੀ ਫੈਕਟਰੀ ਓਪਨ ਰਹੇਗੀ ਕਿ ਬਸ ਅੱਜ ਸ਼ਨੀਵਾਰ ਹੀ ਕੰਮ ਹੋਏਗਾ
1: ਨਹੀਂ ਜੀ ਸੰਡੇ ਛੁੱਟੀ ਹੁੰਦੀ ਜੀ
0: ਅੱਛਾ ਜੀ ਹੋਰ ਵਧੀਆ ਚੱਲ ਰਹੇ ਨੇ ਕੰਮਕਾਰ
1: ਬਹੁਤ ਬਹੁਤ ਵਧੀਆ ਮੈਡਮ ਤੁਹਾਡੇ ਪ੍ਰੋਗਰਾਮ ਸੁਣਨੇ ਆ ਜੀ ਬਹੁਤ ਵਧੀਆ ਲੱਗਦਾ ਹੈ ਜੀ
0: ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਸਾਨੂੰ ਵੀ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਦਾ ਹੈ ਤੇ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ
1: ਮੈਡਮ ਜੀ ਲਾਲ ਚੰਦ ਗਮਲਾ ਜੱਟ ਜੀ ਦਾ ਕੋਈ ਵੀ ਵਧੀਆ ਜਿਹਾ ਗਾਣਾ ਸੁਣਾ ਦਿਓ ਜੀ
0: ਠੀਕ ਹੈ ਅਸ਼ੋਕ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਆਪਣੀ ਫਰਮਾਇਸ਼ ਤੇ ਲਾਲ ਚੰਦ ਦੀ ਅਮਲਾ ਜੱਟ ਜੀ ਦਾ ਗੀਤ ਜਿਹੜਾ ਹੈਗਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ
1: ਮਿਹਰਬਾਨੀ

0: जी प्रोग्राम चल रहा जी पंजाबी तड़का, जिथे साडे कॉलर सानू फटाफट कॉल जड़े ने मिला रहे ने, साडे नाल गल्लां कर रहे ने, अपनी फरमाइशां जड़ियां ने सानू दस रहे ने। ते तुहानू वी इक वार फिर तो अपना नंबर जड़ा है असी अनाउंस कर दईए। नंबर है 0181-23-42-174, यानी कि 0181-23-42-174। तुसी वी ये नंबर मिलाओ ते पंजाबी तड़का प्रोग्राम दे विच शामिल हो जाओ ते अपने पसंद दे फरमाइशी जड़े गीत हैगे ने सानू जरूर जड़े ने दस ਤੇ ਤਾਂ ਕਿ ਉਹ ਗੀਤ ਜਿਹੜੇ ਨੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ। ਅਗਲੇ ਕਾਲਰ ਦੋਸਤ ਕੌਣ ਆਏ ਨੇ, ਕਰਦੇ ਇਹਨਾਂ ਨਾਲ ਗੱਲਬਾਤ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ। ਚਰਨਜੀਤ ਸਿੰਘ ਚੰਨਾ ਆਨੰਦ ਨਗਰ ਜਲੰਧਰ ਤੋਂ ਬੋਲ ਰਿਹਾ ਜੀ।
0: ਜੀ ਚਰਨਜੀਤ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬੜਾ ਵਧੀਆ ਜੀ, ਤੁਸੀਂ ਸੁਣਾਓ ਜੀ ਆਪਣਾ।
0: ਜੀ ਸਾਡਾ ਵੀ ਬਹੁਤ ਵਧੀਆ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ।
1: ਸ਼ੁਕਰੀਆ ਜੀ, ਤੁਹਾਡਾ ਵੀ ਬਹੁਤ ਬਹੁਤ ਜੀ।
0: ਜੀ ਹੋਰ ਕੀ ਕਰਦੇ ਹੋ?
1: ਬਸ ਜੀ, ਟਾਈਆਂ ਬੈਲਟਾਂ ਦੇ ਆਰਡਰ ਆਏ ਸੀ ਮੈਨੂੰ।
0: ਆਰਡਰ ਲੱਗਦਾ ਹੋਰ ਆ ਰਿਹਾ, ਪਿੱਛੇ ਫੋਨ ਤੇ ਬੈਲਾਂ ਵੱਜ ਰਹੀਆਂ।
1: ਹਾਂਜੀ ਹਾਂਜੀ, ਉਹ ਕਾਲ ਲੱਗੀ ਆ ਤੇ ਉਹ ਤਾਂ ਦੋਸਤ ਫੋਨ ਕਰ ਰਹੇ ਆ ਜੀ।
0: ਅੱਛਾ ਜੀ, ਅੱਛਾ ਜੀ, ਤੇ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
1: ਗਾਣਾ ਹਰਜੀਤ ਹਰਮਨ ਦਾ ਲਾ ਰਹੇ ਹੋ ਜੀ?
0: ਠੀਕ ਹੈ ਜੀ।
1: ਮੇਰੇ ਦੋਸਤ ਨਾ ਸਤੀਸ਼ ਗਲਾਨੀ ਹੋਣੀ ਪ੍ਰਦੇਸ਼ ਨੂੰ ਜਾ ਰਹੇ ਆ।
0: ਜੀ ਜੀ, ਤੁਹਾਡਾ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਤੇ ਤੁਹਾਡੀ ਫਰਮਾਇਸ਼ ਤੇ ਹਰਜੀਤ ਹਰਮਨ ਦਾ ਗਾਣਾ ਅਸੀਂ ਪਲੇ ਕਰਨ ਲੱਗੇ ਹਾਂ ਜੀ।

0: ਜੀ ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਅਤੇ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਪਰਦੇਸੀ ਗਾਣਾ ਤੁਸੀਂ ਕਰ ਰਹੇ ਸੀ ਜੀ ਇੰਜੋਏ ਅਤੇ ਆਪਣੇ ਪਸੰਦ ਦੇ ਗਾਣੇ ਹੋਰ ਵੀ ਤੁਸੀਂ ਸੁਣ ਸਕਦੇ ਹੋ ਕਿਉਂਕਿ ਪ੍ਰੋਗਰਾਮ ਫਰਮਾਇਸ਼ੀ ਚੱਲ ਰਿਹਾ ਹੈ ਹਾਂਜੀ ਸਾਡਾ ਨੰਬਰ ਹੈ 0181 23 174 ਯਾਨੀ ਕਿ 0181 23 42 174 ਹੈ ਸਾਡਾ ਨੰਬਰ ਹੈ ਅਤੇ ਨੰਬਰ ਮਿਲਾ ਕੇ ਸਾਡੇ ਅਗਲੇ ਕਾਲਰ ਦੋਸਤ ਆਏ ਨੇ ਕਰਦੇ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ
1: ਹੈਲੋ ਸ਼ਸ਼ਤੀ ਮੈਨੂੰ ਜੀ ਨਮਸਕਾਰ ਜੀ
0: ਜੀ ਨਮਸਕਾਰ ਜੀ ਕੀ ਹਾਲ ਚਾਲ ਨੇ ਕੌਣ ਬੋਲ ਰਹੇ ਹੋ ਤੁਸੀਂ ਜੀ
1: ਬਹੁਤ
0: ਬਹੁਤ ਸ਼ੁਕਰੀਆ ਤੇ ਸਾਨੂੰ ਵੀ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਹੀ ਵਧੀਆ ਲੱਗਦਾ ਠੀਕ ਹੈ ਜੀ ਹੋਰ ਅੱਜ ਫਿਰ ਮੌਸਮ ਥੋੜਾ ਜਿਹਾ ਗਰਮੀ ਹਲਕੀ ਜਿਹੀ ਘੱਟ ਮਹਿਸੂਸ ਹੋ ਰਹੀ ਹੈ ਫਰਮਾਇਸ਼ ਲੈ ਕੇ ਆਯੋ।

0: ਗੋਰੀਆਂ ਗੱਲਾਂ ਦੀਆਂ ਗੱਲਾਂ ਸੁਣਾਓ, ਬਹੁਤ ਮਿਹਰਬਾਨੀ, ਸ਼ੁਕਰੀਆ।
1: ਠੀਕ ਹੈ ਜੀ, ਤੁਹਾਡਾ ਵੀ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਹੰਸਰਾਜ ਹੰਸ ਜੀ ਦੀ ਆਵਾਜ਼ ਦੇ ਵਿੱਚ ਗੋਰੀਆਂ ਗੁਲਾਬ ਦੀਆਂ ਗੱਲਾਂ ਜਿਹੜੀਆਂ ਗੀਤ ਹੈਗਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ।

0: ਬਿਲਕੁਲ ਜੀ, ਕਮਾਲ ਵਾਲੇ ਢੋਲ ਵਾਲਿਆਂ ਗਾਣਿਆਂ ਦਾ ਮਾਹੌਲ ਪੂਰਾ ਪੂਰਾ ਬਣਿਆ ਹੋਇਆ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਲਾਈਵ ਫੋਨ ਇਨ ਪ੍ਰੋਗਰਾਮ ਜਿੱਥੇ ਤੁਹਾਡੇ ਕਾਲਸ ਜਿਹੜੇ ਨੇ ਫਟਾਫਟ ਸਾਨੂੰ ਆ ਰਹੇ ਨੇ ਅਤੇ ਟਾਈਮ ਜਿਹੜਾ ਹੁਣ ਬਹੁਤ ਘੱਟ ਰਹਿ ਗਿਆ। ਇੱਕ ਵਾਰ ਫਿਰ ਤੋਂ ਆਪਣਾ ਨੰਬਰ ਜਿਹੜਾ ਅਸੀਂ ਅਨਾਊਂਸ ਕਰ ਦਿੰਦੇ ਹਾਂ, ਨੰਬਰ ਹੈ 0181-23-174, ਯਾਨੀ ਕਿ 0181-23-42-174 ਹੈ ਸਾਡਾ ਨੰਬਰ ਹੈ। ਅਤੇ ਨੰਬਰ ਮਿਲਾ ਕੇ ਤੁਸੀਂ ਵੀ ਆਪਣੇ ਪਸੰਦ ਦੇ ਜਿਹੜੇ ਪੰਜਾਬੀ ਗੀਤ ਨੇ ਇਸ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਸੁਣ ਸਕਦੇ ਹੋ ਜੀ। ਅਤੇ ਅਗਲੇ ਕਾਲਰ ਕੌਣ ਆਏ ਨੇ, ਸਾਡੇ ਦੋਸਤ ਕਰਦੇ ਉਹਨਾਂ ਨਾਲ ਗੱਲਬਾਤ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਜੀ, ਕੌਣ ਬੋਲ ਰਹੇ ਹੋ ਜੀ ਤੁਸੀਂ?
1: ਸੰਦੀਪ ਸਿੰਘ, ਅੰਮ੍ਰਿਤਸਰ।
0: ਜੀ ਸੰਦੀਪ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ।
0: ਹੋਰ ਕੀ ਕਰਦੇ ਹੋ ਤੁਸੀਂ ਜੀ?
1: ਮੈਂ ਜੀ ਦਲਾਰੀ ਹਾਂ, ਚੁੰਨੀਆਂ ਰੰਗਦਾ।
0: ਠੀਕ ਹੈ ਜੀ, ਫਿਰ ਵੱਖਰੇ ਵੱਖਰੇ ਰੰਗ ਦੀਆਂ ਚੁੰਨੀਆਂ, ਵੱਖਰੇ ਵੱਖਰੇ ਡਿਜ਼ਾਈਨ ਸਾਰੇ, ਫਿਰ ਜਦੋਂ ਪਾਉਣੇ ਆ ਜੀਏ ਤੁਹਾਡੇ ਕੋਲ?
1: ਹਾਂਜੀ ਹਾਂਜੀ, ਜਦੋਂ ਮਰਜ਼ੀ ਆ।
0: ਠੀਕ ਹੈ ਜੀ, ਤੇ ਫਿਰ ਟਾਈਮ ਤੇ ਵਾਪਸ ਕਰ ਦਿੰਦੇ ਹੋ ਚੁੰਨੀਆਂ ਕਿ ਟਾਈਮ ਲੱਗਦਾ?
1: ਫਰਮਾਇਸ਼
0: ਲੈ ਕੇ ਆਯੋ? ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਅਤੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗਾਣਾ ਅੰਮੀ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਉਂਝ ਦੁਨੀਆ ਤੇ ਪਰਬਤ ਲੱਖਾਂ ਕੁਝ ਉਸ ਤੋਂ ਉੱਚੀਆਂ ਥਾਵਾਂ ਨੇ, ਕੰਢੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ ਕੁਝ ਕੁ ਐਸੀਆਂ ਰਾਵਾਂ ਨੇ, ਚੀਸਾਂ ਲੈ ਅਸੀਸਾਂ ਦੇਂਦੀ ਜ਼ਖਮਾਂ ਬਦਲੇ ਕਸਮਾਂ ਵੀ, ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ।

ਜੀ, ਬਹੁਤ ਹੀ ਖੂਬਸੂਰਤ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਅਤੇ ਹੁਣ ਅੱਜ ਦੇ ਲਈ ਪੰਜਾਬੀ ਤੜਕਾ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੇ ਹਾਂ, ਖਤਮ ਕਰਦੇ ਹਾਂ। ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਹੋਮ ਸਵੀਟ ਹੋਮ ਕਰੋਗੇ ਜੇ ਤੁਸੀਂ ਇੰਜੋਏ, ਅਤੇ ਜਿਨ੍ਹਾਂ ਦੇ ਅੱਜ ਫੋਨ ਨਹੀਂ ਲੱਗੇ ਨਾਰਾਜ਼ ਨਾ ਹੋਣਾ। ਸੋਮਵਾਰ ਫਿਰ ਤੋਂ ਅਸੀਂ ਹਰ ਰੋਜ਼, ਮਤਲਬ ਸੋਮਵਾਰ ਤੋਂ ਸ਼ਨੀਵਾਰ 11 ਵਜੇ ਤੱਕ ਸਾਡਾ ਪੰਜਾਬੀ ਤੜਕਾ ਜਿਹੜਾ ਪ੍ਰੋਗਰਾਮ ਹੁੰਦਾ ਨਾ, ਉਹਦੇ ਵਿੱਚ ਤੁਸੀਂ ਸ਼ਾਮਿਲ ਜ਼ਰੂਰ ਹੋ ਸਕਦੇ ਹੋ ਅਤੇ ਆਪਣੇ ਪਸੰਦ ਦੇ ਫਰਮਾਇਸ਼ੀ ਗੀਤ ਸੁਣ ਸਕਦੇ ਹੋ। ਜਾਂਦੇ ਜਾਂਦੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਤੁਹਾਡੇ ਲਈ ਗਾਣਾ ਪਲੇ ਕਰਕੇ ਜਾ ਰਹੀ ਹੈ ਜੀ।

ਮੀਡੀਅਮ ਵੇਵ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ, ਅਤੇ ਹੁਣ ਵੇਲਾ ਹੋ ਚੁੱਕਾ ਹੈ ਜੀ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੋਜ਼ਗਾਰ ਮੇਲੇ ਵਿੱਚ 55,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਰੋਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਵਿਖੇ ਕਰਾਇਆ ਜਾਏਗਾ। ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਕੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ 'ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਕੰਗ ਸਨਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਪਵਿੱਤਰ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਸਰਕਾਰ ਨੇ ਕਿਹਾ ਹੈ ਕਿ ਪਿਛਲੇ 4 ਦਿਨਾਂ ਵਿੱਚ ਦੇਸ਼ ਦੀ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲਾਂ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਾਲੇ ਸ਼ਾਮਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਾਰੀਕ 1 ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਅਤਿ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ

ਕਾਲਜਾਂ ਦਾ ਸਮੇਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਿਕ ਕੰਮਕਾਜ ਦਾ ਸਮਾਂ ਸਵੇਰੇ 8:30 ਵਜੇ ਤੋਂ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ। IPL ਕ੍ਰਿਕਟ ਵਿੱਚ ਹੈਦਰਾਬਾਦ ਵਿੱਚ ਸਨਰਾਈਜ਼ਰ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੀ ਟਿਊਨਿੰਗ ਕੀਤਾ ਹੈ ਤੁਸੀਂ 102.7 FM ਰੇਨਬੋ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਤੇ ਹੁਣ ਟਾਈਮ ਹੋ ਚੁੱਕਾ ਹੈ ਜੀ ਹਾਂਜੀ ਇਨਫੋਰਮੇਸ਼ਨ ਦੇ ਨਾਲ ਭਰਪੂਰ ਤੇ ਇੰਟਰਟੇਨਮੈਂਟ ਨਾਲ ਵੀ ਪੂਰਾ ਪੂਰਾ ਜੀ ਧਿਆਨ ਰੱਖਿਆ ਜਾਏਗਾ ਖਾਸ ਸਾਡਾ ਪ੍ਰੋਗਰਾਮ ਹੋਮ ਸਵੀਟ ਹੋਮ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਦੁਨੀਆਂ ਦੇ ਵਿੱਚ ਜਿੱਥੇ ਮਰਜ਼ੀ ਘੁੰਮਾਓ ਪਰ ਜੋ ਆਰਾਮ ਸਾਨੂੰ ਆਪਣੇ ਘਰ ਦੇ ਵਿੱਚ ਆ ਕੇ ਮਿਲਦਾ ਹੈ ਨਾ ਉਹ ਕਿਤੇ ਨਹੀਂ ਮਿਲਦਾ ਸੋ ਦਿਲ ਇਹੀ ਕਰਦਾ ਹੈ ਕਿ ਘਰ ਦੇ ਵਿੱਚ ਜਿਹੜੀਆਂ ਘਰ ਦਾ ਐਟਮੋਸਫੇਅਰ ਹੈਗਾ ਇਨਵਾਇਰਮੈਂਟ ਹੈਗਾ ਉਹ ਸਾਰਾ ਦਾ ਸਾਰਾ ਪੋਜ਼ਿਟਿਵ ਰਹੇ ਸੋ ਇਸ ਖਾਸ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਗੱਲ ਹੁੰਦੀ ਹੈ ਜੀ ਤੁਹਾਡੇ ਘਰ ਦੇ ਨਾਲ ਹੀ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਫਿਰ ਉਹ ਚਾਹੇ ਤੁਹਾਡੀ ਸਿਹਤ ਦੇ ਰਿਲੇਟਡ ਹੋਵੇ ਜਾਂ ਫਿਰ ਤੁਹਾਡੇ ਖਾਣ ਪੀਣ ਦੇ ਤਰੀਕੇ ਦੇ ਨਾਲ ਜੁੜੀਆਂ ਹੋਈਆਂ ਹੋਣ ਜਾਂ ਫਿਰ ਕਿਚਨ ਦੇ ਨਾਲ ਜੁੜੇ ਹੋਏ ਹੋਣ ਕੁਛ ਟਿਪਸ ਐਂਡ ਟ੍ਰਿਕਸ ਜਿਹਦੇ ਨਾਲ ਸਾਡੇ ਕੰਮ ਜਿਹੜੇ ਨੇ ਉਹ ਆਸਾਨ ਤਰੀਕੇ ਦੇ ਨਾਲ ਹੋ ਸਕਣ ਜਾਂ ਫਿਰ ਗੱਲ ਹੋਵੇ ਜੀ ਤੁਹਾਡੀ ਬਾਲਕਨੀ ਘਰ ਦੇ ਬਗੀਚੇ ਯਾਨੀ ਕਿ ਪਲਾਂਟਿੰਗ ਨੂੰ ਲੈ ਕੇ ਵੀ ਬਹੁਤ ਸਾਰੀਆਂ ਟਿਪਸ ਐਂਡ ਟ੍ਰਿਕਸ ਜਿਹੜੀਆਂ ਨੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀਆਂ ਨੇ ਸਾਂਝਾ ਕੀਤੀਆਂ ਜਾਂਦੀਆਂ ਨੇ ਬਈ ਲੰਚ ਦੇ ਵਿੱਚ ਕੀ ਪ੍ਰਿਪੇਅਰ ਕਰਨਾ ਇਸ ਗਰਮੀ ਦੇ ਮੌਸਮ ਦੇ ਵਿੱਚ ਨਹੀਂ ਸਮਝ ਆ ਰਿਹਾ ਉਹ ਵੀ ਦੱਸਿਆ ਜਾਏਗਾ ਇੱਕ ਖਾਸ ਰੈਸਿਪੀ ਜਿਹੜੀ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਸੋ ਇੰਨੀ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਆਪਾਂ ਸ਼ੇਅਰ ਕਰਨੀ ਹੈ ਸਾਂਝੀ ਕਰਨੀ ਹੈ ਅਤੇ ਇਸ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਅਸੀਂ ਹਰ ਵਾਰ ਕਹਿੰਦੇ ਹਾਂ ਕਿ ਇੱਕ ਪੇਪਰ ਅਤੇ ਪੈੱਨ ਆਪਣੇ ਕੋਲ ਜ਼ਰੂਰ ਲੈ ਕੇ ਬੈਠਣਾ ਜਦੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤਾਂ ਕਿ ਜਿੰਨੀ ਵੀ ਇਹ ਸਾਰੀ ਇਨਫੋਰਮੇਸ਼ਨ ਹੈਗੀ ਹੈ ਕੋਈ ਵੀ ਚੀਜ਼ ਤੁਸੀਂ ਮਿਸ ਨਾ ਕਰੋ ਅਤੇ ਪੈੱਨ ਡਾਊਨ ਕਰ ਪਾਓ ਤਾਂ ਕਿ ਜੇ ਦੁਬਾਰਾ ਤੁਹਾਨੂੰ ਉਹ ਚੀਜ਼ ਕੋਈ ਦਿਮਾਗ 'ਚੋਂ ਸਕਿੱਪ ਹੋ ਵੀ ਗਈ ਹੈ ਮਤਲਬ ਮੇਰਾ ਦਿਮਾਗ ਤਾਂ ਬਹੁਤ ਹੀ ਕਮਜ਼ੋਰ ਹੈ ਇਸ ਕਰਕੇ ਮੈਂ ਹਰ ਚੀਜ਼ ਲਿਖ ਕੇ ਰੱਖਦੀ ਹਾਂ ਅਤੇ ਇਸ ਕਰਕੇ ਤੁਹਾਨੂੰ ਵੀ ਇਹ ਕਹਾਂਗੀ ਕਿ ਲਿਖ ਕੇ ਜ਼ਰੂਰ ਰੱਖਣਾ ਅਤੇ ਤਾਂ ਕਿ ਤੁਸੀਂ ਬਾਅਦ 'ਚੋਂ ਕੰਮ ਆਉਣ 'ਤੇ ਮਤਲਬ ਉਹ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਧਿਆਨ ਦੇ ਵਿੱਚ ਰਹਿਣ ਬਈ ਇੰਨੀ ਸਾਰੀਆਂ ਗੱਲਾਂ ਕਰਦੀਆਂ ਹਾਂਜੀ ਹਾਂਜੀ ਹਾਂਜੀ ਧਿਆਨ ਮੇਰਾ ਗਾਣਿਆਂ ਵੱਲ ਵੀ ਹੈ ਅਤੇ ਗਾਣਾ ਆ ਰਿਹਾ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਬਣੇ ਰਹੋ ਇੱਦਾਂ ਹੀ 102.7 FM ਰੇਨਬੋ ਦਿਲ ਸੇ ਦਿਲ ਤੱਕ

ਬਿਲਕੁਲ ਜੀ, ਮੈਂ ਤਾਂ ਤੁਹਾਡਾ ਬਹੁਤ ਕਰਦੀ ਹਾਂ। ਕੁਛ ਵੀ ਮਤਲਬ ਮੈਨੂੰ ਵਧੀਆ ਜਿਹਾ ਪਤਾ ਚੱਲੇ, ਕੋਈ ਨਵੀਂ ਟਿਪ ਪਤਾ ਚੱਲੇ, ਕੋਈ ਟ੍ਰਿਕ ਪਤਾ ਚੱਲੇ, ਜਾਂ ਫਿਰ ਕੋਈ ਖਾਣ ਦੀ ਚੀਜ਼ ਹੋਵੇ ਜਿਹਦੇ ਇੰਨੇ ਸਾਰੇ ਫਾਇਦੇ ਹੋਣ, ਮੈਨੂੰ ਤਾਂ ਹੁੰਦਾ ਮੈਂ ਫਟਾਫਟ ਆਪਣੇ ਲਿਸਨਰਸ ਦੇ ਨਾਲ ਉਹ ਸ਼ੇਅਰ ਕਰਾਂ। ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ, ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਮਤਲਬ ਇੱਕ ਇੱਦਾਂ ਦੀ ਚੀਜ਼ ਜੋ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਹੈ, ਜਿਹਦੇ ਨਾਲ ਸਾਡੇ ਸਿਹਤ ਅਤੇ ਤਵਚਾ ਦੋਨਾਂ ਨੂੰ ਹੀ ਫਾਇਦਾ ਮਿਲੇ, ਅਤੇ ਫਿਰ ਮੈਂ ਕਿਹਾ ਜੀ ਇਹਨੂੰ ਕਿਉਂ ਸਕਿੱਪ ਕਰਨਾ। ਗੱਲ ਕਰ ਰਹੀ ਹਾਂ ਮੈਂ ਖੀਰੇ ਦੀ, ਯਾਨੀ ਕਿ ਕਕੁੰਬਰ ਦੀ, ਮਤਲਬ ਕੱਕੜੀ, ਕੋਈ ਇਹਨੂੰ ਅਲੱਗ ਅਲੱਗ ਨਾਮ ਦਿੰਦਾ ਹੈ, ਮਤਲਬ ਕੰਮ ਇਹਦਾ ਸੇਮ ਹੀ ਹੈ ਜੀ, ਬਸ ਜਦੋਂ ਮਰਜ਼ੀ ਨਾਮ ਨਾਲ ਬੁਲਾ ਲਓ ਕੰਮ ਤੁਹਾਡੇ ਲਈ ਹੈ ਉਹੀ ਕਰੇਗਾ। ਅਤੇ ਗਰਮੀ ਦੇ ਮੌਸਮ ਦੇ ਵਿੱਚ ਖੀਰਾ ਜਿਹੜਾ ਹੈਗਾ ਨਾ, ਮਤਲਬ ਖਾਣ ਦੇ ਨਾਲ ਸਾਡੀ ਸਕਿਨ ਜਿਹੜੀ ਹੈਗੀ ਉਹ ਵੀ ਰਿਪੇਅਰ ਹੁੰਦੀ ਹੈ, ਅਤੇ ਇਹਦੇ ਨਾਲ ਹੀ ਨਾਲ ਮਤਲਬ ਸਾਡਾ ਪੇਟ ਜਿਹੜਾ ਹੈਗਾ ਉਹਨੂੰ ਵੀ ਇਹ ਠੰਡਕ ਪਹੁੰਚਾਉਂਦਾ ਹੈ, ਅਤੇ ਚਿਹਰੇ ਦੀ ਚਮਕ ਵਧਾਉਣ ਵਾਸਤੇ, ਅੱਖਾਂ ਦੀ ਥਕਾਨ ਮੈਂ ਕਿਹਾ ਜੀ ਦੂਰ ਕਰਨ ਵਾਸਤੇ, ਖੀਰੇ ਨੂੰ ਆਪਣੀ ਡਾਇਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ। ਐਕਸਪਰਟਸ ਦਾ ਕਹਿਣਾ ਹੈ ਕਿ ਖੀਰੇ ਖਾਣ ਦੇ ਬਹੁਤ ਜ਼ਿਆਦਾ ਫਾਇਦੇ ਨੇ। ਵੈਸੇ ਤਾਂ ਖਾਲੀ ਪੇਟ ਅਗਰ ਅਸੀਂ ਖੀਰਾ ਖਾਂਦੇ ਹਾਂ ਨਾ, ਤਾਂ ਉਹਦਾ ਇੱਕ ਅਲੱਗ ਹੀ ਫਾਇਦਾ ਹੁੰਦਾ ਹੈ, ਅਤੇ ਅਗਰ ਤੁਸੀਂ ਖਾਲੀ ਪੇਟ ਸਕਿੱਪ ਕਰ ਦਿੱਤਾ, ਮਤਲਬ ਹੁਣ ਅੱਜ ਤੁਹਾਨੂੰ ਪਤਾ ਚੱਲਿਆ ਜੇ ਅੱਜ ਸਕਿੱਪ ਕਰ ਦਿੱਤਾ, ਮੈਂ ਕਿਹਾ ਜੀ ਲੰਚ ਦੇ ਵਿੱਚ ਬਿਲਕੁਲ ਸਕਿੱਪ ਨਾ ਕਰਨਾ। ਲੰਚ ਦੇ ਵਿੱਚ ਐਸਾ ਸੈਲਡ ਜਿਹੜਾ ਹੈਗਾ ਖੀਰਾ, ਤੁਸੀਂ ਆਪਣੇ ਲੰਚ ਦੀ ਥਾਲੀ ਦੇ ਵਿੱਚ ਜ਼ਰੂਰ ਐਡ ਕਰਨਾ। ਇਹਦੇ ਨਾਲ ਕੀ ਹੁੰਦਾ, ਸਾਡੇ ਪੇਟ ਦੀਆਂ, ਪੇਟ ਯਾਨੀ ਕਿ ਸਾਡੇ ਢਿੱਡ ਦੀਆਂ ਆਂਤੜੀਆਂ ਜਿਹੜੀਆਂ ਹੁੰਦੀਆਂ ਨੇ ਉਹ ਸਾਫ਼ ਹੁੰਦੀਆਂ ਨੇ, ਕਿਉਂਕਿ ਇਹਦੇ ਵਿੱਚ ਫਾਈਬਰ ਜਿਹੜਾ ਹੈ ਬਹੁਤ ਜ਼ਿਆਦਾ ਪਾਇਆ ਜਾਂਦਾ। ਇਸ ਗਰਮੀ ਦੇ ਮੌਸਮ ਦੇ ਵਿੱਚ ਸਾਡੇ ਢਿੱਡ ਨੂੰ ਬਹੁਤ ਜ਼ਿਆਦਾ ਠੰਡਕ ਮਿਲਦੀ ਹੈ, ਅਤੇ ਨਾਲ ਹੀ ਨਾਲ ਖੀਰੇ ਦੇ ਵਿੱਚ ਐਂਟੀ ਆਕਸੀਡੈਂਟ ਵਰਗੇ ਹੋਰ ਵੀ ਬਹੁਤ ਸਾਰੇ ਸਤੋਤਰ ਜਿਹੜੇ ਨੇ ਸਾਨੂੰ ਮਿਲਦੇ ਨੇ, ਅਤੇ ਇਹਦੇ ਨਾਲ ਹੀ ਸਰੀਰ ਦੇ ਜਿਹੜੇ ਸਾਡੀ ਹਾਨੀਕਾਰਕ ਜਿਹੜੇ ਟੋਕਸਿਨਸ ਹੁੰਦੇ ਨੇ ਉਹ ਬਾਹਰ ਆਉਂਦੇ ਨੇ, ਅਤੇ ਨਾਲ ਹੀ ਨਾਲ ਮੈਂ ਕਿਹਾ ਜੀ ਤੁਸੀਂ ਸਟ੍ਰੈਸ ਦੇ ਵਿੱਚ ਵੀ ਹੋ ਨਾ, ਅਤੇ

ਖੀਰਾ ਜਿਹੜਾ ਹੈ ਕੁਕੁੰਬਰ ਬਹੁਤ ਜ਼ਿਆਦਾ ਹੈਲਪਫੁਲ ਹੈਗਾ ਇਹਦੇ ਵਿੱਚ ਜਿਹੜੇ ਹੈਗੇ ਨੇ ਸਟ੍ਰੈਸ ਨੂੰ ਘੱਟ ਕਰਨ ਵਾਸਤੇ ਬਹੁਤ ਸਾਰੇ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜੋ ਕਿ ਸਾਡੇ ਬੋਡੀ ਦੇ ਵਿੱਚ ਇੱਥੋਂ ਤੱਕ ਕਿ ਟਿਊਮਰ ਤੱਕ ਵੀ ਨਹੀਂ ਬਣਨ ਦਿੰਦੀਆਂ। ਬਾਕੀ ਜੀ ਗਰਮੀਆਂ ਦੇ ਵਿੱਚ ਪਾਣੀ ਸਿੰਪਲ ਪੀ ਪੀ ਕੇ, ਮਤਲਬ ਪਿਆਸ ਤਾਂ ਬਹੁਤ ਲੱਗਦੀ ਹੈ ਅਤੇ ਕਈ ਵਾਰ ਪਾਣੀ ਪੀਣ 'ਤੇ ਦਿਲ ਨਹੀਂ ਕਰਦਾ, ਅਤੇ ਤੁਸੀਂ ਆਪਣੇ ਲਈ ਡੀਟੌਕਸ ਡਰਿੰਕ ਵੀ ਖੀਰੇ ਦੇ ਨਾਲ ਰੈਡੀ ਕਰ ਸਕਦੇ ਹੋ। ਉਹਦੇ ਲਈ ਕੀ ਕਰਨਾ ਕਿ ਖੀਰੇ ਨੂੰ ਗੋਲ ਗੋਲ ਕੱਟ ਕੇ ਚਾਹੇ ਛਿਲਕਿਆਂ ਦੇ ਸਮੇਤ ਹੀ ਤੁਸੀਂ ਆਪਣੇ ਪਾਣੀ ਦੇ ਵਿੱਚ ਪਾ ਸਕਦੇ ਹੋ, ਅਤੇ ਨਾਲ 3-4 ਪੱਤੇ ਪੁਦੀਨੇ ਦੇ ਯਾਨੀ ਕਿ ਮਿੰਟ ਲੀਵਸ ਜਿਹੜੀਆਂ ਨੇ ਉਹ ਵੀ ਐਡ ਕਰ ਸਕਦੇ ਹੋ, ਅਤੇ ਪਾਣੀ ਨੂੰ 3-4 ਘੰਟੇ ਇੱਦਾਂ ਹੀ ਇਹ ਚੀਜ਼ਾਂ ਨੂੰ ਇਹਦੇ ਵਿੱਚ ਰੱਖੋ, ਅਤੇ ਉਸ ਤੋਂ ਬਾਅਦ ਤੁਹਾਡਾ ਡੀਟੌਕਸ ਵਾਟਰ ਜਿਹੜਾ ਹੈਗਾ ਉਹ ਤਿਆਰ ਹੋ ਗਿਆ। ਸੋ ਜਿਹਦੇ ਨਾਲ ਮਤਲਬ ਕਿਉਂਕਿ ਖੀਰੇ ਦੇ ਵਿੱਚ ਜਿਹੜੇ ਹੁੰਦੇ ਨੇ ਕੈਲੋਰੀਜ਼ ਬਹੁਤ ਘੱਟ ਹੁੰਦੀਆਂ ਨੇ ਅਤੇ ਫਾਈਬਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ, ਜਿਹਦੇ ਨਾਲ ਸਾਡਾ ਪੇਟ ਜਿਹੜਾ ਨਾ ਉਹ ਜਲਦੀ ਭਰ ਵੀ ਜਾਂਦਾ। ਸੋ ਅਗਰ ਤੁਸੀਂ ਵੇਟ ਲੋਸ ਕਰਨਾ ਚਾਹੁੰਦੇ ਹੋ ਨਾ, ਤਾਂ ਇਹ ਖੀਰਾ ਜਿਹੜਾ ਹੈਗਾ ਮਸਟ ਹੈਗਾ ਆਪਣੀ ਡਾਈਟ ਦੇ ਵਿੱਚ ਐਡ ਕਰਨਾ। ਸੋ ਗਰਮੀਆਂ ਦੇ ਮੌਸਮ ਦੇ ਵਿੱਚ ਤਾਂ ਆਪਣੇ ਆਪ ਦੇ ਵਿੱਚ ਇੱਕ ਸੁਪਰ ਫੂਡ ਕਹਿ ਸਕਦੇ ਹਾਂ, ਕਿਉਂਕਿ ਗਰਮੀਆਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਕਿ ਪਸੀਨਾ ਬਹੁਤ ਜ਼ਿਆਦਾ ਆਉਂਦਾ, ਜਿਹਦੇ ਨਾਲ ਸਾਡੀ ਬੋਡੀ ਦੇ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ, ਅਤੇ ਅਸੀਂ ਬਹੁਤ ਜ਼ਿਆਦਾ ਲੋ ਵੀ ਮਹਿਸੂਸ ਕਰਦੇ ਹਾਂ, ਅਤੇ એનર્ਜੀ ਐਵੇਂ ਲੱਗਦਾ ਕਿ ਹਾਂ ਬੋਡੀ 'ਚ ਹੈ ਹੀ ਨਹੀਂ। ਖੀਰਾ ਜਾਂ ਫਿਰ ਖੀਰੇ ਦਾ ਜੂਸ ਜਿਹੜਾ ਹੁੰਦਾ ਹੈ ਸਾਡੇ ਸਰੀਰ ਦੇ ਮਤਲਬ ਪਾਣੀ ਅਤੇ ਇਲੈਕਟ੍ਰੋਲਸ ਦੀ ਕਮੀ ਨੂੰ ਪੂਰਾ ਕਰਦਾ ਹੈ, ਅਤੇ ਨਾਲ ਹੀ ਨਾਲ ਸਾਨੂੰ ਐਕਟਿਵ ਵੀ ਰੱਖਦਾ। ਬਾਕੀ ਰਹੀ ਬਈ ਚਿਹਰੇ 'ਤੇ ਚਮਕ ਲਿਆਉਣ ਦੀ ਗੱਲ, ਖੀਰੇ ਦੇ ਨਾਲ ਚਿਹਰੇ 'ਤੇ ਚਮਕ ਕਿੱਦਾਂ ਆਏਗੀ ਉਹ ਵੀ ਤੁਹਾਨੂੰ ਆ ਕੇ ਦੱਸਦੀ ਹਾਂ, ਸਾਰਾ ਕੁਛ ਇੱਕੋ ਵਾਰ ਨਹੀਂ ਦੱਸ ਦੇਣਾ। ਹਾਂਜੀ ਜੀ, ਅਤੇ ਫਿਲਹਾਲ ਆਪਣੇ ਲੰਚ ਦੀ ਥਾਲੀ ਵਾਸਤੇ ਖੀਰਾ ਜਿਹੜਾ ਹੈ ਕੁਕੁੰਬਰ ਜ਼ਰੂਰ ਅੱਜ ਐਡ ਕਰ ਲੈਣਾ। ਮੈਂ ਤੁਹਾਡੇ ਲਈ ਐਡ ਕਰ ਰਹੀ ਹਾਂ ਜੀ ਇੱਕ ਗੀਤ।

Once again, welcome back है जी, tune in के तहत उसी 102.7 FM Rainbow program चल रहा है जी, home sweet home, ते मैं हाँ जी तुहाडी अपनी साक्षी तुहाडे नाल, वैसे ककुंबर दे, खीरे दे, खांदे की फायदे ने, वो ता तुहाडे नाल असी शेयर कर ले, मतलब साड़ी सेहत नाल केड़ियां केड़ियां चीज़ां ने जो जुड़ियां हुई ने, ते सानू की फायदा मिलता है, कि स्ट्रैस जो है तो खीरा जड़ा है बहुत हैल्पफुल है, मतलब साढ़े बॉडी से जोड़े स्ट्रैस वाले हॉर्मोनस होंगे ना उन्होंने घट कर हैल्प करता है, ये नाल ही नाल गर्मी के मौसम के साढ़े पेट में जोड़ा है ठंडक पहुँचाता है, तो नाल ही नाल जे आप डिटॉक्स वॉटर खीरे वाला यूज़ करते हैं तो वह भी बहुत ही ज़्यादा वधिया है, साढ़े शरीर के जिन्हें भी बैड टॉक्सिनस है वह बाहर आते हैं, साडा मैटाबोलिज़म जोड़ा है वो इंप्रूव होंदा है, ते नाल ही नाल मैं कह जी जे तुसी वेट लॉस करना चाहते हो ते अपनी डाइट दे विच जिहड़ा है खीरा इनू जरूर ऐड करो। गल रह गई सी अपनी जी त्वचा नू खीरे दे की फायदे ने ते असी किस तरह कुकुंबर नू अपने स्किन रूटीन दे विच शामिल कर सकते हैं। ਬਈ ਗਰਮੀਆਂ ਦੇ ਮੌਸਮ ਦੇ ਵਿੱਚ ਸਕਿਨ ਜਿਹੜੀ ਹੈ ਸਾਡੀ ਬਹੁਤ ਜ਼ਿਆਦਾ ਡੈਮੇਜ ਹੋ ਜਾਂਦੀ ਹੈ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਕਿਨ ਕਈਆਂ ਦੀ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ ਜਾਂ ਫਿਰ ਕਈਆਂ ਨੂੰ ਪਿੰਪਲਸ ਦੀ ਪ੍ਰੋਬਲਮ ਹੋ ਜਾਂਦੀ ਹੈ, ਸੋ ਗਰਮੀਆਂ ਦੇ ਵਿੱਚ ਜਿਹੜਾ ਖੀਰਾ ਹੈਗਾ ਇਹਨੂੰ ਆਪਣਾ ਸਕਿਨ ਰੂਟੀਨ ਦੇ ਵਿੱਚ ਅਸੀਂ ਜਿਹੜਾ ਹੈਗਾ ਐਡ ਕਰ ਸਕਦੇ ਹਾਂ। ਉਹਦੇ ਲਈ ਕੀ ਕਰਨਾ ਹੈ ਕਿ ਆਪਾਂ ਕੁਕੁੰਬਰ ਦਾ ਜਿਹੜਾ ਪਾਣੀ ਹੈਗਾ ਯਾਨੀ ਕਿ ਰਸ ਹੈਗਾ ਉਹਨੂੰ ਅਸੀਂ ਕੱਢ ਲੈਣਾ ਸਾਈਡ 'ਤੇ ਇੱਕ, ਅਤੇ ਉਹਨੂੰ ਐਜ਼ ਆ ਨੈਚੁਰਲ ਟੋਨਰ ਜਿਹੜਾ ਹੈਗਾ ਇਸਤੇਮਾਲ ਕਰ ਸਕਦੇ ਹਾਂ, ਕਿਉਂਕਿ ਇਹਦੇ ਨਾਲ ਜਿਹੜਾ ਹੈ ਸਾਡੇ ਚਿਹਰੇ 'ਤੇ ਇੱਕ ਵੱਖਰੀ ਸ਼ਾਈਨ ਮਿਲੇਗੀ, ਅਤੇ ਨਾਲ ਹੀ ਨਾਲ ਜਿਹੜੀਆਂ ਨੈਚੁਰਲ ਚੀਜ਼ਾਂ ਹੁੰਦੀਆਂ ਨੇ ਨਾ ਉਹਨਾਂ ਦੇ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਅਤੇ ਸਕਿਨ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ। ਸੋ ਖੀਰੇ ਦੇ ਰਸ ਦੇ ਵਿੱਚ ਥੋੜ੍ਹਾ ਜਿਹਾ ਐਲੋਵੇਰਾ ਜਿਹੜਾ ਹੈਗਾ ਜੈੱਲ ਉਹ ਮਿਕਸ ਕਰਕੇ ਅਸੀਂ ਪੈਕ ਵੀ ਰੈਡੀ ਕਰ ਸਕਦੇ ਹਾਂ ਅਤੇ ਇਹਨੂੰ 15 to 20 ਮਿੰਟ ਲਈ ਅਪਲਾਈ ਕਰ ਸਕਦੇ ਹਾਂ, ਅਤੇ ਚਿਹਰੇ ਦੀ ਸਾਫ਼ ਸਫਾਈ ਕਰਨ ਦੇ ਲਈ ਵੀ ਮਤਲਬ ਜਿਹੜੀ ਜਿੰਨੀ ਵੀ ਸਕਿਨ ਦੇ ਵਿੱਚ ਮਿੱਟੀ ਧੂਲ ਮਿੱਟੀ ਜਿਹੜੀ ਜਮ੍ਹਾਂ ਹੋਈ ਹੁੰਦੀ ਹੈ ਪਹਿਲੇ ਅਸੀਂ ਆਪਣੇ ਫੇਸ ਵਾਸ਼ ਦੇ ਨਾਲ ਫੇਸ ਕਲੀਨ ਕਰਨ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਖੀਰੇ ਵਾਲਾ ਪਾਣੀ ਹੈਗਾ ਕੁਕੁੰਬਰ ਵਾਟਰ ਜਾਂ ਟੋਨਰ ਕਹਿ ਲਓ ਇਹਨੂੰ ਆਪਣੀ ਸਕਿਨ 'ਤੇ ਅਪਲਾਈ ਕਰਕੇ ਤੁਸੀਂ ਇੱਦਾਂ ਹੀ ਛੱਡ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ ਖੀਰੇ ਦੇ ਜਿਹੜੇ ਆਈਸ ਕਿਊਬਸ ਹੁੰਦੇ ਨੇ ਉਹ ਵੀ ਰੈਡੀ ਕਰ ਸਕਦੇ ਹੋ ਜ਼ਰੂਰਤ ਪੈਣ 'ਤੇ, ਉਹਨੂੰ ਆਪਣੀ ਸਕਿਨ 'ਤੇ ਜਿਹੜਾ ਹੈਗਾ ਉਹਦੇ ਨਾਲ ਹਲਕੇ ਹਲਕੇ ਹੱਥਾਂ ਨਾਲ ਮਸਾਜ ਕਰ ਸਕਦੇ ਹੋ। ਬਈ ਸਕਿਨ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਅੱਖਾਂ ਨੇ ਉਹ ਵੀ ਬਹੁਤ ਜ਼ਿਆਦਾ ਥੱਕ ਜਾਂਦੀਆਂ ਨੇ, ਅਤੇ ਗਰਮੀ ਦੇ ਮੌਸਮ ਦੇ ਵਿੱਚ ਤਾਂ ਮੈਂ ਕਹਿ ਜਿੰਨਾ 'ਤੇ ਕਈ ਵਾਰ ਵੱਖਰਾ ਹੀ ਜਿਹੜਾ ਸਾੜ ਕਈ ਵਾਰ ਜਲਨ ਜਿਹੜੀ

ਮਹਿਸੂਸ ਹੁੰਦੀ ਹੈ, ਕਿਉਂਕਿ ਦਿਨ ਭਰ ਅਸੀਂ ਲੈਪਟੋਪ, ਮੋਬਾਈਲ ਦੀ ਸਕਰੀਨ ਦੇ ਇੰਨਾ ਸਾਰਾ ਜਿਹੜਾ ਹੈ ਆਪਣਾ ਅੱਖਾਂ ਨੂੰ ਮਤਲਬ ਤੰਗ ਕਰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਰਾਤ ਦੇ ਟਾਈਮ ਦੇ ਵਿੱਚ ਜੇ ਅੱਖਾਂ ਨੂੰ ਥੋੜ੍ਹੀ ਜਿਹੀ ਤਰਾਵਟ ਜਿਹੜੀ ਆ ਮਿਲ ਜਾਵੇ, ਥੋੜ੍ਹਾ ਜਿਹਾ ਆਰਾਮ ਉਹਨਾਂ ਨੂੰ ਵੀ ਮਿਲ ਜਾਵੇ, ਤਾਂ ਮੈਂ ਕਿਹਾ ਜੀ ਉਹ ਵੀ ਤੁਹਾਨੂੰ ਥੈਂਕ ਯੂ ਕਹਿਣਗੀਆਂ। ਉਹਦੇ ਲਈ ਕੀ ਕਰਨਾ ਕਿ ਖੀਰੇ ਨੂੰ ਅਸੀਂ ਗੋਲ ਗੋਲ ਕੱਟ ਕੇ ਆਪਣੇ ਆਈਸ ਦੇ ਉੱਤੇ 15 ਤੋਂ 20 ਮਿੰਟ ਲਈ ਰੱਖ ਸਕਦੇ ਹਾਂ। ਤੁਸੀਂ ਮਤਲਬ ਖੁਦ ਇਹ ਚੀਜ਼ ਫੀਲ ਕਰੋਗੇ ਕਿ ਹਾਂ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। ਇਹਦੇ ਨਾਲ ਹੀ ਨਾਲ ਅੱਖਾਂ ਦੇ ਥੱਲੇ ਜਿਵੇਂ ਕਈਆਂ ਦੇ ਸੋਜਸ਼ ਜੀ, ਸੁਜਨ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਦੇਖਣ ਨੂੰ ਮਿਲਦੀ ਹੈ, ਅਤੇ ਉਹ ਵੀ ਦੂਰ ਹੁੰਦੀ ਹੈ, ਅਤੇ ਅੱਖਾਂ ਨੂੰ ਇੱਕ ਵੱਖਰੀ ਠੰਡਕ ਦਾ ਅਹਿਸਾਸ ਹੁੰਦਾ। ਸੋ ਚਾਹੇ ਅੱਖਾਂ ਹੋਣ, ਚਾਹੇ ਸਕਿਨ ਹੋਵੇ, ਚਾਹੇ ਸਾਡਾ ਹੋਵੇ ਜੀ ਪੇਟ, ਖੀਰਾ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗਾ। ਅਤੇ ਮੈਂ ਕਿਹਾ ਜੀ ਜੇ ਕਿਲੋ ਲੈਂਦੇ ਹੋ ਨਾ, ਅੱਜ ਤੋਂ 2 ਕਿਲੋ ਖੀਰੇ ਜਿਹੜੇ ਹੈਗੇ ਨੇ ਘਰ ਦੇ ਵਿੱਚ ਲੈ ਆਓ, ਕਿਉਂਕਿ ਇਹਨਾਂ ਦਾ ਯੂਜ਼ ਜਿਹੜਾ ਹੈਗਾ ਸਾਡੀ ਸਿਹਤ ਦੇ ਨਾਲ ਨਾਲ ਸਾਡੀ ਤਵਚਾ ਦੇ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਬਾਕੀ ਗਰਮੀ ਤੋਂ ਬਚਣ ਦੇ ਲਈ ਅਸੀਂ ਸਾਰੇ ਦੇ ਸਾਰੇ ਜਿਹੜੇ ਨੇ ਏਸੀ ਦਾ ਇਸਤੇਮਾਲ ਕਰਦੇ ਹਾਂ, ਕਿਤੇ ਨਾ ਕਿਤੇ ਡਿਪੈਂਡ ਹੋ ਚੁੱਕੇ ਹਾਂ ਮਤਲਬ। ਪਰ ਕੁਝ ਚੀਜ਼ਾਂ ਨੇ ਜੋ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਨੇ, ਕਿਉਂਕਿ ਬਹੁਤ ਸਾਰੇ ਗਰਮੀ ਦੇ ਮੌਸਮ ਦੇ ਵਿੱਚ ਟੈਂਪਰੇਚਰ ਵਧਣ ਦੇ ਨਾਲ ਕਈ ਸਾਰੇ ਖਬਰਾਂ ਇੱਦਾਂ ਦੀਆਂ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਏਅਰ ਕੰਡੀਸ਼ਨ ਜਿਹੜੇ ਸਾਡੇ ਏਸੀ ਹੈਗੇ ਨੇ ਉਹ ਬਲਾਸਟ ਹੋ ਗਏ ਨੇ। ਉਹਨਾਂ ਦੇ ਪਿੱਛੇ ਕੀ ਰੀਜ਼ਨਸ ਨੇ ਉਹ ਵੀ ਤੁਹਾਨੂੰ ਆ ਕੇ ਦੱਸਦੀ ਹਾਂ ਜੀ। ਫਿਲਹਾਲ ਹੁਣ ਟਾਈਮ ਹੈ ਇੱਕ ਮਿਊਜ਼ੀਕਲ ਬ੍ਰੇਕ ਦਾ। ਵੀਰੇ ਦੀ ਵੈਡਿੰਗ ਗਾਣਾ ਆ ਰਿਹਾ ਜੀ ਤੁਹਾਡੇ ਲਈ, ਨਵਰਾਜ ਹੰਸ ਅਤੇ ਸਲੋਨੀ ਦੀ ਆਵਾਜ਼ ਦੇ ਵਿੱਚ।

ਬਈ ਪਤਲੇ ਹੋਣ ਦੇ ਲਈ ਅਸੀਂ ਕੀ ਨਹੀਂ ਕਰਦੇ, ਪਰ ਇੱਦਾਂ ਦਾ ਇੱਕ ਅਗਰ ਐਨਰਜੈਟਿਕ ਜਿਹਾ ਸੌਂਗ ਪਲੇ ਕਰਕੇ ਘਰ ਦੇ ਵਿੱਚ ਅਸੀਂ ਡਾਂਸ ਕਰੀਏ ਤਾਂ ਉਹ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਵੀ ਅਸੀਂ ਕਿਤੇ ਨਾ ਕਿਤੇ ਫਿੱਟ ਹੋ ਸਕਦੇ ਹਾਂ। ਲਓ ਅਸੀਂ ਕਹਿੰਦੇ ਹਾਂ ਟਾਈਮ ਨਹੀਂ ਮਿਲ ਰਿਹਾ ਸੈਰ ਕਰਨ ਦਾ, ਮੋਰਨਿੰਗ ਮੈਂ ਬਹੁਤ ਜ਼ਿਆਦਾ ਬਿਜ਼ੀ ਹੁੰਦੀ ਹਾਂ, ਹੁਣ ਸ਼ਾਮੀ ਤਾਂ ਬਹੁਤ ਜ਼ਿਆਦਾ ਧੁੱਪ ਹੈ ਪਾਰਕ ਦੇ ਵਿੱਚ, ਅਤੇ ਤੁਸੀਂ ਇੱਦਾਂ ਦੇ ਮੈਂ ਕਿਹਾ ਜੀ ਐਨਰਜੈਟਿਕ ਸੌਂਗ FM ਰੇਨਬੋ 'ਤੇ ਸੁਣੋ ਅਤੇ ਨਾਲ ਨਾਲ ਮੈਂ ਕਿਹਾ ਜੀ ਡਾਂਸ ਕਰੋ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਅਤੇ ਗੱਲ ਕਰ ਰਹੀ ਸੀ ਮੈਂ ਗਾਣੇ ਤੋਂ ਪਹਿਲਾਂ ਕਿ ਏਅਰ ਕੰਡੀਸ਼ਨਰ ਜਿਹੜਾ AC ਜਿਹੜਾ ਹੈ ਅਸੀਂ ਸਾਰੇ ਯੂਜ਼ ਕਰਦੇ ਹਾਂ ਇਸ ਗਰਮੀ ਦੇ ਵਿੱਚ, ਗਰਮੀ ਤੋਂ ਬਚਣ ਦੇ ਲਈ, ਪਰ ਕੁਛ ਜਿਹੜੀਆਂ ਚੀਜ਼ਾਂ ਨੇ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਨੇ, ਤਾਂ ਕਿ ਬਹੁਤ ਸਾਰੀਆਂ ਖਬਰਾਂ ਅਸੀਂ ਇੱਦਾਂ ਦੀਆਂ ਸੁਣਦੇ ਹਾਂ ਕਿ ਏਅਰ ਕੰਡੀਸ਼ਨਰ ਜਿਹੜੇ ਨੇ AC ਜਗ੍ਹਾ ਜਗ੍ਹਾ 'ਤੇ ਬਲਾਸਟ ਹੋ ਰਹੇ ਨੇ, ਓਵਰ ਹੀਟਿੰਗ ਜਿਹੜਾ ਹੈਗਾ ਹੈ, ਆਪਾਂ ਕਿੱਦਾਂ ਇਹਦੇ ਤੋਂ ਬਚੀਏ, ਉਹਦੇ ਲਈ ਕੁਛ ਟਿਪਸ ਐਂਡ ਟ੍ਰਿਕਸ ਸਾਨੂੰ ਆਪਣੇ ਮਾਈਂਡ ਦੇ ਵਿੱਚ ਰੱਖਣੇ ਜ਼ਰੂਰ ਚਾਹੀਦੇ ਨੇ। ਸੋ AC ਦੇ ਜਿਹੜੇ ਵਿਸਫੋਟ ਯਾਨੀ ਕਿ ਬਲਾਸਟ ਦਾ ਜਿਹੜਾ ਕਾਰਨ ਹੈਗਾ ਹੈ ਹੀਟਿੰਗ ਵੈਂਟੀਲੇਸ਼ਨ ਐਂਡ ਏਅਰ ਕੰਡੀਸ਼ਨਿੰਗ, ਜਿਹੜੇ ਐਕਸਪਰਟਸ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ AC ਦਾ ਫਟਣ ਦਾ ਜਿਹੜਾ ਮੁੱਖ ਜਿਹੜਾ ਰੀਜ਼ਨ ਹੁੰਦਾ ਵੈ ਉਹ ਹੈਗਾ ਜੀ ਕੰਪਰੈਸਰ ਦਾ ਜਿਹੜਾ ਓਵਰ ਹੀਟ ਹੋ ਜਾਣਾ, ਕਿਉਂਕਿ ਅਸੀਂ ਲੋਕ ਕੀ ਕਰਦੇ ਹਾਂ ਕਿ ਹਾਂ ਸਾਨੂੰ ਹੁੰਦਾ ਹੁਣ AC ਚੱਲਦਾ ਹੈ ਤਾਂ ਚੱਲਦਾ ਰਹੇ, ਬੰਦ ਕਰਾਂਗੇ ਤਾਂ ਫਿਰ ਜ਼ਿਆਦਾ ਗਰਮੀ ਲੱਗੇਗੀ, ਪਰ ਮਸ਼ੀਨ ਤਾਂ ਮਸ਼ੀਨ ਹੀ ਹੈ ਨਾ, ਇਸ ਕਰਕੇ ਉਹਨੂੰ ਥੋੜ੍ਹਾ ਜਿਹਾ ਠੰਡਾ ਹੋਣ ਦਾ ਟਾਈਮ ਵੀ ਦੇਣਾ ਚਾਹੀਦਾ, ਲਗਾਤਾਰ AC ਚਲਾਉਣ ਤੋਂ ਬਚੋ। ਇਹਦੇ ਨਾਲ ਹੀ ਨਾਲ ਸ਼ਾਰਟ ਸਰਕਿਟ, ਰੈਫਰੀਜਰੇਟਰ ਗੈਸ ਦਾ ਲੀਕ ਹੋਣਾ, ਜਾਂ ਫਿਰ ਜਿਹੜੇ ਕੰਡੈਂਸਰ ਕੋਇਲਸ ਹੁੰਦੇ ਨੇ AC ਦੇ ਵਿੱਚ, ਉਹਨਾਂ ਦੇ ਵਿੱਚ ਕਿਸੇ ਤਰੀਕੇ ਦੀ ਗੰਦਗੀ ਫਸ ਜਾਵੇ ਤਾਂ ਕੰਪਰੈਸਰ 'ਤੇ ਉਹਦਾ ਜ਼ਿਆਦਾ ਜ਼ੋਰ ਪੈਂਦਾ ਹੈ, ਅਤੇ ਜਿਹਦੇ ਨਾਲ ਬਲਾਸਟ ਹੋ ਸਕਦਾ ਹੈ। ਪਰ ਕਹਿੰਦੇ ਹੈ ਕਿ ਜੇ ਸਾਵਧਾਨੀ ਹਟੀ ਤਾਂ ਦੁਰਘਟਨਾ ਘਟੀ, ਸੋ ਅਸੀਂ ਸਾਵਧਾਨ ਹੋ ਜਾਈਏ ਤਾਂ ਜਿਹੜੀ ਪ੍ਰੋਬਲਮ ਹੈਗੀ ਹੈ, ਦੁਰਘਟਨਾ ਜਿਹੜੀ ਹੈਗੀ ਹੈ, ਉਹ ਘਟੇਗੀ ਨਹੀਂ। ਕੁਛ ਕੁਛ ਚੀਜ਼ਾਂ ਨੇ ਜੋ ਸਾਨੂੰ ਮਾਈਂਡ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ, ਤਾਂ ਅਸੀਂ ਇੱਦਾਂ ਦੀ ਪ੍ਰੋਬਲਮ ਤੋਂ, ਇੱਦਾਂ ਦੀ ਲਾਪਰਵਾਹੀ ਤੋਂ ਬਚ ਸਕਦੇ ਹਾਂ, ਕਿ ਮਤਲਬ ਇੱਦਾਂ ਦੇ ਹਾਦਸੇ ਸਾਡੇ ਨਾਲ ਨਾ ਹੋਣ ਅਤੇ ਆਸ ਪਾਸ ਦੇ ਲੋਕਾਂ ਨਾਲ ਨਾ ਹੋਣ, ਮਤਲਬ ਕੋਸ਼ਿਸ਼ ਆਈ ਰਹਿੰਦੀ ਹੈ ਕਿ ਉਹਨਾਂ ਨੂੰ ਵੀ ਅਸੀਂ ਗਾਈਡ ਕਰ ਸਕੀਏ। ਹੁਣ ਸਵਾਲ ਦਿਮਾਗ ਦੇ ਵਿੱਚ ਇਹ ਆਉਂਦਾ ਹੈ ਕਿ AC ਦੀ ਓਵਰ ਹੀਟਿੰਗ ਤੋਂ ਅਸੀਂ ਬਚ ਕਿੱਦਾਂ ਸਕਦੇ ਹਾਂ। ਸੋ ਉਹਦੇ ਲਈ ਐਕਸਪਰਟਸ ਦਾ ਕਹਿਣਾ ਹੈਗਾ ਕਿ ਜਿਹੜੇ ਆਪਣੇ AC ਦੇ ਟੈਂਪਰੇਚਰਸ ਹੈਗੇ ਨੇ ਉਹਨਾਂ ਨੂੰ 24 degrees ਹੀ ਰੱਖੋ, ਉਸ ਤੋਂ ਨੀਚੇ ਨਾ ਲੈ ਕੇ ਜਾਓ। ਕਈ ਵਾਰ ਹੁੰਦਾ ਸਾਨੂੰ ਕਿ ਅਸੀਂ ਟੈਂਪਰੇਚਰ ਘਟਾਵਾਂਗੇ, ਕਮਰਾ ਜਲਦੀ ਠੰਡਾ ਹੋ ਜਾਏਗਾ, ਨਹੀਂ, ਉਹਦੇ ਨਾਲ ਸਾਡਾ ਖਾਤਾ ਜ਼ਰੂਰ ਠੰਡਾ ਹੋ ਜਾਏਗਾ। ਸੋ ਇੱਕ ਪ੍ਰੋਪਰ ਜਿਹੜਾ ਅੱਜ ਕੱਲ੍ਹ ਦੇ ਮੌਸਮ ਦੇ ਹਿਸਾਬ ਨਾਲ ਜਿਹੜਾ ਟੈਂਪਰੇਚਰ ਹੈਗਾ AC ਦਾ ਆਪਣਾ 24 ਤੋਂ ਜ਼ਿਆਦਾ ਮਤਲਬ ਵਧਾ ਸਕਦੇ ਹੋ, ਪਰ ਘਟਾ ਨਹੀਂ ਸਕਦੇ ਤੁਸੀਂ। ਜਾਂ ਤੁਸੀਂ ਕਹੋ ਮੈਂ 16 or 17 degrees ਟੈਂਪਰੇਚਰ ਸੈੱਟ ਕਰਦਾ, ਉਹਦੇ ਨਾਲ AC ਦੇ ਕੰਪਰੈਸਰ 'ਤੇ ਲੋਡ ਹੀ ਵਧੇਗਾ, ਅਤੇ ਤੁਹਾਡੇ ਮੈਂ ਕਿਹਾ ਜੀ ਸੇਵਿੰਗਸ 'ਤੇ ਵੀ ਲੋਡ ਹੀ ਵਧੇਗਾ। ਸੋ ਟੈਂਪਰੇਚਰ 24 ਤੱਕ ਹੀ ਰੱਖੋ, ਇਹਦੇ ਨਾਲ ਹੀ ਨਾਲ ਕਮਰਾ ਜਿਹੜਾ ਹੈਗਾ ਜਿੱਦਾਂ ਹੀ ਠੰਡਾ ਹੋ ਜਾਏ, ਅਤੇ 16 or 18 degrees ਜੇ ਡਿਸਪਲੇ AC 'ਤੇ ਤੁਹਾਨੂੰ ਸ਼ੁਰੂ ਹੋ ਜਾਵੇ ਟੈਂਪਰੇਚਰ ਦੇਖਣਾ, ਤਾਂ AC ਨੂੰ ਬੰਦ ਕਰ ਦਿਉ। ਥੋੜ੍ਹੀ ਜਿਹੀ ਬ੍ਰੇਕ ਦੇਣੀ ਵੀ AC ਨੂੰ ਜ਼ਰੂਰੀ ਹੈਗੀ ਹੈ, 1 to 1.5 hours ਉਹਨੂੰ ਬੰਦ ਰੱਖੋ। ਇਹਦੇ ਨਾਲ ਹੀ ਨਾਲ AC ਦੀ ਟਾਈਮ ਟੂ ਟਾਈਮ ਜਿਹੜੀ ਸਰਵਿਸ ਹੁੰਦੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਕਈ ਲੋਕ ਤਾਂ ਕੀ ਹੁੰਦਾ ਕਿ ਪੂਰੀ ਪੂਰੀ ਰਾਤ AC ਜਿਹੜਾ ਉਹਨਾਂ ਦੇ ਕਮਰੇ 'ਚ ਚੱਲਦਾ ਰਹਿੰਦਾ, ਉਹਨਾਂ ਨੂੰ ਹੁੰਦਾ ਕਿ ਕੌਣ ਹੁਣ ਉੱਠ ਕੇ ਇਹਨੂੰ ਬੰਦ ਕਰੇਗਾ। ਉਸ ਕੇਸ ਦੇ ਵਿੱਚ ਤੁਸੀਂ AC ਦੇ ਟਾਈਮਰ ਲਗਾ ਸਕਦੇ ਹੋ, ਸੈੱਟ ਕਰ ਸਕਦੇ ਹੋ, 3 to 4 hours ਬਾਅਦ AC ਜਿਹੜਾ ਹੈਗਾ ਆਟੋਮੈਟਿਕ ਕੱਟ ਲੈ ਲਏਗਾ। ਸੋ AC ਅਗਰ ਤੁਹਾਡੇ ਸਪਲਿਟ ਲੱਗਾ ਅਤੇ ਆਊਟਡੋਰ ਜਿਹੜੀ ਡਿਵਾਈਸ ਲੱਗਾ ਹੋਇਆ AC ਦਾ, ਉਹਦੀ ਪ੍ਰੋਪਰ ਜਿਹੜੀ ਵੈਂਟੀਲੇਸ਼ਨ ਉਹਨੂੰ ਮਿਲਣੀ ਚਾਹੀਦੀ ਹੈ, ਉਹਦਾ ਧਿਆਨ ਜ਼ਰੂਰ ਰੱਖੋ, ਤਾਂ ਕਿ ਕ੍ਰੋਸ ਵੈਂਟੀਲੇਸ਼ਨ ਵੀ ਜਿਹੜੀ ਹੈਗੀ ਉਹ ਜ਼ਰੂਰ ਮਿਲਦੀ ਰਹੇ। ਅਤੇ ਜੇ ਵਿੰਡੋ AC ਹੈਗਾ, ਧਿਆਨ ਰੱਖੋ ਕਿ ਉੱਤੇ ਸਿੱਧੀ ਧੁੱਪ ਨਾ ਪਏ। ਜੇ ਸਿੱਧੀ ਧੁੱਪ ਪੈ ਵੀ ਰਹੀ ਹੈ ਤਾਂ ਸ਼ਾਮ ਦੇ ਟਾਈਮ 'ਤੇ ਤੁਸੀਂ AC ਬੰਦ ਕਰਕੇ AC ਦੀ ਜਿਹੜੀ ਬਾਹਰਲੀ ਆਊਟਰ ਬਾਡੀ ਹੈਗੀ ਉੱਤੇ ਥੋੜ੍ਹਾ ਜਿਹਾ ਠੰਡਾ ਪਾਣੀ ਵੀ ਪਾ ਸਕਦੇ ਹੋ। ਨਾਲ ਹੀ ਨਾਲ ਸਟੇਬਲਾਈਜ਼ਰਸ ਜਿਹੜੇ ਨੇ ਉਹਨਾਂ ਦਾ ਇਸਤੇਮਾਲ ਜ਼ਰੂਰ ਕਰੋ, ਕਿਉਂਕਿ ਵੋਲਟੇਜ ਜਿਹੜੀ ਗਰਮੀ ਦੇ ਮੌਸਮ ਦੇ ਵਿੱਚ ਅਚਾਨਕ ਵੱਧ ਘੱਟ ਹੋ ਜਾਂਦੀ ਹੈ, ਜਿਹਦੇ ਨਾਲ ਸ਼ਾਰਟ ਸਰਕਿਟ ਦਾ ਸਭ ਤੋਂ ਜ਼ਿਆਦਾ ਖਤਰਾ ਰਹਿੰਦਾ ਹੈ। ਸੋ ਇਸ ਕਰਕੇ ਸਟੇਬਲਾਈਜ਼ਰਸ ਜਿਹੜੇ ਨੇ ਅੱਛੀ ਕੁਆਲਿਟੀ ਦੇ ਹੀ ਇਸਤੇਮਾਲ ਕਰੋ। ਮੈਂ ਤਾਂ ਬਈ ਇਹ ਸਾਰੀਆਂ ਚੀਜ਼ਾਂ ਪੈਨ ਡਾਊਨ ਕਰ ਲਈਆਂ, ਅਤੇ ਆਈ ਹੋਪ ਤੁਸੀਂ ਵੀ ਇਹ ਸਾਰੀਆਂ ਚੀਜ਼ਾਂ ਪੈਨ ਡਾਊਨ ਕਰ ਲਈਆਂ ਹੋਣਗੀਆਂ, ਤਾਂ ਕਿ ਇੱਦਾਂ ਦੀ ਪ੍ਰੋਬਲਮ ਜਿਹੜੀ ਹੈਗੀ ਹੈ ਬਲਾਸਟ ਦੀ ਸਾਡੇ ਘਰ ਜਾਂ ਸਾਡੇ ਆਸ ਪਾਸ ਕਿਸੇ ਨਾਲ ਵੀ ਨਾ ਹੋਵੇ। ਸੋ ਗਰਮੀ ਤੋਂ ਬਚਾ, ਅਤੇ ਨਾਲ ਨਾਲ ਮੈਂ ਕਿਹਾ ਜੀ ਆਪਣੇ ਸੇਵਿੰਗਸ 'ਤੇ ਵੀ ਬਚਾ, ਮਤਲਬ ਕਿ ਟੈਂਪਰੇਚਰ ਅਗਰ ਅਸੀਂ ਉਹਦਾ ਸਹੀ ਸੈੱਟ ਕਰੀਏ ਤਾਂ ਬਿਜਲੀ ਦਾ ਬਿੱਲ ਵੀ ਘੱਟ ਆ ਸਕਦਾ।

ਪਰ ਗਾਣਿਆਂ ਦੀ ਕਮੀ ਨਾ ਨਾ, ਗਾਣੇ ਘੱਟ ਕਦੀ ਨਹੀਂ ਹੋ ਸਕਦੇ। ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਅਗਲਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ। ਜੋਗੀ ਮਾਹੀ ਜੀ, ਤੁਸੀਂ ਕਰੋ ਜੀ ਇੰਜੋਏ, ਇੱਦਾਂ ਹੀ ਬਣੇ ਰਹੋ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ।

0: ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
2: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਵਾਂਸ ਅਗੇਨ ਵੈਲਕਮ ਬੈਕ ਹੈ ਜੀ, ਗੱਲਾਂ ਚੱਲ ਰਹੀਆਂ ਨੇ ਦਿਲੋਂ ਐਂਡ ਲਾਈਵ। ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ। ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ, ਤੁਹਾਡੇ ਨਾਲ ਪ੍ਰੋਗਰਾਮ ਹੋਮ ਸਵੀਟ ਹੋਮ ਚੱਲ ਰਿਹਾ ਜੀ। ਅਤੇ ਇੰਨੀਆਂ ਸਾਰੀਆਂ ਗੱਲਾਂ ਹੋਈਆਂ ਸਿਹਤ ਨਾਲ ਜੁੜੀਆਂ ਹੋਈਆਂ, ਸਾਡੇ ਲਾਈਫ ਸਟਾਈਲ ਦੇ ਨਾਲ ਜੁੜੀਆਂ ਹੋਈਆਂ, ਮਤਲਬ ਕੀ ਸਾਨੂੰ ਕਰਨਾ ਚਾਹੀਦਾ, ਇੱਥੋਂ ਤੱਕ ਕਿ ਏਸੀ ਦੇ ਬਲਾਸਟ ਤੋਂ ਵੀ ਕਿੱਦਾਂ ਬਚਿਆ ਜਾ ਸਕਦਾ, ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰ ਰਹੇ ਸੀ। ਮੈਂ ਕਿਹਾ ਇੰਨੀਆਂ ਸਾਰੀਆਂ ਗੱਲਾਂ ਕੀਤੀਆਂ, ਅਤੇ ਲੰਚ ਟਾਈਮ ਵੀ ਜਿਹੜਾ ਆਪਣੇ ਆਪ ਦੇ ਵਿੱਚ ਹੁਣ ਆਉਣ ਹੀ ਵਾਲਾ ਹੈ, ਅਤੇ ਇੱਕ ਰੈਸਿਪੀ ਯੂਨੀਕ ਜੀ ਜਿਹੜੀ ਹੈ ਤੁਹਾਡੇ ਨਾਲ ਕਿਉਂ ਨਾ ਸ਼ੇਅਰ ਕੀਤੀ ਜਾਵੇ, ਜੋ ਕਿ ਅਸੀਂ ਅੱਜ ਜਾਂ ਫਿਰ ਕੱਲ੍ਹ ਆਪਣੇ ਲੰਚ ਦੇ ਵਿੱਚ ਪ੍ਰਿਪੇਅਰ ਕਰਕੇ ਖਾ ਸਕਦੇ ਹਾਂ। ਗਰਮੀਆਂ ਦੀ ਉਹੀ ਸਬਜ਼ੀਆਂ ਹੁੰਦੀਆਂ ਨੇ, ਕਈ ਵਾਰ ਅਸੀਂ ਖਾ ਖਾ ਕੇ ਬੋਰ

ਹੋ ਜਾਂਦੇ ਹਾਂ ਅਤੇ ਉਹੀ ਸਬਜ਼ੀਆਂ ਨੂੰ ਥੋੜ੍ਹੇ ਅਲੱਗ ਤਰੀਕੇ ਨਾਲ ਜੇ ਅਸੀਂ ਬਣਾ ਲਈਏ ਤਾਂ ਮੈਂ ਕਿਹਾ ਜੀ ਇੱਕ ਨਵਾਂ ਜਿਹਾ ਟਵਿਸਟ ਆ ਜਾਂਦਾ। ਸੋ ਅੱਜ ਤੁਹਾਡੇ ਨਾਲ ਜਿਹੜੇ ਕਾਲੇ ਛੋਲੇ ਹੁੰਦੇ ਨੇ ਨਾ ਉਹਨਾਂ ਦੇ ਕੋਫਤੇ ਅਸੀਂ ਕਿੱਦਾਂ ਬਣਾ ਸਕਦੇ ਹਾਂ, ਕਾਲੇ ਛੋਲਿਆਂ ਦੇ ਕੋਫਤੇ ਜਿਹੜੇ ਰੈਸਿਪੀ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ। ਇਹਦੇ ਲਈ ਮਤਲਬ ਹੈ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਅਤੇ ਹੈਲਦੀ ਹੈ, ਕਿਉਂਕਿ ਕਾਲੇ ਛੋਲੇ ਜਿਹੜੇ ਨੇ ਪ੍ਰੋਟੀਨ ਦੇ ਨਾਲ ਭਰੇ ਹੁੰਦੇ ਨੇ, ਪ੍ਰੋਟੀਨ ਯੁਕਤ ਹੁੰਦੇ ਨੇ। ਸੋ ਬਣਾਉਣ ਦੇ ਵਾਸਤੇ ਕੀ ਚਾਹੀਦਾ, ਸਮੱਗਰੀ ਇਨਗਰੀਡੀਐਂਟਸ ਜਿਹੜੇ ਨੇ ਇੱਕ ਵਾਰ ਤੁਹਾਡੇ ਨਾਲ ਸ਼ੇਅਰ ਕਰ ਲੈਂਦੀ ਹਾਂ। ਸਾਨੂੰ 2 ਕੱਪ ਉਬਲੇ ਹੋਏ ਕਾਲੇ ਛੋਲੇ ਚਾਹੀਦੇ ਨੇ, ਉਹਦੇ ਨਾਲ ਹੀ ਨਾਲ 2 ਉਬਲੇ ਹੋਏ ਆਲੂ ਚਾਹੀਦੇ ਨੇ, 1 ਪਿਆਜ਼ ਜਿਹੜਾ ਹੈ ਬਰੀਕ ਕੱਟਿਆ ਹੋਇਆ, 2 ਹਰੀ ਮਿਰਚਾਂ ਬਰੀਕ ਬਰੀਕ ਕੱਟੀਆਂ ਹੋਈਆਂ, 1 ਚਮਚ ਅਦਰਕ ਲਸਣ ਦਾ ਪੇਸਟ, 1/2 ਚਮਚ ਲਾਲ ਮਿਰਚ, 1/2 ਚਮਚ ਧਨੀਆ ਪਾਊਡਰ, 1/4 ਸਪੂਨ ਜਿਹੜਾ ਹੈਗਾ ਗਰਮ ਮਸਾਲਾ, ਨਮਕ ਸਵਾਦ ਅਨੁਸਾਰ, 2 ਤੋਂ 3 ਚਮਚ ਜਿਹੜੇ ਨੇ ਬੇਸਣ, ਜਾਂ ਫਿਰ ਅਸੀਂ ਬ੍ਰੈਡ ਕਰੰਬਸ ਵੀ ਯੂਜ਼ ਕਰ ਸਕਦੇ ਹਾਂ, ਜੋ ਤੁਹਾਡੇ ਕੋਲ ਹੈਗਾ ਆਪਣੀ ਕਨਵੀਨੀਅੰਸ ਦੇ ਹਿਸਾਬ ਦੇ ਨਾਲ ਤੁਸੀਂ ਉਹ ਚੀਜ਼ ਯੂਜ਼ ਕਰ ਸਕਦੇ ਹੋ। ਅਤੇ ਤਲਣ ਦੇ ਲਈ ਤੇਲ ਚਾਹੀਦਾ ਹੈ, ਅਤੇ ਗ੍ਰੇਵੀ ਦੇ ਲਈ ਸਾਨੂੰ ਚਾਹੀਦੇ ਨੇ ਜੀ 2 ਟਮਾਟਰ ਪਿਊਰੀ, ਅਤੇ ਨਾਲ ਹੀ ਨਾਲ 1 ਪਿਆਜ਼ ਜਿਹੜਾ ਹੈਗਾ ਉਹਦਾ ਫਾਈਨਲੀ ਆਪਾਂ ਪੇਸਟ ਬਣਾ ਲੈਣੀ ਹੈ, 1 ਚਮਚ ਅਦਰਕ ਲਸਣ ਦਾ ਪੇਸਟ ਚਾਹੀਦਾ, 1/2 ਚਮਚ ਜੀਰਾ ਚਾਹੀਦਾ, 1/2 ਚਮਚ ਹਲਦੀ, 1 ਚਮਚ ਧਨੀਆ ਪਾਊਡਰ, ਅਤੇ ਉਸ ਤੋਂ ਬਾਅਦ 1/2 ਚਮਚ ਹੀ ਲਾਲ ਮਿਰਚਾਂ ਦਾ, ਅਤੇ 1/2 ਹੀ ਚਮਚ ਗਰਮ ਮਸਾਲਾ, ਅਤੇ 2 ਚਮਚੇ ਕਰੀਮ ਜਾਂ ਫਿਰ ਦਹੀਂ ਦਾ ਅਸੀਂ ਇਸਤੇਮਾਲ ਕਰ ਸਕਦੇ ਹਾਂ, ਅਤੇ 2 ਕੱਪ ਪਾਣੀ, ਅਤੇ ਮੈਂ ਕਿਹਾ ਜੀ ਹਰਾ ਧਨੀਆ ਭਰ ਭਰ ਕੇ ਗਾਰਨਿਸ਼ ਦੇ ਲਈ। ਸੋ ਸਮੱਗਰੀ ਜਿਹੜੀ ਹੈਗੀ ਹੈ, ਚੀਜ਼ਾਂ ਜਿਹੜੀਆਂ ਸਾਨੂੰ ਹੈ ਕਾਲੇ ਛੋਲੇ ਜਿਹੜੇ ਹੈਗੇ ਆ ਉਹਨਾਂ ਦੇ ਕੋਫਤੇ ਬਣਾਉਣ ਦੇ ਲਈ, ਉਹ ਇੱਕ ਵਾਰ ਫਿਰ ਤੋਂ ਦੱਸ ਦਿੰਦੀ ਹਾਂ ਜੀ। 2 ਕੱਪ ਉਬਲੇ ਹੋਏ ਜਿਹੜੇ ਹੈਗੇ ਨੇ ਕਾਲੇ ਛੋਲੇ ਚਾਹੀਦੇ ਨੇ, ਨਾਲ ਹੀ ਨਾਲ 2 ਉਬਲੇ ਹੋਏ ਆਲੂ ਚਾਹੀਦੇ ਨੇ, 1 ਪਿਆਜ਼ ਜਿਹੜਾ ਹੈਗਾ ਬਰੀਕ ਕੱਟਿਆ ਹੋਵੇ, 2 ਹਰੀਆਂ ਮਿਰਚਾਂ ਬਰੀਕ ਬਰੀਕ ਕੱਟੀਆਂ ਹੋਈਆਂ, 1 ਚਮਚ ਅਦਰਕ ਲਸਣ ਦਾ ਪੇਸਟ, 1/2 ਚਮਚ ਜਿਹੜਾ ਹੈਗਾ ਸਾਨੂੰ ਲਾਲ ਮਿਰਚ ਪਾਊਡਰ, ਵੈਸੇ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਘੱਟ ਜਾਂ ਜ਼ਿਆਦਾ ਵੀ ਕਰ ਸਕਦੇ ਹੋ, 1/2 ਚਮਚ ਧਨੀਆ ਪਾਊਡਰ, ਅਤੇ 1/4 ਸਪੂਨ ਜਿਹੜਾ ਹੁੰਦਾ ਗਰਮ ਮਸਾਲਾ, ਨਮਕ ਸਵਾਦ ਅਨੁਸਾਰ, 2 ਤੋਂ 3 ਚਮਚ ਬੇਸਣ ਦੇ ਜਾਂ ਫਿਰ ਬ੍ਰੈਡ ਕਰੰਬਸ ਅਸੀਂ ਯੂਜ਼ ਕਰ ਸਕਦੇ ਹਾਂ, ਤਲਣ ਦੇ ਲਈ ਆਪਣੀ ਪਸੰਦ ਦਾ ਸਰੋਂ ਦਾ ਤੇਲ, ਦੇਸੀ ਘਿਓ ਦਾ, ਜਾਂ ਫਿਰ ਅਸੀਂ ਮੂੰਗਫਲੀ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹਾਂ। ਗ੍ਰੇਵੀ ਦੇ ਲਈ 2 ਟਮਾਟਰ ਜਿਹੜੇ ਹੈਗੇ ਉਹਨਾਂ ਦੀ ਪਿਊਰੀ ਚਾਹੀਦੀ ਹੈਗੀ ਹੈ, 1 ਪਿਆਜ਼ ਦਾ ਪੇਸਟ ਚਾਹੀਦਾ, 1 ਚਮਚ ਅਦਰਕ ਲਸਣ ਦਾ ਪੇਸਟ, 1/2 ਚਮਚ ਜੀਰਾ, 1/2 ਚਮਚ ਜਿਹੜਾ ਹੈਗਾ ਉਹ ਹਲਦੀ, ਅਤੇ ਨਾਲ ਹੀ ਨਾਲ 1 ਚਮਚ ਧਨੀਆ ਪਾਊਡਰ, ਅਤੇ ਉਸ ਤੋਂ ਬਾਅਦ 1/2 ਸਪੂਨ ਜਿਹੜਾ ਹੈਗਾ ਲਾਲ ਮਿਰਚ ਪਾਊਡਰ, ਅਤੇ 1/2 ਸਪੂਨ ਹੀ ਜਿਹੜਾ ਹੈ ਗਰਮ ਮਸਾਲਾ ਚਾਹੀਦਾ ਗ੍ਰੇਵੀ ਦੇ ਲਈ, 2 ਚਮਚ ਕਰੀਮ ਜਾਂ ਫਿਰ ਧਨੀਆ, ਅਤੇ 2 ਕੱਪ ਪਾਣੀ, ਅਤੇ ਹਰਾ ਧਨੀਆ ਜਿਹੜਾ ਹੈਗਾ ਗਾਰਨਿਸ਼ ਦੇ ਲਈ ਚਾਹੀਦਾ। ਹੁਣ ਇਹਨੂੰ ਬਣਾਉਣਾ ਕਿੱਦਾਂ ਉਹ ਮੈਂ ਤੁਹਾਨੂੰ ਆ ਕੇ ਦੱਸਦੀ ਹਾਂ, ਫਿਲਹਾਲ ਤੁਸੀਂ ਜੀ ਗਾਣਾ ਇੰਜੋਏ ਕਰੋ ਜੱਸੀ ਗਿੱਲ ਅਤੇ ਕੌਰਬੀ ਦੀ ਆਵਾਜ਼ ਦੇ ਵਿੱਚ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ, ਪ੍ਰੋਗਰਾਮ ਇੰਜੋਏ ਕਰਦੇ ਰਹੋ ਜੀ, ਹੋਮ ਸਵੀਟ ਹੋਮ।

ਜੀ ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਅਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਅਤੇ ਕਾਲੇ ਛੋਲਿਆਂ ਦੇ ਕੋਫਤਿਆਂ ਦੇ ਅਸੀਂ ਜਿਹੜਾ ਹੈਗਾ ਬਣਾਉਣ ਦੀ ਤਿਆਰੀ ਕਰ ਰਹੇ ਸੀਗੇ ਅਤੇ ਜਿਹੜੇ ਸਮੱਗਰੀ ਹੈਗੀ ਹੈ ਕੀ ਚਾਹੀਦਾ ਸਾਨੂੰ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਅਤੇ ਬਸ ਹੁਣ ਲਾਸਟ ਵਾਰ ਇੱਕ ਵਾਰ ਫਿਰ ਤੋਂ ਦੱਸ ਰਹੀ ਹਾਂ ਅਤੇ ਫਿਰ ਇਹਨੂੰ ਬਣਾਉਣ ਦਾ ਸਟਾਈਲ ਯਾਨੀ ਕਿ ਇਹਨੂੰ ਬਣਾਉਣਾ ਕਿੱਦਾਂ ਉਹ ਵੀ ਦੱਸਾਂਗੀ ਸਾਨੂੰ ਚਾਹੀਦਾ ਕੀ ਹੈ ਜੀ ਇਹਦੇ ਲਈ 2 ਕੱਪ ਕਾਲੇ ਛੋਲੇ ਉਬਲੇ ਹੋਏ ਚਾਹੀਦੇ ਨੇ ਨਾਲ ਹੀ ਨਾਲ 2 ਆਲੂ ਉਬਲੇ ਹੋਏ 2 ਹਰੀਆਂ ਮਿਰਚਾਂ 1 ਚਮਚ ਅਦਰਕ ਲਸਣ ਦਾ ਪੇਸਟ ਅੱਧਾ ਚਮਚ ਲਾਲ ਮਿਰਚ ਅਤੇ ਉਸ ਤੋਂ ਬਾਅਦ ਹੀ ਅੱਧਾ ਚਮਚ ਧਨੀਆ ਪਾਊਡਰ 1/4 ਸਪੂਨ ਗਰਮ ਮਸਾਲਾ ਨਮਕ ਸਵਾਦ ਅਨੁਸਾਰ 2-3 ਚਮਚ ਬੇਸਨ ਜਾਂ ਫਿਰ ਬ੍ਰੈਡ ਕਰਮਸ ਅਤੇ ਨਾਲ ਹੀ ਨਾਲ ਤਲਣ ਦੇ ਲਈ ਆਪਣੀ ਪਸੰਦ ਦਾ ਕੋਈ ਵੀ ਤੇਲ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਅਤੇ ਗ੍ਰੇਵੀ ਲਈ ਜੀ 2 ਟਮਾਟਰਾਂ ਦੀ ਪਿਊਰੀ ਚਾਹੀਦੀ ਹੈ 1 ਪਿਆਜ਼ ਦਾ ਪੇਸਟ ਚਾਹੀਦਾ ਬਣਿਆ ਹੋਇਆ 1 ਚਮਚ ਅਦਰਕ ਲਸਣ ਦਾ ਪੇਸਟ ਅੱਧਾ ਚਮਚ ਜੀਰਾ ਅੱਧਾ ਚਮਚ ਹੀ ਹਲਦੀ ਦਾ 1 ਚਮਚ ਧਨੀਆ ਪਾਊਡਰ ਅੱਧਾ ਚਮਚ ਲਾਲ ਮਿਰਚ ਅੱਧਾ ਚਮਚ ਹੀ ਗਰਮ ਮਸਾਲਾ ਅਤੇ 2 ਚਮਚ ਕਰੀਮ ਜਾਂ ਫਿਰ ਅਸੀਂ ਦਹੀਂ ਦਾ ਇਸਤੇਮਾਲ ਕਰ ਸਕਦੇ ਹਾਂ 2 ਕੱਪ ਪਾਣੀ ਤੇ ਹਰਾ ਧਨੀਆ ਜੀ ਮੈਂ ਕਿਹਾ ਜੀ ਗਾਰਨਿਸ਼ ਦੇ ਲਈ ਭਰ ਭਰ ਕੇ ਸੋ ਬਣਾਉਣ ਦੇ ਲਈ ਕੀ ਕਰਨਾ ਹੈਗਾ ਸਾਨੂੰ ਕੋਫਤੇ ਬਣਾਉਣ ਦੇ ਲਈ ਉਬਲੇ ਹੋਏ ਕਾਲੇ ਚਨੇ ਅਤੇ ਆਲੂ ਜਿਹੜੇ ਹੈਗੇ ਆ ਦੋਨਾਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਫਿਰ ਇਸ ਵਿੱਚ ਪਿਆਜ਼ ਹਰੀ ਮਿਰਚਾਂ ਜਿਹੜੇ ਮਸਾਲੇ ਨੇ ਅਤੇ ਬੇਸਨ ਜਿਹੜਾ ਹੈਗਾ ਉਹ ਅਸੀਂ ਪਾ ਕੇ ਚੰਗੀ ਤਰ੍ਹਾਂ ਇੱਕ ਆਟੇ ਵਾਂਗੂ ਕਹਿ ਸਕਦੇ ਹੋ ਡੋ ਮਤਲਬ ਆਟੇ ਤੋਂ ਥੋੜ੍ਹਾ ਜਿਹਾ ਨਰਮ ਹੋਏਗਾ ਅਤੇ ਉਹ ਬਣਾ ਲੈਣਾ ਅਤੇ ਉਸ ਤੋਂ ਬਾਅਦ ਇਹਦੀਆਂ ਛੋਟੀਆਂ ਛੋਟੀਆਂ ਜਿਹੀਆਂ ਬੋਲਸ ਜਿਵੇਂ ਆਪਾਂ ਮਨਚੂਰੀਅਨ ਦੀਆਂ ਬਣਾਉਂਦੇ ਹਾਂ ਬੋਲਸ ਉਹ ਰੈਡੀ ਕਰ ਲੈਣੀਆਂ ਨੇ ਫਿਰ ਉਸ ਤੋਂ ਬਾਅਦ ਕੜਾਹੀ ਦੇ ਵਿੱਚ ਜਿੱਦਾਂ ਹੀ ਤੇਲ ਗਰਮ ਹੋ ਜਾਏ ਅਤੇ ਇਹਨਾਂ ਨੂੰ ਅਸੀਂ ਗੋਲਡਨ ਕ੍ਰਿਸਪੀ ਜਿਹੜਾ ਹੈਗਾ ਸਾਰੇ ਇਹਨੂੰ ਕੋਫਤਿਆਂ ਨੂੰ ਫਰਾਈ ਕਰ ਲੈਣਾ ਅਤੇ ਕੋਈ ਵੀ ਚੀਜ਼ ਜਦੋਂ ਤੁਸੀਂ ਫਰਾਈ ਕਰ ਰਹੇ ਹੁੰਦੇ ਉਹਨਾਂ ਨੂੰ ਲੋ ਟੂ ਮੀਡੀਅਮ 'ਤੇ ਫਰਾਈ ਕਰੋ ਉਹਦੇ ਨਾਲ ਕੀ ਹੁੰਦਾ ਉਹ ਚੀਜ਼ ਦਾ ਕ੍ਰਿਸਪ ਜਿਹੜਾ ਹੈਗਾ ਨਾ ਉਹ ਵੱਧ ਜਾਂਦਾ ਅਤੇ ਮਤਲਬ ਸੜਿਆ ਸੜਿਆ ਵਾਲਾ ਜਿਹੜਾ ਉੱਤੋਂ ਕਾਲਾ ਕਾਲਾ ਰੰਗ ਆਉਂਦਾ ਨਾ ਉਹ ਨਹੀਂ ਆਉਂਦਾ ਬਹੁਤ ਹੀ ਸੋਹਣਾ ਜਿਹਾ ਗੋਲਡਨ ਕਲਰ ਆਉਂਦਾ ਅਤੇ ਉਸ ਤੋਂ ਬਾਅਦ ਕੋਫਤੇ ਜੀ ਸਾਡੇ ਹੋ ਗਏ ਰੈਡੀ ਹੁਣ ਇਹਨਾਂ ਨੂੰ ਰੱਖ ਦਿਉ ਜੀ ਇੱਕ ਸਾਈਡ 'ਤੇ ਹੁਣ ਅਸੀਂ ਆਉਂਦੇ ਹਾਂ ਗ੍ਰੇਵੀ ਵੱਲ ਕਿ ਗ੍ਰੇਵੀ ਕਿੱਦਾਂ ਤਿਆਰ ਕਰਨੀ ਹੈ ਪੈਨ ਦੇ ਵਿੱਚ ਤੇਲ ਗਰਮ ਕਰ ਲੈਣਾ ਫਿਰ ਉਸ ਤੋਂ ਬਾਅਦ ਆਪਾਂ ਹਲਕਾ ਜਿਹਾ ਉੱਤੇ ਜੀਰਾ ਜਿਹੜਾ ਹੈਗਾ ਉਹ ਪਾਉਣਾ ਹੈ ਜੀਰਾ ਫਿਰ ਉਸ ਤੋਂ ਬਾਅਦ ਪਿਆਜ਼ ਦਾ ਪੇਸਟ ਪਾ ਕੇ ਉਹਨੂੰ ਭੁੰਨ ਲੈਣਾ ਜਦੋਂ ਤੱਕ ਉਹ ਹਲਕਾ ਜਿਹਾ ਬਰਾਊਨ ਨਹੀਂ ਹੋ ਜਾਂਦਾ ਸੋ ਉਸ ਤੋਂ ਬਾਅਦ ਅਦਰਕ ਲਸਣ ਪੇਸਟ ਅਤੇ ਟਮਾਟਰ ਦੇ ਪਿਊਰੀ ਪਾ ਕੇ ਇਹਨਾਂ ਨੂੰ ਵੀ 2-3 ਮਿੰਟ ਤੱਕ ਭੁੰਨਣਾ ਮਤਲਬ ਮਸਾਲਾ ਤਿਆਰ ਹੋਣ ਦੀ ਨਿਸ਼ਾਨੀ ਇਹੀ ਹੁੰਦੀ ਹੈ ਮਸਾਲਾ ਜਿਹੜਾ ਹੈਗਾ ਨਾ ਤੇਲ ਵੱਖਰਾ ਛੱਡਣਾ ਸ਼ੁਰੂ ਹੋ ਜਾਏ ਮਤਲਬ ਮਸਾਲੇ ਨੂੰ ਵੀ ਨਾ ਅਸੀਂ ਲੋ ਟੂ ਮੀਡੀਅਮ 'ਤੇ ਭੁੰਨਾਂਗੇ ਨਾ ਉਹਨਾਂ ਦਾ ਮਸਾਲਿਆਂ ਦਾ ਸਵਾਦ ਜਿਹੜਾ ਨਾ ਉਹ ਵੱਖਰਾ ਹੀ ਆਉਂਦਾ ਸਾਰੇ ਮਸਾਲੇ ਪਾ ਕੇ 5-7 ਮਿੰਟ ਅਸੀਂ ਪਕਾਉਣੇ ਨੇ ਜਦੋਂ ਤੇਲ ਰਿਲੀਜ਼ ਹੋ ਜਾਏ ਉਸ ਮਸਾਲੇ ਦਾ ਫਿਰ ਉਹਦੇ ਵਿੱਚ ਆਪਾਂ ਜਿਹੜੇ 2 ਕੱਪ ਪਾਣੀ ਹੈਗੇ ਹੈ ਉਹ ਮਿਕਸ ਕਰਨੇ ਆ ਅਤੇ ਉਹਨੂੰ ਚੰਗੀ ਤਰ੍ਹਾਂ ਉਬਾਲਾ ਜਿਹੜਾ ਹੈਗਾ ਉਹ ਆਉਣ ਦੇਣਾ ਉਸ ਤੋਂ ਬਾਅਦ ਜਦੋਂ ਉਬਾਲੇ ਆ ਕੇ ਗ੍ਰੇਵੀ ਸਾਡੀ ਹੈ ਥੋੜ੍ਹੀ ਰੈਡੀ ਹੋ ਜਾਏ ਅਤੇ ਐਂਡ ਵਿੱਚ ਦਹੀਂ ਜਾਂ ਕਰੀਮ ਅਸੀਂ ਪਾਉਣਾ ਜੇ ਦਹੀਂ ਦਾ ਇਸਤੇਮਾਲ ਕਰ ਰਹੇ ਹੋ ਕਰੀਮ ਦੀ ਜਗ੍ਹਾ 'ਤੇ ਅਤੇ ਦਹੀਂ ਐਡ ਕਰਦੇ ਹੋਏ ਗੈਸ ਜਿਹੜੀ ਹੈ ਨਾ ਉਹ ਬੰਦ ਕਰ ਦੇਣੀ ਹੈ ਅਤੇ ਗ੍ਰੇਵੀ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਅਤੇ ਉਸ ਤੋਂ ਬਾਅਦ ਜਿੱਦਾਂ ਹੀ ਇਹ ਸਾਰੀ ਗ੍ਰੇਵੀ ਸਾਡੀ ਰੈਡੀ ਹੋ ਜਾਏ ਅਤੇ ਫਿਰ ਜਿਹੜੇ ਅਸੀਂ ਕੋਫਤੇ ਬਣਾ ਕੇ ਸਾਈਡ 'ਤੇ ਰੱਖੇ ਹੋਏ ਸੀਗੇ ਨਾ ਉਹਨਾਂ ਨੂੰ ਇਸ ਗ੍ਰੇਵੀ ਦੇ ਵਿੱਚ ਐਡ ਕਰ ਦੇਣਾ ਅਤੇ ਉਸ ਤੋਂ ਬਾਅਦ 2-3 ਉਬਾਲੇ ਜਿਹੜੇ ਨੇ ਉਹ ਲੈ ਕੇ ਆਉਣੇ ਨੇ ਮਤਲਬ ਇਹ ਖਾਣ ਦੇ ਵਿੱਚ ਇੰਨੇ ਜ਼ਿਆਦਾ ਸਵਾਦ ਲੱਗਦੇ ਆ ਨਾ ਕਾਲੇ ਛੋਲਿਆਂ ਦੇ ਕੋਫਤੇ ਮਤਲਬ ਤੁਸੀਂ ਇੱਕ ਵਾਰ ਖਾਓਗੇ ਨਾ ਮੈਨੂੰ ਲੱਗਦਾ ਤੁਸੀਂ ਬਾਰ ਬਾਰ ਬਣਾਓਗੇ ਇਸ ਗਰਮੀਆਂ ਦੇ ਮੌਸਮ ਦੇ ਵਿੱਚ ਅਤੇ ਸਰਵ ਕਰਨ ਦੇ ਲਈ

ਕੀ ਕਰਨਾ ਹੈ, ਢੇਰ ਸਾਰਾ ਧਨੀਆ ਜਿਹੜਾ ਹੈਗਾ ਉਹਨਾਂ ਕੋਫਤਿਆਂ ਦੇ ਉੱਤੇ ਜਿਹੜਾ ਅਸੀਂ ਗਾਰਨਿਸ਼ ਕਰ ਦੇਣਾ ਹੈ, ਅਤੇ ਇਸ ਤੋਂ ਬਾਅਦ ਇਹਨੂੰ ਜੀ ਮੈਂ ਕਿਹਾ ਤੁਸੀਂ ਫਿਰ ਫੁਲਕੇ ਨਾਲ ਖਾਓ ਜਾਂ ਚੌਲਾਂ ਨਾਲ ਖਾਓ ਜਾਂ ਫਿਰ ਤੰਦੂਰੀ ਰੋਟੀ ਨਾਲ ਖਾਓ, ਮਤਲਬ ਹਰ ਚੀਜ਼ ਦੇ ਨਾਲ ਜਿਹੜੇ ਕੋਫਤੇ ਨਾ ਤੁਹਾਨੂੰ ਬਹੁਤ ਜ਼ਿਆਦਾ ਸਵਾਦ ਲੱਗਣਗੇ। ਮਤਲਬ ਮੈਂ ਤਾਂ ਬਣਾ ਕੇ ਖਾਧੇ ਸੀ ਅਤੇ ਮੈਨੂੰ ਇਹਦਾ ਸਵਾਦ ਜਿਹੜਾ ਨਾ ਉਹ ਦੁਬਾਰਾ ਯਾਦ ਆ ਰਿਹਾ ਅਤੇ ਦਿਲ ਕਰ ਰਿਹਾ ਕਿ ਫਿਰ ਮੈਂ ਜਲਦੀ ਜਲਦੀ ਇਹਨਾਂ ਨੂੰ ਬਣਾਵਾਂ ਅਤੇ ਇਹ ਕੋਫਤੇ ਜਿਹੜੇ ਹੈਗੇ ਆ ਕਾਲੇ ਛੋਲਿਆਂ ਦੇ ਇਹਨਾਂ ਨੂੰ ਖਾਵਾਂ। ਸੋ ਜਿਹੜਾ 2 ਤੋਂ 3 ਕੱਪ ਪਾਣੀ ਹੈਗਾ ਨਾ ਉਹਦੇ ਵਿੱਚ ਤੁਸੀਂ ਜਦੋਂ ਚਨੇ ਬੋਇਲ ਕਰਦੇ ਹੋ ਜਿਹੜਾ ਉਬਲਾ ਪਾਣੀ ਹੁੰਦਾ ਹੈ ਉਹਨਾਂ ਦਾ ਇਸਤੇਮਾਲ ਵੀ ਕਰ ਸਕਦੇ ਹੋ ਉਸ ਪਾਣੀ ਦਾ ਵੀ, ਉਹਦੇ ਨਾਲ ਵੀ ਜਿਹੜੀ ਗ੍ਰੇਵੀ ਦਾ ਫਲੇਵਰ ਹੈਗਾ ਉਹ ਵੱਖਰਾ ਹੀ ਆਏਗਾ। ਸੋ ਇਹ ਰੈਸਿਪੀ ਤੁਸੀਂ ਜਿਹੜੀ ਹੈਗੀ ਹੈ ਜ਼ਰੂਰ ਟਰਾਈ ਕਰਿਓ, ਆਪਣੇ ਫੀਡਬੈਕਸ ਜਿਹੜੇ ਨੇ ਸਾਨੂੰ ਜ਼ਰੂਰ ਦਿਆ ਕਰੋ। ਅਤੇ ਹੁਣ ਤੁਹਾਨੂੰ ਗੱਲਾਂ ਕਰਦੇ ਕਰਦੇ ਮਤਲਬ ਟਾਈਮ ਦਾ ਬਿਲਕੁਲ ਹੀ ਨਹੀਂ ਪਤਾ ਚੱਲਿਆ ਕਿ ਹੋਮ ਸਵੀਟ ਹੋਮ ਪ੍ਰੋਗਰਾਮ ਨੂੰ ਹੁਣ ਅੱਜ ਦੇ ਲਈ ਅਸੀਂ ਇੱਥੇ ਹੀ ਵਾਇੰਡ ਅਪ ਕਰਦੇ ਹਾਂ। ਕੁਛ ਕੁ ਦੇਰ ਬਾਅਦ ਸਾਡਾ ਜਿਹੜਾ ਹੈਗਾ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਕਰੋਗੇ ਜੀ ਇੰਜੋਏ, ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ। ਤੁਹਾਡਾ ਅਤੇ ਮੇਰਾ ਸਾਥ ਜਿਹੜਾ ਹੈਗਾ ਅੱਜ 2 ਵਜੇ ਤੱਕ ਹੈਗਾ, ਅਤੇ ਹੋਮ ਸਵੀਟ ਹੋਮ ਦਾ ਜਾਂਦੇ ਜਾਂਦੇ ਮੀਕਾ ਦੀ ਆਵਾਜ਼ ਦੇ ਵਿੱਚ ਗਾਣਾ ਤੁਹਾਡੇ ਲਈ ਪਲੇ ਕਰਕੇ ਜਾ ਰਹੀ ਹਾਂ ਜੀ।

FM Rainbow Jalandhar 102.7 MHz ਤੇ ਨਾਲ ਨਾਲ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। 1 to 3 ਦਾ ਜਿਹੜਾ ਸਫ਼ਰ ਹੈ ਤੁਹਾਡੇ ਨਾਲ ਰਹੇਗਾ। 3 ਵਜੇ ਤੱਕ ਅੰਮ੍ਰਿਤਸਰ ਦੇ ਸਰੋਤੇ ਵੀ FM ਰੇਨਬੋ ਚੈਨਲ ਸੁਣ ਸਕਣਗੇ। ਅਤੇ ਹੁਣ ਸਾਡਾ ਪ੍ਰੋਗਰਾਮ 1 to 2 ਯਾਨੀ ਕਿ ਮਿਡ ਡੇ ਮੈਲੋਡੀਜ਼ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਉਸ ਗੀਤ ਦੇ ਨਾਲ ਕਰਦੇ ਹਾਂ ਜਿਸ ਫਿਲਮ ਨੇ ਹੇਮਾ ਮਾਲਨੀ ਜੀ ਨੂੰ ਮਤਲਬ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੇ ਹੀ ਤਰੀਕੇ ਨਾਲ ਵਸਾ ਦਿੱਤਾ ਸੀਗਾ। ਇਸ ਮੂਵੀ ਦੇ ਵਿੱਚ ਉਹਨਾਂ ਦੇ ਡਬਲ ਰੋਲ ਕਰਕੇ ਨਾ ਆਡੀਅੰਸ ਉਹਨਾਂ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋਏ ਸਨ। ਸੋ ਆਈ ਐਮ ਸ਼ਿਓਰ ਜਿੰਨੇ ਵੀ ਸਾਡੇ ਲਿਸਨਰ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਅੰਦਾਜ਼ਾ ਹੋ ਚੁੱਕਾ ਹੈ ਗੱਲ ਕਰ ਰਹੀ ਹਾਂ ਜੀ ਮੈਂ ਮੂਵੀ ਸਿਤਾਰ ਗੀਤਾ ਦੀ। ਸੋ ਉਹਦਾ ਹੀ ਗੀਤ ਕਿਸ਼ੋਰ ਕੁਮਾਰ ਜੀ ਅਤੇ ਲਤਾ ਜੀ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਬਣੇ ਰਹੋ, ਪ੍ਰੋਗਰਾਮ ਮਿੱਡੇ ਮੈਲੋਡੀਜ਼ ਕਰਦੇ ਰਹੋ ਜੀ। ਇੰਜੋਏ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ।

ਟਿਊਨ ਇਨ ਕੀਤਾ ਹੋਇਆ ਜੀ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਮਿੱਟੇ ਮੈਲੋਡੀਜ਼। ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਕਹਿਤੇ ਹੈ ਨਜ਼ਰ ਕੋ ਨਜ਼ਰ ਕੀ ਹੀ ਖਬਰ ਨਾ ਲਗੇ, ਕੋਈ ਅੱਛਾ ਵੀ ਇਸ ਕਦਰ ਨਾ ਲਗੇ। ਦੇਖਾ ਹੈ ਤੁਮੇ ਉਸ ਨਜ਼ਰ ਸੇ ਜਿਸ ਨਜ਼ਰ ਸੇ ਤੁਮੇ ਨਜ਼ਰ ਨਾ ਲਗੇ। ਸੋ ਅਗਲਾ ਗੀਤ ਮਿੱਡੇ ਮੈਲੋਡੀਜ਼ ਜਾ ਰਿਹਾ ਹੈ ਫਰੋਮ ਦਾ ਮੂਵੀ ਯਾਦੋ ਕੀ ਬਾਰਾਤ, ਰਫੀ ਸਾਹਿਬ ਅਤੇ ਆਸ਼ਾ ਜੀ ਦੀ ਆਵਾਜ਼ ਦੇ ਵਿੱਚ। ਅਤੇ ਯਾਦੋ ਕੀ ਬਾਰਾਤ ਮੂਵੀ ਦੀ ਅਗਰ ਅਸੀਂ ਗੱਲ ਕਰੀਏ ਨਾ, ਤਾਂ ਆਪਣੇ ਟਾਈਮ ਦੇ ਵਿੱਚ ਬਾਲੀਵੁੱਡ ਦੀ ਇਹ ਪਹਿਲੀ ਮਸਾਲਾ ਮੂਵੀ ਮੰਨੀ ਗਈ ਸੀ।

Once again, welcome back, Hedi. Tune in kita hoya tusi 102.7 FM Rainbow program chal rahe ji, Midday Melodies. Te main haan ji tuhadi apni Sakshi tuhade naal. Agla geet jo tuhade layi play hon ja rahe hai na, oh ik geet nahi hai, apne aap de vich keh sakde haan ki ik deep feeling hai. Jide vich love hai, emotions hege hai, te naal hi naal Asha Parakh ji da magic vi hai. ਗਾਣੇ ਨੂੰ ਗਾਇਆ ਹੈ ਜੀ ਮੁਕੇਸ਼ ਜੀ ਅਤੇ ਆਸ਼ਾ ਭੋਸਲੇ ਜੀ ਨੇ ਅਤੇ ਫਿਲਮ ਹੈ ਉਧਾਰ ਕਾ ਸਿੰਦੂਰ ਜੋ ਕਿ 1976 ਦੇ ਵਿੱਚ ਰਿਲੀਜ਼ ਹੋਈ ਸੀ ਇੱਦਾਂ ਹੀ ਬਣੇ ਰਹੋ ਅਤੇ ਟਿਊਨ ਇਨ ਕਰਕੇ ਰੱਖੋ ਜੀ ਮਿਡ ਡੇ ਮੈਲੋਡੀਜ਼ ਪ੍ਰੋਗਰਾਮ 102.7 FM ਰੇਨਬੋ 'ਤੇ

ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼। ਮੈਂ ਹਾਂ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਅਤੇ ਅਗਲਾ ਗੀਤ ਜੋ ਤੁਹਾਡੇ ਲਈ ਪਲੇ ਹੋਣ ਜਾ ਰਿਹਾ ਨਾ, ਉਹਦੇ ਵਿੱਚ ਲੈਜੈਂਡਰੀ ਸਿੰਗਰ ਲਤਾ ਮੰਗੇਸ਼ਕਰ ਜੀ ਨੂੰ ਉਹ ਗਾਣਾ ਰਿਕਾਰਡ ਕਰਨ ਤੋਂ ਪਹਿਲਾਂ ਰਿਕੁਐਸਟ ਕੀਤੀ ਗਈ ਸੀ ਕਿ ਉਸ ਗਾਣੇ ਦੇ ਵਿੱਚ ਨਾ ਸਾਇਰਾ ਬਾਨੋ ਜੀ ਸੀ, ਅਤੇ ਉਹਨਾਂ ਦਾ ਜਿਹੜਾ ਸਪੀਕਿੰਗ ਸਟਾਈਲ ਸੀਗਾ ਨਾ ਸਾਇਰਾ ਬਾਨੋ ਜੀ ਦਾ, ਉਹ ਥੋੜ੍ਹਾ ਜਿਹਾ ਅਲੱਗ ਸੀਗਾ। ਅਤੇ ਉਹਨਾਂ ਨੂੰ ਕਿਹਾ ਗਿਆ ਸੀ ਲਤਾ ਜੀ ਨੂੰ ਕਿ ਉਹਨਾਂ ਨੂੰ ਮਿਲਣ ਅਤੇ ਉਹਨਾਂ ਦੀ ਜਿਹੜੀ ਵੋਇਸ ਹੈਗੀ ਉਹਨੂੰ ਧਿਆਨ ਦੇ ਨਾਲ ਸੁਣਨ, ਤਾਂ ਕਿ ਜਦੋਂ ਗਾਣਾ ਰਿਕਾਰਡ ਹੋਵੇ ਨਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਨੈਚੁਰਲ ਲੱਗੇ। ਅਤੇ ਲਤਾ ਜੀ ਨੇ ਇਹ ਚੀਜ਼ ਕੀਤੀ ਅਤੇ ਜਦੋਂ ਗਾਣਾ ਰਿਕਾਰਡ ਹੋਇਆ ਨਾ, ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਖਰਾ ਸੀਗਾ। ਅਤੇ ਅੱਜ ਵੀ ਜਦੋਂ ਅਸੀਂ ਇਹ ਗੀਤ ਸੁਣਦੇ ਹਾਂ ਤਾਂ ਮਨ ਨੂੰ ਇੱਕ ਅਲੱਗ ਜਿਹਾ ਸਕੂਨ ਜਿਹੜਾ ਉਹ ਮਿਲਦਾ। ਜੰਗਲੀ ਮੂਵੀ ਦਾ ਇਹ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
2: FM ਬੈਂਡ 102.7 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਕੁ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਤੇ ਸੰਗਠਨਾਂ ਵਿਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਤਕਸੀਮ ਕੀਤੇ। ਪੰਜਾਬ ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਪਹੁੰਚੇ। ਸ੍ਰੀ ਰੂਬੀਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ। ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਸੰਗਠਨਾਂ 'ਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਰੋਜ਼ਗਾਰ ਮੇਲਾ ਦੇਸ਼ ਭਰ ਵਿੱਚ 47 ਥਾਵਾਂ 'ਤੇ ਆਯੋਜਿਤ ਕੀਤਾ ਗਿਆ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਭਰਤੀ ਹੋਏ ਉਮੀਦਵਾਰ ਰੇਲਵੇ, ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ ਉੱਚ ਸਿੱਖਿਆ ਵਿਭਾਗਾਂ ਸਮੇਤ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸ਼ਾਮਲ ਹੋਣਗੇ। ਰੋਜ਼ਗਾਰ ਮੇਲੇ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਾਰਤ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ ਉਤਸੁਕ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੁਨੀਆ ਦੇ ਵੱਖੋ ਵੱਖ ਮੁਲਕਾਂ ਨਾਲ ਵੀ ਭਾਈਵਾਲੀ ਕਰ ਰਿਹਾ, ਜਿਸ ਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਨੂੰ ਮੌਕੇ, ਰੁਜ਼ਗਾਰ ਤੇ ਆਲਮੀ ਮੌਕੇ ਪ੍ਰਦਾਨ ਕਰਨਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਭਰੋਸੇਯੋਗ ਸਪਲਾਈ ਚੇਨ ਭਾਈਵਾਲ ਬਣ ਰਿਹਾ।
1: दुनिया भारत के युवाओं और भारत की टेक्नोलॉजिकल प्रोग्रेस को लेकर बहुत उत्साहित है। आज दुनिया भारत की विकास यात्रा का हिस्सा बनना चाहती है। भारत भी दुनिया के अलग अलग देशों के साथ पार्टनरशिप कर रहा है। इसका उद्देश्य यही है कि भारत के युवाओं को अवसर मिले, रोजगार मिले, उनका सामर्थ्य खिल उठे। साथ साथ मैं चाहता हूं मेरे देश के नौजवानों को ग्लोबल एक्सपोजर भी मिले।
0: श्री मोदी ने कहा कि हर भारतीय नागरिक साल 2047 तक भारत नूं विकसित भारत बनाने लिए वचनबद्धता नाल काम कर रहा है। देश नूं प्राप्त करने वास्ते देश कई खेत्रां च निवेश कर रहा है। प्रधानमंत्री ने कहा,
1: आज हर भारतीय एक बड़े संकल्प के साथ आगे बढ़ रहा है। ये संकल्प 2047 तक विकसित भारत के निर्माण का संकल्प है। इस लक्ष्य की प्राप्ति के लिए आज देश अलग अलग सेक्टर्स में निवेश कर रहा है और इस निवेश से देश के युवाओं के लिए रोजगार के लाखों नए अवसर बन रहे हैं, जिसे आज भारत में सेमीकंडक्टर मैन्युफैक्चरिंग की पूरी सप्लाई चेन तैयार की जा रही है।
0: ਇੱਧਰ ਪੰਜਾਬ 'ਚ 19ਵਾਂ ਰੋਜ਼ਗਾਰ ਮੇਲਾ ਅੱਜ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ ਪਟਿਆਲਾ ਸਮੇਤ 2 ਥਾਵਾਂ 'ਤੇ ਕਰਵਾਇਆ ਗਿਆ, ਜਿੱਥੇ 281 ਨਵ ਨਿਯੁਕਤ ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। RCF ਕਪੂਰਥਲਾ ਵਿਖੇ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਆਖਿਆ,
2: ਰੋਜ਼ਗਾਰ ਮੇਲਾ ਦੇਸ਼ ਭਰ ਮੇਂ ਪਾਵਰਫੁਲ ਨੈਸ਼ਨਲ

ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਅੰਕੜਿਆਂ ਮੁਤਾਬਕ ਬਿਜਲੀ ਦਾ ਪੀਕ ਲੋਡ ਦੁਪਹਿਰ 1 ਵਜੇ ਤੋਂ ਬਾਅਦ ਸ਼ੁਰੂ ਹੁੰਦਾ, ਇਸ ਲਈ ਦਫ਼ਤਰਾਂ ਦਾ ਨਵਾਂ ਸਮਾਂ ਬਿਜਲੀ ਦੀ ਖਪਤ ਨੂੰ ਘਟਾਉਣ ਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਦਬਾਅ ਨੂੰ ਘੱਟ ਕਰਨ ਵਿਚ ਵੀ ਮਦਦ ਕਰੇਗਾ। ਮੌਸਮ ਵਿਭਾਗ ਨੇ ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼ ਤੇ ਵਿਦਰਭ ਲਈ ਕੱਲ੍ਹ ਤੱਕ ਭਿਆਨਕ ਲੂ ਵਗਣ ਬਾਰੇ ਰੈੱਡ ਅਲਰਟ ਜਾਰੀ ਕੀਤਾ। ਅਗਲੇ 6 ਤੋਂ 7 ਦਿਨਾਂ ਤੱਕ ਉੱਤਰ ਪੱਛਮ, ਮੱਧ ਤੇ ਪੂਰਬੀ ਭਾਰਤ ਦੇ ਕਈ ਹਿੱਸਿਆਂ 'ਚ ਲੂ ਦੀ ਅਜਿਹੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਪੰਜਾਬ ਕਿੰਗਸ ਨਾਲ ਸ਼ਾਮੀ 7:30 ਵਜੇ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਕਾਨਾ ਸਟੇਡੀਅਮ 'ਚ ਹੋਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਪੰਜਾਬ 'ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ। ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਸ ਨੂੰ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।

ਖੂਬਸੂਰਤ ਜਿਹਾ ਗੀਤ ਫਰੋਮ ਦਾ ਮੂਵੀ ਖੂਬਸੂਰਤ ਤੋਂ ਹੀ ਤੁਸੀਂ ਸੁਣ ਰਹੇ ਸੀ, ਜੋ ਕਿ 1980 ਵਿੱਚ ਰਿਲੀਜ਼ ਹੋਈ ਸੀ। ਸਾਰੇ ਨਿਯਮ ਤੋੜ ਦੋ ਤਾਂ ਪਤਾ ਨਹੀਂ, ਪਰ ਹਾਂ ਟਾਈਮ 'ਤੇ ਚੱਲਣਾ ਜਿਹੜਾ ਹੈ ਅਸੀਂ ਸਾਰੇ ਨਹੀਂ ਛੱਡ ਸਕਦੇ। ਸੋ ਟਾਈਮ ਜਿਹੜਾ ਹੈਗਾ ਹੁਣ ਇਸ਼ਾਰਾ ਕਰ ਰਿਹਾ ਕਿ ਮੇਰੇ ਜਾਣ ਦਾ ਟਾਈਮ ਹੋ ਚੁੱਕਾ ਹੈ। ਮਿੱਡੇ ਮੈਲੋਡੀਜ਼ ਦਾ ਖੂਬਸੂਰਤ ਜਿਹਾ ਸਫ਼ਰ ਅੱਜ ਦਾ ਅਸੀਂ ਇੱਥੇ ਹੀ ਵਾਈਂਡ ਅਪ ਕਰਦੇ ਹਾਂ, ਅਤੇ ਸਾਡੇ ਜਿਹੜੇ ਅਗਲੇ ਦੋਸਤ ਨੇ ਉਹ ਵੀ ਆਪਣਾ ਜਿਹੜਾ ਸ਼ਾਇਰਾਨਾ ਅੰਦਾਜ਼ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਤੁਸੀਂ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋਗੇ। ਫਿਰ ਤੁਹਾਡੀ ਅਤੇ ਮੇਰੀ ਜਲਦੀ ਹੀ ਮੁਲਾਕਾਤ ਹੋਏਗੀ। ਟਿਲ ਦੈਨ ਜੀ ਆਪਣਾ ਧਿਆਨ ਰੱਖੋ। ਬਾਏ ਬਾਏ, ਟੇਕ ਕੇਅਰ ਜੀ।

ਦਿਲ ਜਦੋਂ ਅਲਫਾਜ਼ ਨਾਲ ਮੁਲਾਕਾਤ ਕਰਦੇ ਹੈ, ਦਿਲ ਜਦੋਂ ਅਲਫਾਜ਼ਾਂ ਨਾਲ ਮੁਲਾਕਾਤ ਕਰਦੇ ਨੇ, ਹਰ ਅਹਿਸਾਸ ਸ਼ਾਇਰੀ ਦੀ ਬਾਤ ਕਰਦੇ ਨੇ। ਕੁਝ ਲਫ਼ਜ਼ ਮੁਸਕੁਰਾਹਟ ਬਣ ਜਾਂਦੇ ਨੇ ਅਤੇ ਕੁਝ ਦਿਲ ਦੀ ਆਦਤ ਬਣ ਜਾਂਦੇ ਨੇ ਅਤੇ ਕੁਝ ਮਹਿਫਿਲਾਂ ਯਾਦ ਬਣ ਕੇ ਰਹਿ ਜਾਂਦੀਆਂ ਨੇ। ਅਤੇ ਬਿਲਕੁਲ ਅੱਜ ਦੀ ਸ਼ਾਮ ਵੀ ਕੁਝ ਇਸ ਤਰ੍ਹਾਂ ਦੀ ਹੀ ਹੋਵੇਗੀ, ਜਿੱਥੇ ਜਜ਼ਬਾਤ, ਮੁਹੱਬਤ ਅਤੇ ਸ਼ਾਇਰੀ ਇਹ ਸਾਰੇ ਖੂਬਸੂਰਤ ਰੰਗ ਹੋਣਗੇ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ, ਅਤੇ ਮੈਂ ਵੰਦਨਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਬਣੀ ਹੋਈ ਹਾਂ ਅਤੇ ਉਡੀਕਾਂਗੀ ਤੁਹਾਡੇ ਖੂਬਸੂਰਤ ਜਿਹੇ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ 9855101027 ਦੇ ਉੱਤੇ। ਤੁਸੀਂ ਵੀ ਆਪਣੇ ਸੋਹਣੇ ਸੋਹਣੇ ਮੈਸੇਜਿਸ ਜਿਹੜੇ ਨੇ ਉਹ ਮੈਨੂੰ ਭੇਜ ਸਕਦੇ ਹੋ, ਆਪਣੇ ਦਿਲਾਂ ਦੇ ਜਜ਼ਬਾਤ। ਕਿਸੇ ਪੋਇਟ ਨੂੰ ਫੋਲੋ ਕਰਦੇ ਹੋ ਤਾਂ ਉਹਨਾਂ ਦੀ ਲਿਖਤ, ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ। ਜੀ ਹਾਂ, ਇਸ ਖੂਬਸੂਰਤ ਜਿਹੀ ਸ਼ਾਮ ਤਾਂ ਨਹੀਂ ਮੈਂ ਕਹਾਂਗੀ, ਖੈਰ ਹਲੇ, ਪਰ ਅੱਜ ਬਹੁਤ ਹੀ ਖਾਸ ਦਿਨ ਹੈ ਕਿਉਂਕਿ ਅੱਜ ਹੈ ਸੈਟਰਡੇ, ਸ਼ਨੀਵਾਰ।

ਅਤੇ ਸ਼ਨੀਵਾਰ ਦਾ ਦਿਨ ਜਿਹੜਾ ਹੁੰਦਾ ਅਲੱਗ ਹੀ ਵਾਈਬ ਲੈ ਕੇ ਆਉਂਦਾ। ਅਤੇ ਅੱਜ ਇਸ ਖਾਸ ਪ੍ਰੋਗਰਾਮ ਅਤੇ ਖਾਸ ਦਿਨ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਉਡੀਕ ਰਹੀ ਹਾਂ ਤੁਹਾਡੇ ਸੋਹਣੇ ਸੋਹਣੇ ਜਿਹੇ ਮੈਸੇਜਸ, ਅਤੇ ਤੁਸੀਂ ਫਿਲਹਾਲ ਇੰਜੋਏ ਕਰੋ ਇੱਕ ਬਹੁਤ ਹੀ ਖੂਬਸੂਰਤ ਜਿਹਾ ਟਰੈਕ ਸਤਿੰਦਰ ਸਰਤਾਜ ਜੀ ਦੀ ਆਵਾਜ਼ ਦੇ ਵਿੱਚ। ਅਤੇ ਮੈਂ ਆ ਰਹੀ ਹਾਂ ਫਟਾਫਟ ਤੋਂ ਵਾਪਸ ਤੁਹਾਡੇ ਭੇਜੇ ਹੋਏ ਸੁਨੇਹਿਆਂ ਦੇ ਨਾਲ, ਅਤੇ ਸੁਣਦੇ ਰਹੋ ਮੇਰੇ ਨਾਲ ਪ੍ਰੋਗਰਾਮ ਦੇ ਲਈ।

मेरी नादानियाँ सिर्फ तुम्हारे हिस्से में आई हैं, मेरी नादानियाँ सिर्फ तुम्हारे हिस्से में आई हैं, दुनिया ने तो मुझे हमेशा सुलझा हुआ ही देखा है। प्रोग्राम चल रहा है जी, दिलाद शायर है ते तुसी बने हुए हो मेरे नाल, यानी कि अपनी दोस्त वंदना दे नाल, ते मैसेजेस बहुत सारे आ रहे ने। ਅਤੇ ਮੇਰੀ ਇੱਕ ਰਿਕੁਐਸਟ ਹੈ ਕਿ ਮੈਸੇਜ ਜਿਹੜੇ ਨੇ ਉਹ ਥੋੜ੍ਹੇ ਜਿਹੇ ਛੋਟੇ ਭੇਜੇ ਜਾਣ ਤਾਂ ਕਿ ਉਹ ਮੈਸੇਜ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਵਾਂ, ਅਤੇ ਮੈਸੇਜ ਜਿਹੜੇ ਨੇ ਉਹ ਪ੍ਰੋਗਰਾਮ ਦੇ ਹਿਸਾਬ ਦੇ ਨਾਲ ਇੱਦਾਂ ਦੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਨਾ ਦਿਲਾਂ ਦੇ ਨਾਲ ਦਿਲਾਂ ਦਾ ਇੱਕ ਤਾਰ ਜੁੜਦਾ ਹੋਇਆ ਦਿਖੇ। ਕਹਿੰਦੇ ਕਿਤਨਾ ਵੀ ਚਾਹੋ ਨਾ ਭੁਲਾ ਪਾਓਗੇ ਹਮੇ, ਕਿਤਨਾ ਵੀ ਚਾਹੋ ना भुला पाओगे हमें, जितनी दूर जाओगे नजदीक पाओगे हमें। मिटा सकते हो तो मिटा दो यादें मेरी, मगर क्या सांसों से जुदा कर पाओगे हमें। ये मैसेज है जी हनुमानगढ़ तो बलविंदर सरां पिंड मोरजन सिखां तो। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਵਾਸਤੇ।

ਤੁਸੀਂ ਮਿਲੇ ਤਾਂ ਮੈਨੂੰ ਖੁਦਾ ਮਿਲ ਗਿਆ, ਤੁਸੀਂ ਮਿਲੇ ਤਾਂ ਮੈਨੂੰ ਖੁਦਾ ਮਿਲ ਗਿਆ। ਵਰਨਾ ਅਸੀਂ ਆਪਣੀ ਖੁਸ਼ੀ ਤੋਂ ਬੇਖਬਰ ਸੀ। ਤੁਸੀਂ ਆ ਕੇ ਜ਼ਿੰਦਗੀ ਨੂੰ ਸਕੂਨ ਦੇ ਦਿੱਤਾ, ਜਿਸ ਦੀ ਦੁਆ ਅਸੀਂ ਬਰਸੋਂ ਤੋਂ ਕਰਦੇ ਆ ਰਹੇ ਹਾਂ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਜੀ ਦਾ ਇਹ ਮੈਸੇਜ। ਇੱਕ ਹੋਰ ਮੈਸੇਜ, ਇਹ ਦੁਨੀਆ ਖੁਸ਼ ਕਰਨ ਦੇ ਲਈ ਮੈਂ ਆਪਣਾ ਆਪ ਵੀ ਭੁੱਲ ਬੈਠਾ ਜਿਹਦੇ ਅੱਗੇ ਨਹੀਂ ਖੁੱਲ੍ਹਣਾ ਸੀ ਉਹਦੇ ਅੱਗੇ ਵੀ ਖੁੱਲ੍ਹ ਬੈਠਾ। ਇਹ ਦੁਨੀਆ ਫਿਰ ਵੀ ਖੁਸ਼ ਨਾ ਹੋਈ ਪਰ ਮੈਂ ਵੀਰੇ ਰੁੱਲ ਬੈਠਾ। ਇਹ ਦੁਨੀਆ ਖੁਸ਼ ਕਰਨ ਦੇ ਲਈ ਮੈਂ ਆਪਣਾ ਆਪ ਵੀ ਭੁੱਲ ਬੈਠਾ। ਇਹ ਮੈਸੇਜ ਪਾਲੀ ਪਿਆਲਾ ਜੀ ਵੱਲੋਂ ਹੁਸ਼ਿਆਰਪੁਰ ਤੋਂ, ਔਰ ਬਹੁਤ ਹੀ ਇੱਕ ਗੂੜਾ ਸੁਨੇਹਾ ਇਸ ਮੈਸੇਜ ਦੇ ਥਰੂ ਕਿ ਸਹੀ ਗੱਲ ਹੈ, ਕਈ ਵਾਰੀ ਦੁਨੀਆ ਨੂੰ ਖੁਸ਼ ਕਰਦਿਆਂ ਕਰਦਿਆਂ ਨਾ ਅਸੀਂ ਆਪਣੇ ਆਪ ਨੂੰ ਅਤੇ ਆਪਣੀ ਖੁਸ਼ੀ ਨੂੰ ਭੁੱਲ ਜਾਂਦੇ ਹਾਂ। ਇਸ ਕਰਕੇ ਆਪਣੀ ਖੁਸ਼ੀ ਨੂੰ ਨਹੀਂ ਭੁੱਲਣਾ, ਆਪਣੀ ਖੁਸ਼ੀ ਵੀ ਹਮੇਸ਼ਾ ਧਿਆਨ ਦੇ ਵਿੱਚ ਰੱਖਣੀ ਹੈ, ਕਿਉਂਕਿ ਦੁਨੀਆ ਜ਼ਰੂਰੀ ਹੈ ਪਰ ਆਪਣੇ ਜਜ਼ਬਾਤ ਅਤੇ ਆਪਣੇ

ਜਿਹੜੇ ਅਹਿਸਾਸ ਨੇ ਉਹ ਵੀ ਬਹੁਤ ਜ਼ਰੂਰੀ ਨੇ। ਅਤੇ ਸੁਣਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਟਰੈਕ। ਪ੍ਰੋਗਰਾਮ ਚੱਲ ਰਿਹਾ ਦਿਲ ਅੱਜ ਸ਼ਾਇਰ ਹੈ, ਅਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ। ਉਡੀਕ ਰਹੀ ਹਾਂ ਮੈਂ ਤੁਹਾਡੇ ਬਹੁਤ ਸੋਹਣੇ ਸੋਹਣੇ ਜਿਹੇ ਮੈਸੇਜਸ, ਪੜ੍ਹਾਂਗੇ ਕੁਝ ਹੋਰ ਸੁਨੇਹੇ ਇਸ ਖੂਬਸੂਰਤ ਜਿਹੇ ਟਰੈਕ ਤੋਂ ਬਾਅਦ। ਤੁਸੀਂ ਕਿਤੇ ਨਹੀਂ ਜਾਣਾ, ਪ੍ਰੋਗਰਾਮ ਦਿਲ ਅੱਜ ਸ਼ਾਇਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਬਣੇ ਰਹਿਣਾ ਤੁਸੀਂ।

ਇਹ ਮੈਸੇਜ ਹੈ ਜੀ, ਪਿੰਡ ਮਹਿਰਮਪੁਰ ਨਵਾਂ ਸ਼ਹਿਰ ਤਰਲੋਚਨ ਟੇਲਰ, ਅਤੇ ਬਹੁਤ ਸੋਹਣਾ ਜਿਹਾ ਮੈਸੇਜ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਵਾਸਤੇ। ਇੱਕ ਸਾਡੇ ਨਵੇਂ ਲਿਸਨਰ ਜਿਹੜੇ ਹੁਣੇ ਹੁਣੇ ਜੁੜੇ ਨੇ, ਮੈਂ ਦੇਖ ਰਹੀ ਸੀ ਉਹਨਾਂ ਦੇ ਭੇਜੇ ਹੋਏ ਮੈਸੇਜਿਸ, ਉਹਨਾਂ ਨੇ ਇੱਕ ਬੜਾ ਹੀ ਸੋਹਣਾ ਜਿਹਾ ਮੈਸੇਜ ਜਿਹੜਾ ਸੀ, ਨੋਰਮਲੀ ਬੋਲਦੇ ਵੀ ਹਾਂ ਔਰ ਸੱਚਾਈ ਵੀ ਹੈ ਜਿਹਦੇ ਵਿੱਚ, ਕਹਿੰਦੇ ਨੇ ਸੱਚ ਸਿਆਣੇ ਬੋਲ ਗਏ ਰੱਬ ਜਿਹੀ ਸੱਚਾਈ ਜਾਪੇ, ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਅਤੇ ਮਾਪੇ। ਜੀ ਹਾਂ, ਬਹੁਤ ਸੋਹਣਾ ਜਿਹਾ ਮੈਸੇਜ, ਬਹੁਤ ਬਹੁਤ ਸ਼ੁਕਰੀਆ ਜੀ। ਗੱਲ ਦੀ ਸੱਚਾਈ ਬਹੁਤ ਡੂੰਘੀ ਹੈ ਇਹਦੇ ਵਿੱਚ ਵੀ, ਕਿ ਇਹ ਜਿਹੜੀਆਂ ਤਿੰਨੋਂ ਚੀਜ਼ਾਂ ਨੇ ਇਹ ਵਾਪਸ ਮੁੜ ਕੇ ਨਹੀਂ ਆਉਂਦੀਆਂ, ਇਸ ਕਰਕੇ ਇਹਨਾਂ ਦੀ ਜਿੰਨੀ ਕਦਰ ਕੀਤੀ ਜਾਏ ਓਨੀ ਘੱਟ ਹੈ। ਨਾਮ ਸੁਖਦੀਪ ਸਿੰਘ ਧੀਮਾਨ, ਪਿੰਡ ਵਡਾਲੀ ਨੇੜੇ ਕੁਰਾਲੀ ਸ਼ਹਿਰ ਜ਼ਿਲ੍ਹਾ ਰੋਪੜ ਤੋਂ। ਕਹਿੰਦੇ ਸੌਂ ਦੀ ਰਸੀਦ ਨਹੀਂ ਹੁੰਦੀ ਅਤੇ ਵਾਅਦੇ ਦਾ ਬਿੱਲ ਨਹੀਂ ਹੁੰਦਾ, ਮੁਹੱਬਤ ਦਾ ਦਿਮਾਗ ਨਹੀਂ ਹੁੰਦਾ ਅਤੇ ਧੋਖੇ ਦਾ ਦਿਲ ਨਹੀਂ ਹੁੰਦਾ। ਅਮਰਜੀਤ ਜੱਸਲ ਜੀ ਨੇ ਪ੍ਰੇਮ ਮਾਰਕੀਟ ਬਠਿੰਡਾ ਤੋਂ ਇਹ ਬਹੁਤ ਹੀ ਸੋਹਣਾ ਜਿਹਾ ਮੈਸੇਜ ਭੇਜਿਆ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਲਈ। ਪ੍ਰੋਗਰਾਮ ਚੱਲ ਰਿਹਾ ਦਿਲਾ ਚਾਹਰ ਅਤੇ ਆ ਰਹੇ ਨੇ ਤੁਹਾਡੇ ਸੋਹਣੇ ਸੁਨੇਹੇ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਪੜ੍ਹਾਂਗੇ ਕੁਝ ਹੋਰ ਮੈਸੇਜ ਇਸ ਗੀਤ ਤੋਂ ਬਾਅਦ, ਇਸ ਖੂਬਸੂਰਤ ਦਿਲਜੀਤ ਦੋਸਾਂਝ ਦੇ ਗੀਤ ਤੋਂ ਬਾਅਦ। ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਬਣੇ ਰਹਿਣਾ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ, ਅਤੇ ਇਸੇ ਤਰੀਕੇ ਦੇ ਨਾਲ 9855-10-10-27 ਦੇ ਉੱਤੇ ਤੁਸੀਂ ਆਪਣੇ ਸੋਹਣੇ ਸੋਹਣੇ ਜਿਹੇ ਸੁਨੇਹੇ, ਸੋਹਣੇ ਸੋਹਣੇ ਜਿਹੇ ਮੈਸੇਜਿਸ ਇਸੇ ਤਰੀਕੇ ਦੇ ਨਾਲ ਭੇਜਦੇ ਰਹਿਣਾ। ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ, ਅਤੇ ਤੁਸੀਂ ਆਓ ਫਟਾਫਟ ਤੋਂ ਵਾਪਸ।

0: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
1: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ ਅਤੇ ਹੁਕਮ ਸਿੰਘ ਵੀ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in ਤੇ।

ਕੀਤਾ 9855101027 9855101027 ਦੇ ਉੱਤੇ ਤੁਸੀਂ ਵੀ ਆਪਣੇ ਬਹੁਤ ਸੋਹਣੇ ਸੋਹਣੇ ਮੈਸੇਜਸ ਜਿਹੜੇ ਨੇ ਉਹ ਮੈਨੂੰ ਭੇਜ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਉਣ ਲਈ। ਕਹਿੰਦੇ ਅਗਰ ਢੂੰਡਨੇ ਪਰ ਮਿਲ ਜਾਤਾ ਕੋਈ ਮੀਤ ਕਹੀਂ ਸੇ ਲਾਤੇ, ਆਪਣੀ ਸਾਰੀ ਖੁਸ਼ੀਆਂ ਦੇਕਰ ਉਸਕੇ ਸਾਰੇ ਗਮ ਪੀ ਜਾਤੇ, ਮਗਰ ਭਾਗਯ ਕੀ ਰੇਖਾਓਂ ਮੇਂ ਨਹੀਂ ਕਿਸੀ ਕਾ ਸਾਥ ਲਿਖਾ ਥਾ, ਹਮ ਕੈਸੇ ਇਸ ਨਿਸ਼ਠੁਰ ਜਗ ਮੇਂ ਪਿਆਰ ਭਰੇ ਸੰਬੰਧ ਬਣਾਤੇ। ਸੁਭਾਸ਼ ਚੰਦਰ ਵਤਸ ਗਿੱਦੜ ਬਹਾ ਤੋਂ ਬਹੁਤ ਖੂਬਸੂਰਤ ਜਿਹਾ ਮੈਸੇਜ, ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਲਈ। ਇੱਕ ਹੋਰ ਬਹੁਤ ਖੂਬਸੂਰਤ ਜਿਹਾ ਮੈਸੇਜ, ਕਹਿੰਦੇ ਔਰਤ ਆਪਣੀ ਉਮਰ ਛੁਪਾਵੇ ਐਬ ਛੁਪਾਉਂਦਾ ਬੰਦਾ, ਧੀ ਮਾਪਿਆਂ ਤੋਂ ਦੁੱਖ ਛੁਪਾਉਂਦੀ ਪੁੱਤ ਛੁਪਾਉਂਦਾ ਪੰਗਾ, ਝੂਠਾ ਬੰਦਾ ਮੂੰਹ ਛੁਪਾਵੇ ਉਹ ਛੁਪਾਉਂਦਾ ਅਤੇ ਤਨ ਛੁਪਾਉਂਦਾ ਨੰਗਾ, ਕੋੜੀ ਆਪਣੇ ਜ਼ਖਮ ਛੁਪਾਵੇ ਗੰਜ ਛੁਪਾਉਂਦਾ ਗੰਜਾ, ਅੱਜ ਤੱਕ ਕੋਈ ਦੱਸ ਨਾ ਸਕਿਆ ਨਾ ਚੰਗਾ ਨਾ ਮੰਦਾ। ਕਾਫੀ ਡੀਪ ਮੈਸੇਜ ਭੇਜਿਆ ਅਤੇ ਭੇਜਣ ਵਾਲਿਆਂ ਦਾ ਨਾਮ ਹੈ ਜੀ ਗੁਰਵਿੰਦਰ ਜੌੜਾ, ਪਰਮਜੀਤ ਜੌੜਾ, ਡਾਕਟਰ ਰਣਜੀਤ ਜੌੜਾ ਤਰਨ ਤਾਰਨ ਤੋਂ। ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਵਾਸਤੇ। ਕਹਿੰਦੇ ਬਹੁਤ ਅਜੀਬ ਹੈ ਵਹ ਸ਼ਖਸ ਜਿਸੇ ਨਾ ਚਾਹ ਕਰ ਵੀ ਦਿਲ ਦੇ ਬੈਠੇ, ਔਰ ਇਹ ਸਭ ਜਾਣਨੇ ਕੇ ਬਾਅਦ ਵੀ ਕਿ ਵੀ ਕਿਸੀ ਔਰ ਕਾ ਹੈ। ਪਿਆਰ ਜਿਹੜਾ ਹੁੰਦਾ ਨਾ ਉਹ ਇਸ ਤਰ੍ਹਾਂ ਦੇ ਨਾਲ ਨਹੀਂ ਹੁੰਦਾ ਵੈਸੇ ਵੀ ਕਿ ਅਸੀਂ ਸ਼ਰਤ ਰੱਖ ਕੇ ਪਿਆਰ ਕਰੀਏ, ਪਿਆਰ ਉਹ ਹੁੰਦਾ ਜਿਹੜਾ ਬਿਨਾਂ ਸ਼ਰਤਾਂ ਤੋਂ ਹੁੰਦਾ। ਬਹੁਤ ਸੋਹਣਾ ਮੈਸੇਜ ਇਹ ਮੈਸੇਜ ਜੀ ਗਗਨਪ੍ਰੀਤ ਕੌਰ ਟਾਂਡਾ ਤੋਂ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਵਾਸਤੇ ਗਗਨਪ੍ਰੀਤ। ਇੱਕ ਹੋਰ ਮੈਸੇਜ, ਬਹੁਤ ਅੱਛਾ ਲੱਗ ਰਿਹਾ ਕਿ ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਮੈਸੇਜ ਆ ਰਹੇ ਨੇ। ਇਹ ਮੈਸੇਜ ਪੜ੍ਹਾਂਗੇ ਅਤੇ ਉਸ ਤੋਂ ਬਾਅਦ ਵਿੱਚ ਸੁਣਾਂਗੇ ਅਗਲਾ ਟਰੈਕ। ਮਾਂ ਕਹਿੰਦੀ ਪੁੱਤ ਸਤਾਇਆ ਨਾ ਕਰ, ਮਾਂ ਕਹਿੰਦੀ ਪੁੱਤ ਸਤਾਇਆ ਨਾ ਕਰ, ਨਿਤ ਨਵਾਂ ਨਸ਼ਾ ਪੱਤਾ ਖਾਇਆ ਨਾ ਕਰ, ਤੇਰੇ ਬਾਪੂ ਨੇ ਬਥੇਰੀ। ਖੈਰ ਇਹ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਲੰਬਾ ਮੈਸੇਜ ਹੈ, ਮੈਨੂੰ ਲੱਗਦਾ ਕਿ ਮੈਸੇਜ ਜਿਹੜਾ ਨਾ ਇਹ ਮੈਸੇਜ ਭੇਜਿਆ ਵੈਸੇ ਪਿੰਡ ਮੇਡੂਖੇੜਾ ਬਲੋਕ ਲੰਬੀ ਨੇੜੇ ਮੰਡੀ ਡੱਬ ਵਾਲੀ ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ ਵੱਲੋਂ। ਬਹੁਤ ਹੀ ਸੋਹਣਾ ਜਿਹਾ ਮੈਸੇਜ, ਬਹੁਤ ਬਹੁਤ ਸ਼ੁਕਰੀਆ ਇੰਨੇ ਸੋਹਣੇ ਸੋਹਣੇ ਮੈਸੇਜਸ ਕਰਨ ਵਾਸਤੇ ਤੁਹਾਡੇ ਵੱਲੋਂ, ਅਤੇ ਇੱਦਾਂ ਹੀ ਬਹੁਤ ਸੋਹਣੇ ਸੋਹਣੇ ਮੈਸੇਜਸ ਆ ਰਹੇ ਨੇ। ਬਟ ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਇੱਕ ਟਰੈਕ ਨੂੰ ਜਿਹੜਾ ਕਿ ਹੈ ਲਖਵਿੰਦਰ ਵਡਾਲੀ ਜੀ ਦੀ ਆਵਾਜ਼ ਦੇ ਵਿੱਚ, ਅਤੇ ਇਸ ਤੋਂ ਬਾਅਦ ਵਿੱਚ ਜਿਹੜੇ ਹੋਰ ਮੈਸੇਜਸ ਆ ਰਹੇ ਨੇ ਉਹਨਾਂ ਨੂੰ ਅਸੀਂ ਕੰਟੀਨਿਊ ਕਰਾਂਗੇ, ਪੜ੍ਹਾਂਗੇ। ਬਟ ਫਿਲਹਾਲ ਵੀ ਲੈ ਜੀ ਇਹ ਸੋਹਣੇ ਜਿਹੇ ਗਾਣੇ ਨੂੰ ਸੁਣਨ ਦਾ, ਇੰਜੋਏ ਕਰਦੇ ਰਹੋ ਮੇਰੇ ਨਾਲ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ, ਅਤੇ ਇਸ ਖੂਬਸੂਰਤ ਜਿਹੇ ਟਰੈਕ ਨੂੰ ਇੰਜੋਏ ਕਰੋ ਅਤੇ ਵਾਪਸ ਆਓ ਫਟਾਫਟ ਤੋਂ।

ਕਹਿੰਦੇ ਭੋਲੇ ਭਾਲੇ ਜੇ ਸਵਾਲ, ਭੋਲੇ ਭਾਲੇ ਜੇ ਜਵਾਬ ਸੀ। ਭੋਲੇ ਭਾਲੇ ਜੇ ਸਵਾਲ, ਭੋਲੇ ਭਾਲੇ ਜੇ ਜਵਾਬ ਸੀ। ਫੁੱਲਾਂ ਵਾਂਗ ਖਿੜਿਆ ਰਹਿੰਦਾ ਸੀ ਸਦਾ ਚਿਹਰਾ, ਵੱਲ ਸਕੂਲ ਦੇ ਜਾਂਦੇ ਹੋਏ ਤੂੰ ਹੱਥ ਮੇਰਾ ਅਤੇ ਮੈਂ ਫੜਿਆ ਹੁੰਦਾ ਸੀ ਤੇਰਾ। ਨਾ ਟਾਈਮ ਦੀ ਕੋਈ ਪਾਬੰਦੀ ਸੀ, ਨਾ ਸੀ ਫਿਕਰਾਂ ਵਾਲਾ ਘੇਰਾ। ਬਚਪਨ ਵਰਗੇ ਦਿਨ ਲੱਭਦਾ ਏ, ਜੱਸਲ ਲੱਭਦਾ ਏ ਦਿਲ ਮੇਰਾ। ਬਹੁਤ ਹੀ ਸੋਹਣਾ ਜਿਹਾ, ਬਹੁਤ ਹੀ ਖੂਬਸੂਰਤ ਜਿਹਾ ਮੈਸੇਜ ਇਹ ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਬਸੰਤ ਟੇਲਰ ਬੇਟਾ ਲਵਦੀਪ ਸਿੰਘ ਜੱਸਲ। ਬਹੁਤ ਸੋਹਣਾ ਜਿਹਾ ਮੈਸੇਜ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਲਈ। ਅਤੇ ਇੱਕ ਨਾ ਰਿਕੁਐਸਟ ਹੈ ਤੁਹਾਡੇ ਸਾਰਿਆਂ ਦੇ ਲਈ ਕਿ ਮੈਸੇਜ ਪੜ੍ਹਨ ਨੂੰ ਮੈਨੂੰ ਕੋਸ਼ਿਸ਼ ਹੁੰਦੀ ਹੈ ਮੇਰੀ ਕਿ ਸਾਰਿਆਂ ਦੇ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਜ਼ਰੂਰ ਸ਼ਾਮਿਲ ਕਰਾਂ। ਬਹੁਤ ਸਾਰੇ ਮੈਸੇਜ ਆਉਂਦੇ ਨੇ, ਪਰ ਤੁਸੀਂ ਆਪਣਾ ਮੈਸੇਜ ਭੇਜ ਕੇ ਵੇਟ ਕਰਿਆ ਕਰੋ ਮੈਸੇਜ ਨੂੰ ਰੀਡ ਕਰਨ ਵਾਸਤੇ, ਕਿਉਂਕਿ ਕਈ ਵਾਰੀ ਬਹੁਤ ਸਾਰੇ ਲਿਸਨਰਸ ਜਿਹੜੇ ਨੇ ਮੈਸੇਜ 'ਤੇ ਮੈਸੇਜ ਬੈਕ ਟੂ ਬੈਕ ਭੇਜਦੇ ਜਾਂਦੇ ਨੇ, ਫਿਰ ਉਹਨਾਂ ਦਾ ਮੈਸੇਜ ਸਭ ਤੋਂ ਜ਼ਿਆਦਾ ਚਾਂਸ ਰਹਿੰਦੇ ਨੇ ਮਿਸ ਹੋਣ ਦੇ, ਕਿਉਂਕਿ ਉਹ ਮੈਸੇਜ ਪੜ੍ਹਿਆ ਨਹੀਂ ਜਾਂਦਾ, ਪਤਾ ਹੀ ਨਹੀਂ ਲੱਗਦਾ ਕਿ ਉਹ ਮੈਸੇਜ ਹੈ ਕਿਹੜਾ, ਮਤਲਬ ਉਹ ਸ਼ਾਮਿਲ ਕਰਾਉਣਾ ਚਾਹ ਰਹੇ ਨੇ ਪ੍ਰੋਗਰਾਮ ਦੇ ਵਿੱਚ। ਇਸ ਕਰਕੇ ਮੈਸੇਜ ਭੇਜ ਕੇ ਉਡੀਕ ਕਰਿਆ ਕਰੋ, ਤੁਹਾਡਾ ਮੈਸੇਜ ਮੈਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ, ਜਾਂ ਫਿਰ ਜਿਹੜੇ ਵੀ ਬੈਠੇ ਹੁੰਦੇ ਨੇ ਆਰਜੇ ਉਹ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਦੇ ਨੇ। ਇਸ ਕਰਕੇ ਥੋੜ੍ਹਾ ਜਿਹਾ ਇੰਤਜ਼ਾਰ।

ਕਹਿੰਦੇ ਕਮਲਾ ਜਿਹਾ ਕਰਤਾ ਹੁਣ ਜ਼ਿੰਦਗੀ ਤੋਂ ਹਾਰੇ ਲੱਗਦੇ, ਅਸੀਂ ਕਈ ਸਾਥ ਤੇਰੇ ਤੋਂ ਵਾਰੇ ਲੱਗਦੇ, ਮਹਿਫਿਲਾਂ ਖਾਮੋਸ਼ ਨਹੀਂ ਸਾਡੀਆਂ ਅਸੀਂ ਇਸ਼ਕਾ ਤਾਰੇ ਲੱਗਦੇ, ਤੇਰੇ ਪੀਠੇ ਦੀ ਮਹਿਕ ਕੋਲ ਅਸੀਂ ਨਿੱਤ ਸੂਲੀ ਚਾੜੇ ਲੱਗਦੇ। ਗੋਪੀ ਰੇਰੂ ਜਲੰਧਰ। ਬਹੁਤ ਸੋਹਣਾ ਮੈਸੇਜ, ਬਹੁਤ ਵਧੀਆ। ਪਰ ਜ਼ਿੰਦਗੀ ਨੂੰ ਪੋਜ਼ਿਟਿਵ ਐਟੀਟਿਊਡ ਦੇ ਨਾਲ ਜੀਣਾ ਚਾਹੀਦਾ ਵੀ ਹੈ ਅਤੇ ਜੀਣਾ ਪੈਂਦਾ ਵੀ ਹੈ, ਕਿਉਂਕਿ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਕਈ ਵਾਰੀ ਜਿਹੜੀਆਂ ਸਾਡੇ ਮੁਤਾਬਿਕ ਨਹੀਂ ਹੁੰਦੀਆਂ, ਪਰ ਅਸੀਂ ਜ਼ਿੰਦਗੀ ਨੂੰ ਉਸੇ ਫਲੋ ਦੇ ਨਾਲ ਜੀਣਾ ਹੁੰਦਾ, ਕਿਉਂਕਿ ਪੋਜ਼ਿਟਿਵ ਐਟੀਟਿਊਡ ਜਦੋਂ ਲੈ ਕੇ ਜੀਂਦੇ ਹਾਂ ਤਾਂ ਜ਼ਿੰਦਗੀ ਥੋੜ੍ਹੀ ਜਿਹੀ ਸੌਖੀ ਲੱਗਣ ਲੱਗ ਜਾਂਦੀ ਹੈ ਜੀਣੀ। ਅੱਛਾ, ਕਹਿੰਦੇ ਸਫ਼ਰ ਵੀ ਛੂਟ ਜਾਏਗਾ, ਯੇ ਸ਼ਹਿਰ ਵੀ ਛੂਟ ਜਾਏਗਾ, ਜਹਾਂ ਬਚਪਨ ਹੰਸਕਰ ਗੁਜ਼ਰਾ ਥਾ, ਵੋ ਘਰ ਵੀ ਇੱਕ ਦਿਨ ਛੂਟ ਜਾਏਗਾ, ਜਿਸ ਆਂਗਨ ਮੇਂ ਗਿਰਕਰ ਹਮਨੇ ਚਲਨਾ ਔਰ ਸੰਭਲਨਾ ਸੀਖਾ ਥਾ, ਇੱਕ ਦਿਨ ਵਹੀ ਦਰਵਾਜ਼ਾ ਵੀ ਹਮੇਂ ਮਹਿਮਾਨ ਸਮਝਨੇ ਲਗੇਗਾ। ਸੋਨੂ ਮਲੇਰਕੋਟਲਾ ਤੋਂ। ਔਰ ਇਹ ਜ਼ਿੰਦਗੀ ਦੀ ਸੱਚਾਈ ਹੈ ਜੀ ਇਹ ਵੀ, ਕਿਉਂਕਿ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਨਵੇਂ ਨਵੇਂ ਚੇਂਜਸ ਆਉਂਦੇ ਨੇ ਜ਼ਿੰਦਗੀ ਦੇ ਵਿੱਚ, ਅਸੀਂ ਬਹੁਤ ਸਾਰੇ ਪੜਾਅ ਪਾਰ ਕਰਦੇ ਹਾਂ, ਕਈ ਵਾਰੀ ਘਰੋਂ ਨਿਕਲਣਾ ਪੈਂਦਾ ਛੱਡ ਕੇ ਘਰ ਬਾਰ ਆਪਣਾ, ਪਰ ਇਹ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਔਰ ਆਪਣੇ ਆਪ ਨੂੰ ਖੁਸ਼ ਨਸੀਬ ਸਮਝਣਾ ਚਾਹੀਦਾ ਕਿ ਜੇ ਸਾਨੂੰ ਇਹ ਮੌਕਾ ਮਿਲਦਾ ਕਿ ਅਸੀਂ ਥੋੜ੍ਹਾ ਜਿਹਾ ਇੱਕ ਸਟੈਪ ਅੱਗੇ ਲੈ ਕੇ ਅੱਗੇ ਵੱਧ ਕੇ ਕੁਝ ਕਰੀਏ ਆਪਣੀ ਜ਼ਿੰਦਗੀ ਵਿੱਚ। ਇੱਕ ਬਹੁਤ ਸੋਹਣਾ ਜਿਹਾ ਮੈਸੇਜ, ਪਰ ਇਸ ਮੈਸੇਜ ਦੇ ਪੋਜ਼ਿਟਿਵ ਪਾਰਟ ਨੂੰ ਮੈਂ ਜ਼ਰੂਰ ਪੜ੍ਹਨਾ ਚਾਹਾਂਗੀ, ਕਿਉਂਕਿ ਅਸੀਂ ਸਿਰਫ ਜ਼ਿੰਦਗੀ ਦੇ ਬਾਰੇ 'ਚ ਉਦਾਸੀ ਜਾਂ ਫਿਰ ਇਮੋਸ਼ਨਸ, ਹਮੇਸ਼ਾ ਉਦਾਸੀ ਦੇ ਨਾਲ ਨਹੀਂ ਜੁੜੇ ਹੁੰਦੇ, ਇਮੋਸ਼ਨਸ ਜਿਹੜੇ ਨੇ ਉਹ ਖੁਸ਼ੀ ਦੇ ਨਾਲ ਵੀ ਜੁੜੇ ਹੁੰਦੇ ਨੇ ਨਾ। ਕਹਿੰਦੇ ਅਬ ਮੁਸਕੁਰਾਨਾ ਸੀਖ ਲਿਆ ਹੈ ਮੈਨੇ, ਦਰਦ ਛੁਪਾਨਾ ਸੀਖ ਲਿਆ ਹੈ ਮੈਨੇ, ਜੋ ਲੋਕ ਸਾਥ ਛੋੜ ਜਾਤੇ ਹੈ ਅਕਸਰ, ਉਨਕੇ ਬਿਨਾਂ ਜੀਣਾ ਸੀਖ ਲਿਆ ਹੈ ਮੈਨੇ,

ਹਿੱਸਾ ਜਿਹੜਾ ਹੈ ਇਹ ਮੈਂ ਪੜ੍ਹਿਆ ਹੈ ਇਸ ਖੂਬਸੂਰਤ ਜਿਹੇ ਮੈਸੇਜ ਦਾ, ਕਿਉਂਕਿ ਜ਼ਿੰਦਗੀ ਨੂੰ ਇਸੇ ਐਟੀਟਿਊਡ ਦੇ ਨਾਲ ਅਸੀਂ ਜੇ ਜੀਨੇ ਹਾਂ ਨਾ ਤਾਂ ਸਾਡੀ ਜ਼ਿੰਦਗੀ ਜਿਹੜੀ ਹੈ ਬਹੁਤ ਸੌਖੀ ਹੋ ਜਾਂਦੀ ਹੈ। ਮੈਸੇਜ ਆਇਆ ਜੀ ਮੁਹੰਮਦ ਮੁਜ਼ੱਫਰ ਮੁਹੰਮਦ ਅਰਮਾਨ ਪੇਂਟ ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਵਾਸਤੇ। ਅਤੇ ਇਹਨਾਂ ਨੇ ਇੱਕ ਲਿਖੀ ਹੈ ਚੀਜ਼ ਨੀਚੇ ਕਿ ਵੰਦਨਾ ਮੈਮ ਆਪਕੀ ਆਵਾਜ਼ ਮੇਰੀ ਸਿਸਟਰ ਕੀ ਆਵਾਜ਼ ਲੱਗਤਾ ਹੈ, ਉਸਕੀ ਆਵਾਜ਼ ਔਰ ਆਪਕੀ ਆਵਾਜ਼ ਸੇਮ ਹੀ ਹੈ। ਦੇਖੋ ਜੀ, ਕਹਿੰਦੇ ਨੇ ਨਾ ਜ਼ਿੰਦਗੀ ਦੇ ਮਤਲਬ ਦੁਨੀਆ ਦੇ ਵਿੱਚ ਬਹੁਤ ਸਾਰੇ ਇਨਸਾਨ ਨੇ ਜਿਹੜੇ ਇੱਕ ਦੂਸਰੇ ਨਾਲ ਮਿਲਦੇ ਨੇ, ਉਹਨਾਂ ਦੀਆਂ ਆਵਾਜ਼ਾਂ, ਉਹਨਾਂ ਦੀਆਂ ਸ਼ਕਲਾਂ, ਅਤੇ ਹੋ ਸਕਦਾ ਹੈ ਕਿ ਕੁਛ ਇੱਦਾਂ ਦਾ ਹੀ ਹੋਵੇ। ਅੱਛਾ, ਇੱਕ ਸਾਡੇ ਹੋਰ ਲਿਸਨਰ ਨੇ, ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਵੀ ਨਵਾਂ ਹੀ ਹੁਣੇ ਮੈਸੇਜ ਜਿਹੜੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਇਦ ਕਰਨੇ ਸ਼ੁਰੂ ਕੀਤੇ ਨੇ। ਅੱਛਾ ਲੱਗਿਆ ਦੇਖ ਕੇ ਕਿ ਕੁਝ ਨਵੇਂ ਲਿਸਨਰਸ ਵੀ ਜੇ ਜੁੜ ਰਹੇ ਨੇ ਮੈਸੇਜਸ ਦੇ ਥਰੂ। ਅਸੀਂ ਕੰਟੀਨਿਊ ਕਰਾਂਗੇ ਜੀ ਤੁਹਾਡੇ ਨਾਲ ਇਸ ਉਮੀਦ ਦੇ ਵਿੱਚ ਕਿ ਇਹ ਸਾਂਝ ਜਿਹੜੀ ਆ ਉਹ ਬਹੁਤ ਲੰਬੀ ਚੱਲੇ। ਮੈਸੇਜ ਹੈ ਜੀ ਦਵਿੰਦਰ ਕੁਮਾਰ ਭਾਰਗੋ ਕੈਂਪ ਜਲੰਧਰ ਤੋਂ, ਅਤੇ ਇਹ ਮੈਸੇਜ ਲਿਖਦੇ ਨੇ, ਇਹਨਾਂ ਨੇ ਲਿਖਿਆ ਪਿਆਰ ਉਸ ਦੇ ਨਾਲ ਹੀ ਕਰੋ ਜੋ ਤੁਹਾਡੀ ਕਦਰ ਕਰੇ। ਚਲੋ ਠੀਕ ਹੈ ਜੀ, ਬਹੁਤ ਸੋਹਣੀ ਜੀ ਇੱਕ ਲਾਈਨ ਤੁਸੀਂ ਲਿਖੀ ਹੈ, ਬਟ ਮੈਂ ਪ੍ਰੋਗਰਾਮ 'ਚ ਇਸ ਕਰਕੇ ਜ਼ਰੂਰ ਸ਼ਾਮਿਲ ਕੀਤੀ ਹੈ ਕਿ ਤੁਹਾਡੀ ਹੌਸਲਾ ਅਫਜ਼ਾਈ ਹੋ ਸਕੇ, ਤਾਂ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸੇ ਤਰੀਕੇ ਦੇ ਨਾਲ ਬਣੇ ਰਹੋ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਲਈ। ਫਿਲਹਾਲ ਵੇਲਾ ਹੋ ਗਿਆ ਜੀ ਇੱਕ ਗੀਤ ਨੂੰ ਸੁਣਨ ਦਾ, ਇਸ ਗੀਤ ਤੋਂ ਬਾਅਦ ਵਿੱਚ ਫਟਾਫਟ ਤੋਂ ਵਾਪਸ ਆਓ। ਅਤੇ ਜਿਨ੍ਹਾਂ ਨੇ ਹਜੇ ਤੱਕ ਮੈਸੇਜ ਫੋਰਵਰਡ ਨਹੀਂ ਕੀਤੇ, ਮਤਲਬ ਕਿ ਆਪਣੇ ਮੈਸੇਜ ਆਪਣੇ ਸੁਨੇਹੇ ਨਹੀਂ ਭੇਜੇ ਨੇ 9855-10-10-27 ਦੇ ਉੱਤੇ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਖੂਬਸੂਰਤ ਜਿਹਾ ਮੈਸੇਜ, ਆਪਣਾ ਨਾਮ ਅਤੇ ਆਪਣੇ ਸ਼ਹਿਰ ਜਾਂ ਪਿੰਡ ਦਾ ਨਾਮ ਭੇਜੋ, ਅਤੇ ਮੈਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੀ ਤੁਹਾਡੇ ਇਸ ਸੋਹਣੇ ਜਿਹੇ ਸੁਨੇਹੇ ਨੂੰ। ਫਿਲਹਾਲ ਸੁਣਦੇ ਹਾਂ ਨੈਕਸਟ ਟ੍ਰੈਕ।

ਤੁਹਾਡੇ ਸੋਹਣੇ ਸੋਹਣੇ ਜੇ ਮੈਸੇਜ ਪੜ੍ਹਦੇ ਪੜ੍ਹਦੇ ਅਤੇ ਨਾਲ ਨਾਲ ਇਹ ਖੂਬਸੂਰਤ ਜਿਹੜੇ ਟਰੈਕਸ ਇਹ ਨਗਮੇ ਇਹ ਗੀਤ ਸੁਣਦਿਆਂ ਸੁਣਦਿਆਂ ਟਾਈਮ ਕਿੰਨੀ ਜਲਦੀ ਬੀਤ ਗਿਆ ਪਤਾ ਹੀ ਨਹੀਂ ਲੱਗਿਆ। ਪਰ ਫਿਰ ਵੀ ਜ਼ਿੰਦਗੀ ਹੈ, ਵਕਤ ਹੈ, ਇਹ ਨਿਕਲਦਾ ਹੀ ਜਾਂਦਾ। ਜੇ ਹਜੇ ਕਿਸੇ ਨੇ ਹੁਣੇ ਟਿਊਨ ਇਨ ਕੀਤਾ ਤਾਂ ਤੁਸੀਂ ਜ਼ਰੂਰ ਮੈਸੇਜ ਆਪਣਾ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ। ਮੈਂ ਕੋਸ਼ਿਸ਼ ਕਰਾਂਗੀ ਕਿ ਇਸ ਪ੍ਰੋਗਰਾਮ ਦੇ ਆਖਿਰ ਵਿੱਚ ਤੁਹਾਡਾ ਮੈਸੇਜ ਜ਼ਰੂਰ ਰੀਡ ਕਰਾਂ। ਕਹਿੰਦੇ, ਕਹਾਂ ਮਿਲਤੀ ਹੈ ਜ਼ਿੰਦਗੀ ਮਨ ਚਾਹੇ ਰੰਗੋਂ ਕੀ ਛਾਂਵ ਮੇਂ, ਕਹਾਂ ਮਿਲਤੀ ਹੈ ਜ਼ਿੰਦਗੀ ਮਨ ਚਾਹੇ ਰੰਗੋਂ ਕੀ ਛਾਂਵ ਮੇਂ, ਦਿਲ ਜੋ ਚਾਹੇ ਵੈਸਾ ਸਭ ਕਹਾਂ ਹੋਤਾ ਹੈ, ਜ਼ਿੰਦਗੀ ਤੋਂ ਆਪਣੇ ਹੀ ਰੰਗੋਂ ਮੇਂ ਢਲਤੀ ਹੈ। ਜੀ ਹਾਂ, ਇਹੀ ਤਾਂ ਜ਼ਿੰਦਗੀ ਹੈ ਕਿ ਅਸੀਂ ਜੋ ਸੋਚਦੇ ਹਾਂ ਉਹ ਹੁੰਦਾ ਨਹੀਂ ਹੈ, ਅਤੇ ਜੋ ਹੁੰਦਾ ਹੈ ਉਹ ਅਸੀਂ ਸੋਚਿਆ ਨਹੀਂ ਹੁੰਦਾ, ਕਿਉਂਕਿ ਸਾਡੇ ਪਲੈਨਸ ਅਤੇ ਭਗਵਾਨ ਦੇ ਉਸ ਪਰਮਾਤਮਾ ਦੇ ਪਲੈਨਸ ਜਿਹੜੇ ਨੇ ਉਹ ਅਲੱਗ ਅਲੱਗ ਨੇ। ਇਸ ਕਰਕੇ ਜ਼ਿੰਦਗੀ ਨੂੰ ਉਸੇ ਤਰੀਕੇ ਦੇ ਨਾਲ ਜੀਓ ਜਿਸ ਤਰ੍ਹਾਂ ਦੇ ਨਾਲ ਚੱਲ ਰਹੀ ਹੈ, ਇੱਕ ਪੋਜ਼ਿਟਿਵ ਐਟੀਟਿਊਡ ਦੇ ਨਾਲ। ਖੈਰ, ਫਿਲਹਾਲ ਪ੍ਰੋਗਰਾਮ ਦੇ ਲਾਜ ਸ਼ਾਇਰ ਹੈ ਦੇ ਵਿੱਚ ਬਹੁਤ ਸੋਹਣੇ ਸੋਹਣੇ ਤੁਸੀਂ ਮੈਨੂੰ ਮੈਸੇਜਸ ਭੇਜੇ ਨੇ ਅਤੇ ਮੈਂ ਉਡੀਕ ਰਹੀ ਹਾਂ ਕੁਝ ਹੋਰ ਮੈਸੇਜਸ ਜੇ ਆਉਂਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ ਅਤੇ ਤੁਸੀਂ ਫਟਾਫਟ ਤੋਂ ਵਾਪਸ ਆਓ ਪ੍ਰੋਗਰਾਮ ਦੇ ਲਾਜ ਸ਼ਾਇਰ ਹੈ ਦੇ ਵਿੱਚ ਮੇਰੇ ਨਾਲ, ਆਪਣੀ ਦੋਸਤ ਵੰਦਨਾ ਦੇ ਨਾਲ। ਇੰਜੋਏ ਕਰ ਰਹੇ ਹੋ ਤੁਸੀਂ ਇਸ ਪ੍ਰੋਗਰਾਮ ਨੂੰ।

ਕਹਿੰਦੇ ਤੇਰੀ ਮੁਹੱਬਤ ਕਾ ਯੇ ਆਲਮ ਹੈ ਮੇਰੇ ਦੋਸਤ, ਹਰ ਪਲ ਬਸ ਤੇਰਾ ਹੀ ਇੰਤਜ਼ਾਰ ਰਹਿਤਾ ਹੈ, ਤੁਮ ਮੇਰੇ ਧੜਕਤੇ ਦਿਲ ਕਾ ਕਰਾਰ ਹੋ, ਸਜੀ ਹੋਈ ਇਸ ਮਹਿਫਿਲ ਕੀ ਬਹਾਰ ਹੋ। ਮੈਸੇਜ ਹੈ ਜੀ ਸੋਨੂੰ ਫਰੋਮ ਓਮਾਨ। ਅੱਛਾ, ਓਮਾਨ ਤੋਂ ਆਇਆ ਮੈਸੇਜ ਹੈ, ਬਹੁਤ ਬਹੁਤ ਸ਼ੁਕਰੀਆ ਜੀ ਇਹ ਮੈਸੇਜ ਭੇਜਣ ਵਾਸਤੇ। ਫਿਲਹਾਲ ਹੁਣ ਵੇਲਾ ਹੋ ਗਿਆ ਇਸ ਪ੍ਰੋਗਰਾਮ ਨੂੰ ਇੱਥੇ ਵਾਇੰਡ ਅਪ ਕਰਨ ਦਾ। ਬਹੁਤ ਸੋਹਣੇ ਸੋਹਣੇ ਤੁਸੀਂ ਮੈਸੇਜਸ ਭੇਜੇ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਲਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪ੍ਰੋਗਰਾਮ 'ਚ ਮੇਰੇ ਨਾਲ ਬਣੇ ਰਹਿਣ ਲਈ। ਅਤੇ ਫਿਲਹਾਲ ਹੁਣ ਚੱਲਾਂਗੇ ਅਸੀਂ ਦਿੱਲੀ

ਰੇਨਬੋ ਵੱਲ, ਉੱਥੇ ਪ੍ਰੋਗਰਾਮ ਰੇਡੀਓ ਡਾਕਟਰ ਅਸੀਂ ਸੁਣਾਂਗੇ, ਦੇਖਦੇ ਹਾਂ ਕਿ ਅੱਜ ਕਿਹੜੀ ਇਨਫੋਰਮੇਸ਼ਨ ਸਾਡੇ ਵਾਸਤੇ ਹੈ ਸਪੈਸ਼ਲ। ਅਤੇ ਉਸ ਤੋਂ ਬਾਅਦ ਇਹ 4 ਵਜੇ ਹੈਲੋ ਜਲੰਧਰ ਦੇ ਵਿੱਚ ਫਿਰ ਮੁਲਾਕਾਤ ਹੋਏਗੀ। ਅਤੇ ਸੁਣਦੇ ਹਾਂ ਜੀ FM ਰੇਨਬੋ ਦਿੱਲੀ ਤੋਂ ਸਾਡਾ ਪ੍ਰੋਗਰਾਮ ਰੇਡੀਓ ਡਾਕਟਰ, ਅਤੇ ਮਿਲਾਂਗੇ ਬਹੁਤ ਜਲਦੀ ਵਾਪਸ 4 ਵਜੇ।

0: ਹਾਂਜੀ, ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ, ਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ। ਤੇ ਅੱਜ ਗੱਲਬਾਤ ਕਰ ਰਹੇ ਹਾਂ ਅਸੀਂ ਟ੍ਰੈਫਿਕ ਦੇ ਬਾਰੇ 'ਚ, ਤੇ ਕੁਝ ਫਨੀ ਜੇ ਕੁਐਸਚਨਸ ਮੈਂ ਪੁੱਛਾਂਗੀ ਤੁਹਾਡੇ ਤੋਂ। ਤੁਹਾਡੇ ਕੋਲ ਵੀ ਜੇ ਕੋਈ ਫਨੀ ਇੰਸੀਡੈਂਟਸ ਨੇ ਨਾ ਇੱਦਾਂ ਹੀ ਸੜਕ 'ਤੇ ਚੱਲਦੇ ਫਿਰਦਿਆਂ ਦੇ, ਕਿਉਂਕਿ ਬਹੁਤ ਕੁਛ ਹੁੰਦਾ, ਹੌਰਨ ਵੱਜਦੇ ਨੇ, ਉੱਧਰੋਂ ਦੀ ਸਿਗਨਲਸ ਹੁੰਦੇ ਨੇ ਰੈੱਡ, ਅਤੇ ਉੱਧਰੋਂ ਦੀ ਲੜਾਈ ਵੀ ਕਈ ਵਾਰੀ ਹੋ ਜਾਂਦੀ ਹੈ ਵਿੱਚ, ਇਹ ਤੂੰ ਕਿੱਦਾਂ ਅੱਗੇ ਅਤੇ ਮੈਂ ਕਿੱਦਾਂ ਅੱਗੇ, ਕਿਉਂਕਿ ਜਲਦੀ ਬੜੀ ਹੈ ਸਾਰਿਆਂ ਨੂੰ ਨਿਕਲਣ ਦੀ। ਅਤੇ ਦੇਖਦੇ ਹਾਂ ਅੱਜ ਹੁਣ ਅਗਲੀ ਕਾਲ ਜਿਹੜੀ ਇਸ ਪ੍ਰੋਗਰਾਮ 'ਚ ਕਿਹਦੀ ਲੱਗੀ ਹੈ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਮ ਸੋਨੂੰ ਬੋਲ ਰਿਹਾ ਜੀ, ਪਿੰਡ ਕੁੱਕਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ ਤੋਂ।
0: ਸੋਨੂੰ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਮੈਡਮ ਹਾਲ ਚਾਲ ਬਹੁਤ ਸ਼ੁਭ ਹੈ, ਤੁਸੀਂ ਸੁਣਾਓ, ਤੁਸੀਂ ਕਿਵੇਂ ਹੋ ਮੈਮ?
0: ਬਿਲਕੁਲ ਜੀ, ਬਿਲਕੁਲ ਵਧੀਆ। ਅੱਛਾ ਸੋਨੂੰ ਜੀ, ਕਿੱਥੋਂ ਬੋਲ ਰਹੇ ਹੋ, ਦੁਬਾਰਾ ਬੋਲੋ ਜਰਾ।
1: ਮੈਡਮ ਕੁੱਕਾ ਤਲਵੰਡੀ ਪਿੰਡ ਆ ਜੀ, ਡਿਸਟ੍ਰਿਕਟ ਕਪੂਰਥਲਾ ਦੇ।
0: ਅੱਛਾ ਜੀ, ਠੀਕ ਹੈ। ਤੇ ਤੁਸੀਂ ਪਹਿਲੀ ਵਾਰੀ ਕਾਲ ਲਾਇਆ ਕਿ ਅੱਗੇ ਵੀ ਗੱਲਬਾਤ ਹੁੰਦੀ ਹੈ ਤੁਹਾਡੀ?
1: ਮੈਡਮ ਕਰਦੇ ਰਹੀਦਾ ਕਾਲ ਮੈਡਮ।
0: ਠੀਕ ਹੈ, ਠੀਕ ਹੈ, ਠੀਕ ਹੈ, ਵਧੀਆ ਲੱਗਦਾ ਜੀ ਗੱਲ ਕਰਕੇ ਨਵੇਂ ਕਾਲਰਸ ਦੇ ਨਾਲ, ਨਵੇਂ ਲਿਸਨਰਸ ਦੇ ਨਾਲ ਵੀ। ਤੇ ਖੈਰ, ਮੈਨੂੰ ਲੱਗਦਾ ਕਿ ਮੇਰੀ ਤੁਹਾਡੇ ਨਾਲ ਪਹਿਲੀ ਵਾਰੀ ਗੱਲ ਹੋ ਗਈ, ਕਾਠ ਨੇ ਜੁੜੇ ਨੇ, ਮੇਰੀ ਤੁਹਾਡੇ ਨਾਲ ਪਹਿਲੀ ਵਾਰੀ ਗੱਲ ਹੋਈ ਹੈ ਮੈਨੂੰ ਲੱਗਦਾ।
1: ਹਾਂਜੀ ਹਾਂਜੀ,
0: ਠੀਕ ਹੈ, ਠੀਕ ਹੈ, ਠੀਕ ਹੈ। ਅੱਛਾ, ਹੁਣ ਤੁਸੀਂ ਦੱਸੋ ਜਰਾ, ਤੁਸੀਂ ਪਿੰਡ ਤੋਂ ਹੋ, ਹੈ ਨਾ? ਤੇ ਹੁਣ ਜਦੋਂ ਤੁਸੀਂ ਨਿਕਲਦੇ ਹੋ, ਤਾਂ ਤੁਸੀਂ ਜਦੋਂ ਕਿਸੇ ਨੂੰ ਇਹ ਕਹਿੰਦੇ ਹੋ ਕਿ ਮੈਂ 5 ਮਿੰਟਾਂ ਦੇ ਵਿੱਚ ਆਇਆ, ਤੇ ਫਿਰ 5 ਮਿੰਟ ਜਿਹੜੇ ਨੇ ਤੁਹਾਡੇ ਕਿੰਨੇ ਘੰਟਿਆਂ ਵਾਲੇ ਹੁੰਦੇ ਨੇ?
1: ਮੈਡਮ ਵੈਸੇ ਤੇ ਪੰਜਾਬੀਆਂ ਦੇ 5 ਮਿੰਟ ਅੱਧਾ ਪੂਰਾ ਘੰਟਾ ਲੱਗ ਗਿਆ।
0: ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਠੀਕ ਹੈ। ਮਤਲਬ ਕਿ ਅੱਧਾ ਪੌਣਾ ਘੰਟਾ ਪੱਕਾ ਲਾ ਕੇ ਚੱਲੀਏ ਜੇ ਕੋਈ 5 ਮਿੰਟਾਂ ਚ ਆਉਂਦਾ ਪਿਆ ਤੇ।
1: ਹਾਂਜੀ, ਲੱਗ ਗਿਆ ਮੈਡਮ।
0: ਤੇ ਮੈਂ ਤਾਂ ਕਈ ਵਾਰੀ ਇਹ ਵੀ ਦੇਖਿਆ ਕਿ ਘਰ ਦੇ ਵਿੱਚ ਹੀ ਬੈਠੇ ਬੈਠੇ ਕਈ ਜਾਣਗੇ, ਬਸ ਰਸਤੇ 'ਚ ਹੀ ਆ 5 ਮਿੰਟਾਂ 'ਚ ਪਹੁੰਚਦੇ ਪਏ ਆ।
1: ਹਾਂਜੀ ਹਾਂਜੀ ਮੈਡਮ, ਇਸ ਤਰ੍ਹਾਂ ਹੁੰਦਾ ਕਈ ਵਾਰ।
0: ਠੀਕ ਹੈ। ਅੱਛਾ, ਸਭ ਤੋਂ ਜ਼ਿਆਦਾ ਹੌਰਨ ਜਿਹੜੇ ਨੇ ਸੜਕ ਦੇ ਉੱਤੇ ਕੌਣ ਮਾਰਦਾ?
1: ਹੌਰਨ ਮੈਡਮ ਦੇਖਿਆ ਗੱਡੀਆਂ ਵਾਲੇ ਜ਼ਿਆਦਾ ਮਾਰਦੇ ਮੈਡਮ ਹੌਰਨ।
0: ਤੇ ਕਦੀ ਕਿਸੇ ਨਾਲ ਲੜਾਈ ਹੋਈ ਹੈ ਕਿ ਤੁਸੀਂ ਅੱਗੇ ਕਿੱਦਾਂ ਤੇ ਮੈਂ ਕਿੱਦਾਂ ਪਿੱਛੇ? ਚਲੋ ਬਹੁਤ ਵਧੀਆ, ਬਹੁਤ ਵਧੀਆ। ਇੰਡੀਕੇਟਰ ਯੂਜ਼ ਕਰਦੇ ਹੋ ਫਿਰ?
1: ਹਾਂਜੀ ਹਾਂਜੀ, ਬਿਲਕੁਲ ਮੈਮ।
0: ਤੇ ਨਾਲ ਹੱਥ ਵੀ ਵਰਤਿਆ ਜਾਂਦਾ?
1: ਨਹੀਂ ਮੈਡਮ, ਹੱਥ ਨੂੰ ਇੰਡੀਕੇਟਰ ਦੇ ਦਾ ਲੋੜ ਨਹੀਂ ਪੈਂਦੀ।
0: ਵੈਸੇ ਪੰਜਾਬੀਆਂ ਨੂੰ ਬੜੀ ਆਦਤ ਹੁੰਦੀ ਹੈ ਇੰਡੀਕੇਟਰ ਦੇ ਨਾਲ ਹੱਥ ਦੇ ਕੇ ਪੱਕਾ ਕਰਨ ਦੀ ਕਿ ਇੱਧਰ ਹੀ ਮੁੜਨਾ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਮੇਰੇ ਨਾਲ ਵੀ ਬੜੀ ਵਾਰੀ ਹੋਇਆ। ਵੈਸੇ ਤਾਂ ਕਹਿੰਦੇ ਆ ਨਾ ਕਿ ਲੇਡੀਜ਼ ਜਿਹੜੀਆਂ ਇੰਡੀਕੇਟਰ ਗਲਤ ਦੇ ਕੇ ਗਲਤ ਪਾਸੇ ਮੁੜ ਜਾਂਦੀਆਂ, ਮੈਂ ਕਈ ਵਾਰੀ ਬੰਦੇ ਵੀ ਬੜੇ ਇੱਦਾਂ ਦੇ ਦੇਖੇ ਆ, ਅੱਗੇ ਚੱਲਦੇ ਹੋਣਗੇ ਇੰਡੀਕੇਟਰ ਖੱਬੇ ਦਾ ਦਿੱਤਾ ਤੇ ਸੱਜੇ ਨੂੰ ਮੁੜ ਜਾਂਦੇ।
1: ਹਾਂਜੀ, ਭੁਲੇਖਾ ਲਾ ਕੇ ਨਾ ਇੰਡੀਕੇਟਰ ਉਸ ਸਾਈਡ ਦਿੰਦੇ, ਉਸ ਸਾਈਡ ਜਾਂਦੇ ਆ।
0: ਤੁਸੀਂ ਕਦੀ ਇੱਦਾਂ ਕੀਤਾ?
1: ਨੈਨੀਤਾਲ ਦੇ ਵਿੱਚ ਹੋਈ ਸੀ
0: ਮੈਡਮ,
1: ਮੇਰੀ ਸਭ ਤੋਂ ਫੇਵਰੇਟ ਨੈਨੀਤਾਲ।

0: ਗਿਆ। ਬਹੁਤ ਸੋਹਣੀ ਜਗ੍ਹਾ, ਬਹੁਤ ਸੋਹਣਾ ਗਾਣਾ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਜੀ, ਥੈਂਕ ਯੂ ਸੋਨੂ ਜੀ,
1: ਥੈਂਕ ਯੂ ਸੋ ਮਚ ਮੈਮ, ਥੈਂਕ ਯੂ।
0: ਓਕੇ ਜੀ, ਓਕੇ। ਤੇ ਲਓ ਜੀ, ਸੋਨੂ ਜੀ ਵਾਸਤੇ ਬਹੁਤ ਵਧੀਆ ਜੀ ਉਹਨਾਂ ਦੀ ਡਿਮਾਂਡ ਆਈ ਹੈ, ਪਲੇ ਕਰਨ ਲੱਗੀ ਹਾਂ ਮੈਂ ਗਾਣਾ। ਤੁਸੀਂ ਕਿਤੇ ਨਹੀਂ ਜਾਣਾ, ਫਟਾਫਟ ਤੋਂ ਇਸ ਗਾਣੇ ਤੋਂ ਬਾਅਦ ਵਾਪਸ ਹੈ ਇੱਥੇ ਹੀ ਆਉਣਾ।

0: ਹਾਂਜੀ ਵੰਦਨਾ ਆਈ ਹੈ ਜੀ ਅੱਜ ਪ੍ਰੋਗਰਾਮ ਦੇ ਵਿੱਚ ਤੇ ਤੁਹਾਨੂੰ ਪਤਾ ਕਿ ਗਾਣੇ ਚੱਲਣੇ ਨੇ ਛੋਟੇ ਤੇ ਗੱਲਾਂ ਬਾਤਾਂ ਹੋਣੀਆਂ ਨੇ ਵੱਡੀਆਂ ਜੀ ਹਾਂ ਕਿਉਂਕਿ ਮੈਂ ਤਾਂ ਇਹ ਕਹਾਂਗੀ ਕਿ ਜੇ ਪ੍ਰੋਗਰਾਮ ਦਾ ਨਾਮ ਹੈਲੋ ਜਲੰਧਰ ਹੈ ਤੇ ਫਿਰ ਜੇ ਹੈਲੋ ਹੈਲੋ ਹੋਈ ਨਾ ਪੂਰੀ ਤਾਂ ਫਿਰ ਮਜ਼ਾ ਹੀ ਕਾਹਦਾ ਆਇਆ ਤੇ ਜੀ ਹਾਂ ਅਗਲੀ ਗੱਲਬਾਤ ਅਸੀਂ ਕਰਦੇ ਹਾਂ ਕਿਹੜੇ ਕਾਲਰ ਦੇ ਨਾਲ ਦੇਖਦੇ ਹਾਂ ਕੌਣ ਨੇ ਲਾਈਨ ਤੇ ਹੈਲੋ
1: ਹੈਲੋ ਵੰਦਨਾ ਮੈਡਮ ਜੀ ਨਮਸਕਾਰ ਜੀ
0: ਨਮਸਕਾਰ ਜੀ ਕੌਣ ਬੋਲ ਰਹੇ ਹੋ
1: ਮੈਂ ਰਾਮ ਰਵਾਇਆ ਸ਼ਰਮਾ ਜੀ ਪਿੰਡ ਸਮਰਾਏ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ
0: ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਰਾਮ ਰਵਾਇਆ ਜੀ ਤੇ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ
1: ਮੈਡਮ ਜੀ ਤੁਸੀਂ ਵੀ ਆਵਾਜ਼ ਦੇ ਜ਼ਰੀਏ ਸਾਡੇ ਨਗਰ ਸਮਰਾਏ ਪਹੁੰਚੇ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ
0: ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦੇਣ ਲਈ ਤੇ ਇੰਨੇ ਪਿਆਰ ਦੇ ਨਾਲ ਵੈਲਕਮ ਕਰਨ ਵਾਸਤੇ ਅੱਛਾ ਰਾਮ ਰਵਾਇਆ ਜੀ ਤੁਸੀਂ ਦੱਸੋ ਤੁਸੀਂ ਘਰ ਹੀ ਰਹਿੰਦੇ ਹੋ ਕਿ ਜਾਂਦੇ ਵੀ ਹੋ ਕਦੀ ਬਾਹਰ ਥੋੜਾ ਬਹੁਤ ਗੱਡੀ ਕਾਰ ਚਲਾਉਂਦੇ ਹੋ ਕਿ ਸਕੂਟੀ ਚਲਾਉਂਦੇ ਹੋ ਕਿ ਬਾਈਕ ਚਲਾਉਂਦੇ ਵਾਹ ਜੀ ਵਾਹ ਕਿਆ ਬਾਤ ਹੈ ਅੱਛਾ ਤੇ ਫਿਰ ਹੁਣ ਤੁਸੀਂ ਦੱਸੋ ਕਿ ਪੰਜਾਂ ਮਿੰਟਾਂ ਚ ਤੁਹਾਡੇ ਆਉਣ ਦਾ ਕੀ ਮਤਲਬ ਹੈ ਫਿਰ ਕਿ ਪੰਜਾਂ ਮਿੰਟਾਂ ਚ ਤੇ ਕਦੀ ਏਦਾਂ ਹੋਇਆ ਕਿ ਘਰ ਦੀ ਲੜਾਈ ਹੋਈ ਹੋਵੇ ਇਸ ਗੱਲ ਤੇ ਕਿ ਪੰਜਾਂ ਮਿੰਟਾਂ ਦੇ ਆਉਂਦੇ ਆਉਂਦੇ ਤੁਸੀਂ ਘੰਟਾ ਲਾ ਦਿੱਤਾ ਘਰ ਫਿਰ ਜਿਹੜੀਆਂ ਮੈਡਮਾਂ ਨੇ ਉਹ ਕਲਪਦੀਆਂ ਰਹਿੰਦੀਆਂ ਹੈ
1: ਹਾਂ ਬਿਲਕੁਲ ਬਿਲਕੁਲ ਜੀ ਹੋ ਜਾਂਦਾ ਏਦਾਂ ਹੈ ਕਿ ਆਪਣੇ ਪੰਜਾਬੀਆਂ ਨੂੰ ਇੱਕ ਇਹ ਬਹੁਤ ਮਾੜੀ ਆਦਤ ਆ ਜਦੋਂ ਲਾਲ ਬੱਤੀ ਹੋ ਜਾਂਦੀ ਹੈ ਏਦਾਂ ਆਪਾਂ ਲੱਖਣ ਨੂੰ ਕਰਦੇ ਹਾਂ ਵੀ ਜਿੱਦਾਂ ਹਰੀ ਹੋਣੀ ਨੀ ਮੁੜ ਕੇ ਜੀ
0: ਹਾਂਜੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਅੱਛਾ ਤੇ ਇੱਕ ਚੀਜ਼ ਹੋਰ ਦੱਸੋ ਮੈਨੂੰ ਸਭ ਤੋਂ ਜ਼ਿਆਦਾ ਰੈਸ਼ ਡਰਾਈਵਿੰਗ ਕੌਣ ਕਰਦਾ ਹੈ ਮਤਲਬ ਕਿ ਆਟੋਜ਼ ਵਾਲੇ ਜ਼ਿਆਦਾ ਹੌਰਨ ਮਾਰਦੇ ਨੇ ਕਿ ਗੱਡੀਆਂ ਵਾਲੇ ਕਿ ਬਾਈਕਸ ਵਾਲੇ
1: ਨਹੀਂ ਨਹੀਂ ਮੈਡਮ ਜੀ ਸਾਡੀ ਲੇਡੀਜ਼ ਭੈਣਾਂ ਬੀਬੀਆਂ ਸਾਡੀਆਂ ਬੇਟੀਆਂ ਗੁਸਾਲਾ ਕਾਰਨ ਪਤਾ ਕੀ ਹੈ ਜੀ
0: ਹਾਂਜੀ
1: ਇਹ ਇੱਕ ਦਫਾ ਚਲਾਉਂਦੀਆਂ ਜੀ ਏਦਾਂ ਚਲਾਉਂਦੀਆਂ ਜਿੱਦਾਂ ਇਹਨੂੰ ਬ੍ਰੇਕ ਹੀ ਨਹੀਂ ਹੁੰਦੀ ਤੇ ਲੱਤਾਂ ਦੇ ਰੋਕਣੀਆਂ ਜੀ
0: ਨਹੀਂ ਨਹੀਂ ਏਦਾਂ ਵੈਸੇ ਤਾਂ ਹੁਣ ਤੁਸੀਂ ਮੈਨੂੰ ਇਹ ਗੱਲ ਕਹਿ ਦਿੱਤੀ ਹੈ ਪਰ ਐਕਚੁਅਲ ਦੇ ਵਿੱਚ ਬੜੀ ਸਾਰੀ ਰੈਸ਼ ਡਰਾਈਵਿੰਗ ਬੜੇ ਜਣੇ ਕਰਦੇ ਨੇ ਮੈਂ ਦੇਖਿਆ
1: ਨਹੀਂ ਨਹੀਂ ਬੰਦੇ ਵੀ ਕਰਦੇ ਜੀ ਪਰ ਬੀਬੀਆਂ ਸਾਡਾ ਜ਼ਿਆਦਾ ਐਕਟਿਵਾ ਮੈਂ ਦੇਖਿਆ ਜੀ ਲੱਤਾਂ ਦਾ ਰੋਕਣੀਆਂ ਇਹਨਾਂ ਨੇ ਬ੍ਰੇਕ ਵੇਚ ਦਾ ਪਤਾ ਨਹੀਂ ਹੈ ਵੀ ਬ੍ਰੇਕ ਵੀ ਹੈ ਨਹੀਂ ਹੁੰਦੀ ਲੱਗੀ ਜੀ
0: ਅੱਛਾ ਅੱਛਾ ਅੱਛਾ ਅੱਛਾ ਵੈਸੇ ਮੈਂ ਤਾਂ ਏਦਾਂ ਕਦੀ ਦੇਖਿਆ ਨਹੀਂ ਤੇ ਤੁਸੀਂ ਹੁਣ ਮੈਨੂੰ

0: ਬੀਬੀਆਂ ਦੇ ਵਾਸਤੇ ਕਹਿ ਰਹੇ ਤੇ ਮੈਂ ਬੀਬੀਆਂ ਦੀ ਜ਼ਿਆਦਾ ਗੱਲਬਾਤ ਸੁਣਨੀ ਨਹੀਂ ਨਾ ਫਿਰ। ਪਹੁੰਚਣਾ ਅਸੀਂ ਆਪਣੀ ਡੈਸਟੀਨੇਸ਼ਨ ਤੇ ਹੀ ਹੈ, ਗੱਲਾਂ ਬਾਤਾਂ ਕਰਦੇ ਹੋਇਆ।
1: ਬਿਲਕੁਲ ਜੀ, ਆਪਾਂ ਨੂੰ ਟ੍ਰੈਫਿਕ ਦੇ ਰੂਲ ਜਿਹੜੇ ਫੋਲੋ ਕਰਨੇ ਚਾਹੀਦੇ ਆ ਸਾਰੇ, ਕਿਉਂਕਿ ਜਿਹੜੇ ਰੂਲ ਆਪਣੇ ਲਈ ਬਣੇ ਆ।
0: ਬਿਲਕੁਲ ਜੀ, ਉਹ ਸਾਡੇ ਫਾਇਦੇ ਲਈ ਹੀ ਬਣੇ ਹੋਏ ਨੇ ਰੂਲ।
1: ਤੇ ਅੱਗੇ ਅੱਗੇ ਮੈਡਮ ਜੀ ਇਦਾਂ ਹੁੰਦਾ ਹੈ, ਜਿੱਦਾਂ ਲਿਖਿਆ ਵੀ ਹੁੰਦਾ ਸੜਕਾਂ ਦੇ ਉੱਤੇ, ਬਚਾਓ ਵਿੱਚ ਹੀ ਬਚਾਓ ਹੈ।
0: ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ।
1: ਤੇ ਇਦਾਂ ਇਦਾਂ ਆ ਵੀ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਆਪਾਂ ਨੂੰ ਕੋਈ ਮੰਜ਼ਿਲ ਤੇ ਅੜੀਕ ਰਿਹਾ ਬੰਦਾ, ਤੇ ਆਪਾਂ ਬੜੀ ਸਾਵਧਾਨੀ ਨਾਲ ਡਰਾਈਵਿੰਗ ਕਰਕੇ ਤਾਂ ਉੱਥੇ ਉਹਦੇ ਕੋਲ ਪਹੁੰਚਣ ਦੀ ਕੋਸ਼ਿਸ਼ ਕਰੀਏ।
0: ਅੱਛਾ, ਕਦੇ ਇੱਦਾਂ ਹੋਇਆ ਕਿ ਪਾਰਕਿੰਗ ਤੁਸੀਂ ਆਪਣੀ ਗੱਡੀ ਲਾਈ ਹੈ, ਆਪਣੀ ਬਾਈਕ ਲਾਈ ਹੈ, ਤੇ ਤੁਹਾਡੇ ਨਾਲ ਕੋਈ ਗਲਤ ਪਾਰਕਿੰਗ ਕਰ ਗਿਆ ਕਿ ਤੁਸੀਂ ਗੱਡੀ ਨਹੀਂ ਕੱਢ ਪਾ ਰਹੇ ਆਪਣੀ?
1: ਬਹੁਤ ਹੋ ਜਾਂਦਾ ਜੀ ਇੱਦਾਂ।
0: ਠੀਕ ਹੈ ਠੀਕ ਹੈ,
1: ਇੱਦਾਂ ਆਪਣੇ ਬਹੁਤ ਬਹੁਤ ਹੋ ਜਾਂਦਾ ਇੱਦਾਂ। ਮੈਂ ਤੇ ਤੁਹਾਨੂੰ ਦੱਸਦਾ ਜੀ, ਸਾਡੇ ਜਿਹਦਾ ਮੇਰਾ ਗੈਰੇਜ ਆ ਬਣਿਆ, ਸਾਡਾ ਨਗਰ ਬਹੁਤ ਸਵਰਾਏ ਬਹੁਤ ਵੱਡਾ ਆ ਨਗਰ ਸਾਡਾ, ਤੇ ਮੇਨ ਰੋਡ ਦੇ ਉੱਤੇ ਸਾਡਾ ਪਾਰਕਿੰਗ ਬਣੀ ਆ, ਉਹਦੇ ਮੋਹਰੇ ਬੰਦੇ ਗੱਡੀਆਂ ਲੈ ਜਾਂਦੇ ਜੀ। ਅਸੀਂ ਸਾਨੂੰ ਗੱਡੀ ਕੱਢਣ ਨੂੰ ਕਈ ਵਾਰੀ ਬਾਜ਼ਾਰ ਦੇ ਵਿੱਚੋਂ ਬੰਦੇ ਲਿਆਉਣੇ ਪੈਂਦੇ, ਦੇਖਣੇ ਪੈਂਦੇ ਵੀ ਕਿੱਥੇ ਆ ਕਿੱਥੇ ਨਹੀਂ ਹੈ ਜੀ।
0: ਹਾਂਜੀ ਹਾਂਜੀ ਹਾਂਜੀ, ਠੀਕ ਹੈ ਠੀਕ ਹੈ। ਇਸ ਚੀਜ਼ ਦਾ ਵੈਸੇ ਥੋੜਾ ਜਿਹਾ ਧਿਆਨ ਰੱਖਣਾ ਵੀ ਚਾਹੀਦਾ।
1: ਬਿਲਕੁਲ, ਆਪਾਂ ਨੂੰ ਜਿਹੜੇ ਜੋ ਵੀ ਟ੍ਰੈਫਿਕ ਰੂਲ ਆ, ਜੋ ਵੀ ਆਪਾਂ ਨੂੰ ਵਧੀਆ ਆਪਾਂ ਜ਼ਿੰਦਗੀ ਦੇ ਵਿੱਚ ਇੱਕ ਵਧੀਆ ਬਣ ਕੇ ਚੱਲੀਏ, ਤਾਂ ਕਿ ਆਪਣੇ ਨਾਲ ਕਿਸੇ ਨੂੰ ਤਕਲੀਫ ਨਾ ਹੋਵੇ ਜੀ।
0: ਬਿਲਕੁਲ ਜੀ ਬਿਲਕੁਲ, ਹਾਂਜੀ। ਅੱਛਾ, ਗਾਣਾ ਕਿਹੜਾ ਸੁਣੋਗੇ ਰਾਮਲੂ ਬਾਇਆ ਜੀ ਤੁਸੀਂ?
1: ਮੈਨੂੰ ਗਾਣਾ ਤੁਸੀਂ ਬੌਬੀ ਫਿਲਮ ਦਾ ਲਾ ਦਿਓ ਜੀ, ਲਤਾ ਜੀ ਦਾ ਗਾਇਆ, ਬਹੁਤ ਵਧੀਆ ਗਾਣਾ ਜੀ। ਅੱਖੀਓ ਕੋ ਰਹਿਣੇ ਦੇ, ਅੱਖੀਓ ਗਏ ਆਸ ਪਾਸ,
0: ਥੈਂਕ ਯੂ ਸੋ ਮਚ ਰਾਮਲੂ ਬਾਇਆ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
1: ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਦੇ, ਕਾਲ ਵੀ ਪੂਰੀਆਂ ਲੈਂਦੇ ਆ ਤੇ ਗਾਣੇ ਪਾਵਾਂ ਅੱਧੇ ਸੁਣਾ ਦਿਓ, ਤੁਸੀਂ ਕਾਲ ਲੈਣੀ ਬਹੁਤ ਵਧੀਆ।
0: ਹਾਂਜੀ ਹਾਂਜੀ ਹਾਂਜੀ, ਬਸ ਮੇਰਾ ਮੇਨ ਇਹੀ ਹੁੰਦਾ ਕਿ ਤੁਹਾਡੇ ਸਾਰਿਆਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ। ਥੈਂਕ ਯੂ ਸੋ ਮਚ ਰਾਮ
1: ਜੀ, ਨਮਸਕਾਰ,
0: ਓਕੇ ਜੀ, ਥੈਂਕ ਯੂ ਜੀ। ਤੇ ਲਓ ਜੀ, ਗੱਲਬਾਤ ਕਰਦਿਆਂ ਹੋਇਆ ਅਗਲੀ ਕਾਲ ਜਿਹੜੀ ਲੱਗੀ ਸੀ ਸਾਡੀ ਹੁਣ ਜੀ ਰਾਮਲੂ ਬਾਇਆ ਜੀ ਦੀ ਸੀ, ਉਹਨਾਂ ਨੇ ਕਾਫੀ ਸਾਰੀਆਂ ਗੱਲਾਂ ਮੇਰੇ ਨਾਲ ਸ਼ੇਅਰ ਕੀਤੀਆਂ, ਤੇ ਨਾਲ ਹੀ ਹੁਣ ਵੇਲਾ ਹੋ ਗਿਆ ਅਗਲੇ ਗੀਤ ਦਾ। ਤੇ ਤੁਸੀਂ ਕਿਤੇ ਨਹੀਂ ਜਾਣਾ, 0181 43 143 ਦੇ ਉੱਤੇ ਫਟਾਫਟ ਤੋਂ ਕਾਲ ਕਰਨੀ ਹੈ ਤੇ ਨੰਬਰ ਮਿਲਾ ਕੇ ਗੱਲਬਾਤ ਕਰਨੀ ਹੈ ਮੈਨੂੰ।

0: ਹਾਂਜੀ, ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, ਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਵੰਦਨਾ ਦੇ ਨਾਲ, ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਪ੍ਰੋਗਰਾਮ ਦੇ ਵਿੱਚ ਟ੍ਰੈਫਿਕ ਸਿਗਨਲਸ ਦੇ ਬਾਰੇ ਵਿੱਚ, ਕੀ ਤੁਹਾਡੇ ਕਿਦਾਂ ਦੇ ਐਕਸਪੀਰੀਐਂਸਿਸ ਨੇ? ਖੈਰ ਦੇਖਦੇ ਹਾਂ ਜੀ ਅਗਲੀ ਕਾਲ ਕਿਹਦੀ ਲੱਗੀ ਹੈ। ਹੈਲੋ
1: ਹੈਲੋ
0: ਹਾਂਜੀ, ਕੌਣ ਬੋਲ ਰਿਹਾ?
1: ਮੈਂ ਸੰਦੀਪ ਸਿੰਘ ਬੋਲ ਰਿਹਾ, ਅੰਮ੍ਰਿਤਸਰ ਤੋਂ।
0: ਸੰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
1: ਤੁਹਾਡਾ,
0: ਤੇ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਅੱਛਾ, ਹੁਣ ਤੁਸੀਂ ਦੱਸੋ ਮੈਨੂੰ ਸੰਦੀਪ ਜੀ, ਤੁਸੀਂ ਗੱਡੀ ਚਲਾਉਂਦੇ ਹੋ, ਬਾਈਕ ਚਲਾਉਂਦੇ ਹੋ ਕਿ ਸਕੂਟੀ ਚਲਾਉਂਦੇ ਹੋ?
1: ਨਹੀਂ, ਮੈਂ ਐਕਟਿਵਾ ਚਲਾਉਂਦਾ।
0: ਅੱਛਾ ਜੀ, ਠੀਕ ਹੈ, ਤੇ ਹੁਣ ਤੁਸੀਂ ਦੱਸੋ ਕਿ ਤੁਸੀਂ ਇੰਡੀਕੇਟਰ ਯੂਜ਼ ਕਰਦੇ ਹੋ ਕਿ ਹੱਥ
1: ਦੋਵੇਂ?
0: ਪੱਕਾ ਕਰਨ ਲਈ ਹੈ?
1: ਹਾਂਜੀ,
0: ਠੀਕ ਹੈ, ਤੇ 5 ਮਿੰਟ ਵਿੱਚ ਆਇਆ ਦਾ ਮਤਲਬ ਕੀ ਹੈ ਤੁਹਾਡੇ ਵਾਸਤੇ?
1: ਕਿਉਂਕਿ ਇੰਡੀਕੇਟਰ ਤੇ ਮੇਰੇ ਲੱਗਾ ਨਹੀਂ ਨਾ ਆਇਆ, ਆਵਾਜ਼ ਵਾਲਾ ਨਹੀਂ ਲੱਗਾ ਹੈ, ਸਿਰਫ ਜਗਦੇ ਹੀ ਗਿਆ।
0: ਅੱਛਾ, ਠੀਕ ਹੈ ਠੀਕ ਹੈ ਠੀਕ ਹੈ, ਤੇ ਫਿਰ ਉਹ ਹੱਥ ਦੇਣਾ ਪੈਂਦਾ ਪੱਕੇ ਕਰਨ ਲਈ ਕਿ ਬਈ ਇੱਧਰ ਹੀ ਮੁੜਨਾ ਅਸੀਂ, ਠੀਕ ਹੈ। ਅੱਛਾ, ਤੇ ਤੁਸੀਂ 5 ਮਿੰਟਾਂ 'ਚ ਆਏ ਦਾ ਮਤਲਬ ਤੁਹਾਡੇ ਲਈ ਕੀ ਹੈ?
1: 5 ਮਿੰਟਾਂ ਦਾ ਸਾਡਾ ਮਤਲਬ ਹੈਗਾ 15-20 ਮਿੰਟ।
0: ਵਾਹ, ਬੜੇ ਸਹੀ, ਤੁਸੀਂ ਤਾਂ ਬੜੇ ਪੰਕਚੁਅਲ ਹੋ ਹੈ। ਕੀ ਬਾਤ ਹੈ, ਠੀਕ ਹੈ ਠੀਕ ਹੈ।
1: ਨਹੀਂ, ਦੇਸੀ ਪੱਕਾ ਟਾਈਮ ਤੇ ਸੀਗਾ, 5-10 ਮਿੰਟ ਉੱਪਰ ਹੋ ਜਾਂਦੇ ਆ, ਪਹੁੰਚ ਜਾਈਦਾ।
0: ਵਾਹ ਜੀ ਵਾਹ, ਬੜੇ ਤੁਸੀਂ ਤਾਂ ਟਾਈਮ ਤੇ ਪਹੁੰਚਾ, ਮੈਨੂੰ ਤਾਂ ਤੁਹਾਡੀਆਂ ਗੱਲਾਂ ਪਤਾ, ਤੁਸੀਂ ਬੜੇ ਠੰਡੇ ਜਿਹੇ ਸੁਭਾਅ ਦੇ ਲੱਗਦੇ ਹੋ ਵੈਸੇ।
1: ਮਗਰ ਉਹ ਬਹੁਤ ਕਹਿੰਦੇ ਵੀ ਅੱਗੇ ਸੜਕ ਖਾਲੀ ਹੋਵੇ ਤੇ ਕਹਿੰਦੇ ਕੱਢੋ ਕੱਢੋ। ਮੈਂ ਕਹਿੰਦਾ ਵੀ ਤੁਸੀਂ ਕੱਢ ਲਓ, ਮੈਂ ਨੀ ਕੱਢਦੀ।
0: ਬਿਲਕੁਲ ਸਹੀ ਗੱਲ
1: ਹੈ। ਦੂਸਰੀ ਸਾਈਡ ਹੈਗੀ ਆ, ਉਹ ਖਾਲੀ ਹੋਵੇ ਨਾ ਕਈ ਵਾਰੀ, ਮਗਰ ਉਹ ਬਹੁਤ ਹਾਰਨ ਮਾਰਦੇ ਆ ਤੁਸੀਂ ਅੱਗੇ ਕੱਢੋ ਖਾਲੀ ਪਈ ਸੜਕ।
0: ਗੋਲਡ ਮੈਡਲ ਜਿੱਤਣ ਜਾਣਾ ਹੁੰਦਾ, ਜਿਹੜੇ 5 ਸੈਕਿੰਡ ਲਈ ਰੁਕ ਨੀ ਸਕਦਾ ਕੋਈ। ਹੈ,
1: ਮਗਰ ਵਾਲੇ ਕਾਲੇ ਪੈ ਜਾਂਦੇ।
0: ਉਹੀ ਮੈਂ ਕਹਿ ਰਹੀ ਹਾਂ ਕਿ ਮਗਰ ਵਾਲਿਆਂ ਨੇ ਪਤਾ ਨੀ ਕਿੱਥੇ ਜਾਣਾ ਜੰਗ ਜਿੱਤਣ, ਕਿਹੜੀ ਬਿਲਕੁਲ ਸਹੀ ਗੱਲ ਹੈ। ਦੇਖੋ, ਮਜ਼ਾਕ ਥੋੜਾ ਆਪਣੀ ਜਗ੍ਹਾ ਤੇ ਹੈ, ਪਰ ਰੈਡ ਲਾਈਟ ਹੋਈ ਤਾਂ ਥੋੜਾ ਜਿਹਾ ਰੁਕ ਜਾਓ ਤੁਸੀਂ, ਹੈ ਨਾ, ਤੇ ਜਿਹਨੂੰ ਜ਼ਿਆਦਾ ਕਾਲੀ ਅੱਗੇ ਨਿਕਲ ਜਾਓ, ਚਲਾਨ ਤੁਸੀਂ ਕਰਾ ਲਓ ਫਿਰ। ਹੈ, ਠੀਕ ਹੈ ਠੀਕ ਹੈ। ਅੱਛਾ ਸੰਦੀਪ ਜੀ, ਗਾਣਾ ਕਿਹੜਾ ਸੁਣੋਗੇ?
1: ਗਾਣਾ ਸਾਜਨ ਦੀ ਮੂਵੀ ਦਾ ਸੁਣਾ ਦੋ।
0: ਠੀਕ ਹੈ ਠੀਕ ਹੈ, ਬਹੁਤ ਵਧੀਆ ਲੱਗਿਆ ਗੱਲ ਕਰਕੇ ਸੰਦੀਪ ਜੀ, ਥੈਂਕ ਯੂ ਸੋ ਮਚ ਜੀ। ਓਕੇ ਜੀ, ਓਕੇ। ਤੇ ਲਓ ਜੀ, ਸੰਦੀਪ ਜੀ ਤੇ ਹੈ ਨੀ ਬੀਬੇ, ਬਹੁਤ ਜ਼ਿਆਦਾ ਇਹ ਲੜਦੇ ਲੁੜਦੇ ਕਿਸੇ ਨਾਲ ਨਹੀਂ ਹੈਗੇ, ਤੇ ਇਹ ਚਲਾਉਂਦੇ ਨੇ ਗੱਡੀ ਬੜੇ ਟਾਈਮ ਦੇ ਉੱਤੇ ਪਹੁੰਚ ਵੀ ਜਾਂਦੇ ਨੇ, ਤੇ ਸਹੀ ਤਰੀਕੇ ਨਾਲ ਵੀ ਚਲਾਉਂਦੇ ਨੇ, ਇੰਡੀਕੇਟਰ ਵੀ ਯੂਜ਼ ਕਰਦੇ ਨੇ ਤੇ ਹੱਥ ਵੀ ਯੂਜ਼ ਕਰਦੇ ਨੇ, ਸਾਰੇ ਪੰਜਾਬੀਆਂ ਦੀ ਤਰ੍ਹਾਂ। ਫਿਲਹਾਲ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਦੇ ਉੱਤੇ ਸਾਜਨ ਮੂਵੀ ਦਾ ਇੱਕ ਬਹੁਤ ਹੀ ਸੋਹਣਾ ਜਿਹਾ ਟਰੈਕ।

0: ਹਾਂਜੀ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ ਤੇ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਪ੍ਰੋਗਰਾਮ ਨੂੰ ਨਾਲ ਨਾਲ ਚੱਲ ਰਹੀਆਂ ਨੇ ਗੱਲਾਂ ਬਾਤਾਂ ਤੇ ਨਾਲ ਨਾਲ ਚੱਲ ਰਹੀਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਸਾਡੇ ਲਿਸਨਰਸ ਦੀਆਂ ਕਾਲਸ ਵੀ ਜੀ ਹਾਂ ਤੇ ਦੇਖਦੇ ਹਾਂ ਕਿ ਅਗਲੀ ਕਾਲ ਹੁਣ ਕਿਹਦੀ ਲੱਗੀ ਹੈ ਹੈਲੋ
1: ਵੰਦਨਾ ਮੈਡਮ ਜੀ ਕਾ ਥਾ ਹਮਕੋ ਇੰਤਜ਼ਾਰ
0: ਵਾਜੀ ਵਾ
1: ਜੈਸੇ ਆਈ ਮੈਡਮ ਹਮਾਰੇ ਪ੍ਰੋਗਰਾਮ ਮੇ ਸਾਰੇ ਦੋਸਤੋ ਕੇ ਚਿਹਰੇ ਪੇ ਆ ਗਈ ਇੱਕ ਮੁਸਕਾਨ ਉਨ ਵੀ ਨਿਖਾਰ
0: ਵਾਹ ਜੀ ਵਾਹ ਥੈਂਕ ਯੂ ਜੀ ਥੈਂਕ ਯੂ ਚਲੋ ਠੀਕ ਹੈ ਤੁਹਾਨੂੰ ਫੇਸ ਪੈਕ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਉਦੋਂ ਹੀ ਨਿਖਾਰ ਆ ਜਾਂਦਾ ਹੈ
1: ਮੈਡਮ ਜੀ ਪਹਿਲੇ ਤੁਹਾਨੂੰ ਮੁਬਾਰਕਾਂ
0: ਹਾਂਜੀ
1: ਕਿ ਤੁਸੀਂ ਇੰਨੀਆਂ ਕਾਲਾਂ ਲੈ ਚੁੱਕੀਆਂ 5-6 ਹੋ ਗਿਆ ਸ਼ਾਇਦ
0: ਹਾਂਜੀ 5 ਕਾਲਸ ਪੰਜਵੀਂ ਤੁਹਾਡੀ ਕਾਲ ਲੱਗੀ ਅੱਜ
1: ਹਾਂਜੀ ਹਾਂਜੀ 5 ਹੋ ਗਈ
0: ਹਾਂਜੀ ਹਾਂਜੀ ਠੀਕ ਹੈ ਅੱਛਾ ਸਤੀਸ਼ ਜੀ ਹੁਣ ਤੁਸੀਂ ਦੱਸੋ ਮੈਂ ਤੁਹਾਡਾ ਵੈਸੇ ਨਾਮ ਲਿਖਤੇ ਬਿਨਾਂ ਹੀ ਪਛਾਣ ਲਿਆ ਕਿ ਤੁਸੀਂ ਸਤੀਸ਼ ਜੀ ਹੋ ਹੈ ਬਿਲਕੁਲ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਸਤੀਸ਼ ਜੀ ਤੁਹਾਡਾ ਥੈਂਕ ਯੂ ਸੋ ਮਚ ਕਾਲ ਕਰਨ ਵਾਸਤੇ ਤੇ ਹੁਣ ਤੁਸੀਂ ਦੱਸੋ ਮੈਨੂੰ ਕਿ ਤੁਸੀਂ ਗੱਡੀ ਚਲਾਉਂਦੇ ਹੋ ਬਾਈਕ ਚਲਾਉਂਦੇ ਹੋ ਕਿ ਚਲਾਉਂਦੇ ਹੋ ਸਕੂਟੀ
1: ਮੈਡਮ ਜੀ ਪਹਿਲਾਂ ਮੈਂ ਗੱਡੀ ਚਲਾਉਂਦਾ ਸੀ
0: ਅੱਛਾ
1: ਹੁਣ ਮੈਂ ਚਲਾਉਣਾ ਐਕਟਿਵਾ
0: ਠੀਕ ਹੈ ਠੀਕ ਹੈ
1: ਹਾਂਜੀ ਐਕਟਿਵਾ ਚਲਾਈ ਦੀ ਹੁਣ ਤੇ ਮੈਂ ਮੈਡਮ ਜੀ ਜਦੋਂ ਕਿੱਥੇ ਜਾਣਾ ਹੋਵੇ ਨਾ ਜਿੱਦਾਂ ਮੈਂ 9 ਵਜੇ ਦਾ ਟਾਈਮ ਦਿੱਤਾ ਮੈਂ 15-20 ਮਿੰਟ ਪਹਿਲੇ ਘਰੋਂ ਨਿਕਲਦਾ
0: ਬੜੇ ਸਾਰੇ ਜਣਿਆ ਚ ਔਰ ਜਿਹੜੀ ਤੁਸੀਂ ਦੱਸੀ ਨਾ ਗੱਲ ਕਿ ਮੈਂ ਟਾਈਮ ਤੋਂ ਪਹਿਲਾਂ ਪਹੁੰਚਦਾ ਇਹ ਬਿਮਾਰੀ ਮੈਨੂੰ ਵੀ ਹੈਗੀ ਸਹੀ ਦੱਸਾਂ ਤੇ
1: ਹਾਂ ਬਿਲਕੁਲ ਮੈਡਮ ਮੈਨੂੰ ਆਦਤ ਹੈ ਮੈਂ ਪਹਿਲੇ ਪਹੁੰਚਦਾ
0: ਇਹ ਬਹੁਤ ਸਹੀ ਆਦਤ ਹੈ ਵੈਸੇ ਤੁਹਾਨੂੰ ਸਹੀ ਦੱਸਾਂ
1: ਜਦੋਂ ਮੈਡਮ ਮੇਰਾ ਵਿਆਹ ਹੋਇਆ ਸੀ ਨਾ ਤੇ ਉਹਨਾਂ ਨੇ ਬਰਾਤ ਦਾ ਟਾਈਮ ਦਿੱਤਾ ਸੀ 9 ਵਜੇ ਦਾ
0: ਨਹੀਂ ਮੈਡਮ
1: ਲੇਟ ਜਾਓ ਨਾ ਸਾਰੇ ਜਿਹੜੇ ਕੁੜੀ ਵਾਲੇ ਪਹਿਲੇ ਖਾ ਪੀ ਕੇ ਖਾਲੀ
0: ਮੇਨ ਮਤਲਬ ਮਕਸਦ ਇਹ ਸੀਗਾ ਕਿ ਖਾਣ ਪੀਣ ਵੱਲ ਧਿਆਨ ਸੀ ਸਾਡਾ ਜ਼ਿਆਦਾ ਕਿ ਟਾਈਮ ਦੇ ਨਾਲ ਪਹੁੰਚ ਜਾਈਏ ਖਾ ਪੀ ਲਈਏ
1: ਜਦੋਂ ਜਾਈਏ ਤੇ ਉਹ ਤੁਸੀਂ ਸਾਨੂੰ ਮਿਲੇ ਕੁਛ ਨਾ ਕਹਿੰਦੇ ਅਜੇ ਗੱਲ ਠੀਕ ਹੈ ਜਲਦੀ ਚੱਲਦੇ
0: ਹਾਂ ਤੇ ਫਿਰ ਤੁਸੀਂ ਹੁਣ ਵਿਆਹ ਦੀ ਗੱਲ ਕੀਤੀ ਤੁਸੀਂ ਮੈਨੂੰ ਦੱਸੋ ਜਦੋਂ ਵਿਆਹ ਤੇ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਧਿਆਨ ਤੁਹਾਡਾ ਕਿਹੜੀ ਚੀਜ਼ ਵੱਲ ਹੁੰਦਾ ਕਿ ਮੈਂ ਇਹ ਚੀਜ਼ ਖਾ ਲਵਾਂ ਪਹਿਲੇ
1: ਮੈਡਮ ਮੈਂ ਖਾਂਦਾ ਨੀ ਵਿਆਹ ਤੇ ਜ਼ਿਆਦਾ ਮੈਂ ਸਿਰਫ ਮਾੜਾ ਮੋਟਾ ਕੋਈ ਜਿੱਦਾਂ ਕੋਈ ਆਪਣੇ ਕੋਈ ਗੋਲ ਗੱਪੇ ਜਾਂ ਚਾਟ ਵਗੈਰਾ ਇੱਕ ਦੋ ਚੀਜ਼ ਖਾਂਦਾ ਕਿਉਂਕਿ ਪੇਟ ਖਰਾਬ ਹੋ ਜਾਂਦਾ ਬਾਹਰ ਆ ਕੇ ਫਿਰ ਦਿੱਕਤ ਆ ਜਾਂਦੀ ਹੈ
0: ਠੀਕ ਹੈ
1: ਇਸ ਕਰਕੇ ਜਾਈਦਾ ਹੈ ਇਹ ਨਹੀਂ ਕਿ ਸਗਨ 21-1100 ਪਾਇਆ ਤਾਂ 2500 ਦਾ ਸਮਾਨ ਖਾ ਕੇ ਆਣਾ ਆਪਣਾ ਪੇਟ ਵੀ ਦੇਖੀ ਦਾ
0: ਬਿਲਕੁਲ ਜੀ ਬਿਲਕੁਲ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬਾਅਦ ਵਿੱਚ ਤੁਸੀਂ 1100 ਸਗਨ ਪਾ ਕੇ ਤੇ 2000 ਦਾ ਖਾਓ ਤੇ ਬਾਅਦ ਚ 2000 ਅਲੱਗ ਡਾਕਟਰ ਨੂੰ ਵੀ ਦੇਣਾ ਪਵੇ
1: ਹਾਂ ਬਿਲਕੁਲ ਬਿਲਕੁਲ ਕਹਿੰਦੇ ਮੈਡਮ ਜੀ ਜਿੱਦਾਂ ਗਰਮੀ ਪੈ ਰਹੀ ਹੈ ਨਾ
0: ਹਾਂਜੀ
1: ਸੂਰਜ ਦੇ ਵਿੱਚ ਜਿੱਦਾਂ ਇੰਨੀ ਗਰਮੀ ਹੈ ਸੂਰਜ

0: ਵਾਈਫ ਚ ਕੀ ਫਰਕ ਹੈ? ਕਹਿੰਦੇ ਜੀ, ਕਹਿੰਦੇ ਜੀ ਦੋਨਾਂ ਨੂੰ ਘੂਰ ਕੇ ਨੀ ਦੇਖਣਾ ਚਾਹੀਦਾ।
1: ਬਿਲਕੁਲ ਸਹੀ ਗੱਲ, ਤੁਸੀਂ ਦੇਖ ਸਕਦੇ ਹੀ ਨੀ ਘੂਰ ਕੇ, ਦੇਖ ਕੇ ਦੇਖ ਲਓ।
0: ਨਹੀਂ ਦੇਖਦੇ, ਮੈਂ ਤਾਂ ਬਾਕੀ ਇੱਕ ਵਾਰੀ ਜਾ ਰਿਹਾ ਸੀ ਐਕਟਿਵਾ ਤੇ ਆਪਣੇ ਮਕਸੂਦਾਂ ਸਮਾਨ ਲੈਣ, ਉਦੋਂ ਇੱਕ ਸਰਦਾਰ ਜੀ ਆਏ, ਉਹਨਾਂ ਨੇ ਦੇਖਿਆ ਹੀ ਨੀ ਵੀ ਗਲੀ ਦੇ ਵਿੱਚੋਂ ਨਿਕਲਿਆ ਤੁਸੀਂ, ਉਹ ਮਕਸੂਦਾ ਹੀ ਰਹਿੰਦੇ ਸੀ ਉਹ ਵੀ, ਤੇ ਇਕਦਮ ਵਿੱਚ ਚੱਕਰ ਮਾਰੀ ਮੇਰੇ ਵਿੱਚ, ਜਦੋਂ ਫਿਰ ਲੜਨ ਲੱਗ ਗਏ, ਜਦੋਂ ਦੇਖਿਆ ਤਾਂ ਸਾਡੇ ਰੇਡੀਓ ਲਈ ਸਾਰੇ ਨਿਕਲੇ ਉਹ। ਲੜਾਈ ਹੋਈ ਨੀ ਮੈਂ ਕਿਹਾ ਤੁਸੀਂ ਗਲੀ ਚੋਂ ਨਿਕਲਿਓ, ਕਮ ਸੇ ਕਮ ਚੰਨਾ ਜੀ ਵੇਖ ਕੇ ਤਾਂ ਨਿਕਲੋ ਗਲੀ ਚੋਂ, ਵੀ ਕੋਈ ਪਿੱਛੇ ਮਗਰ ਆ ਰਿਹਾ।
1: ਕਹਿੰਦੇ
0: ਸੋਰੀ ਗਲਤੀ ਹੋ ਗਈ, ਅੱਜ ਤੋਂ ਬਾਅਦ ਏਦਾਂ ਦੀ ਗਲਤੀ ਨੀ ਕਰਾਂਗਾ ਮੈਂ। ਜਦੋਂ ਅਸੀਂ ਰੋਡ ਤੇ ਵੀ ਮੈਡਮ ਜਾਂਦੇ ਹਾਂ ਨਾ, ਅਸੀਂ ਕਈ ਵਾਰੀ ਠੋਕਦੇ ਵੀ ਜਾਂਦੇ ਹਾਂ, ਇਹ ਵੀ ਸਾਡੀ ਬਿਮਾਰੀ ਹੈ, ਅਸੀਂ ਇਹ ਵੀ ਦੇਖਦੇ ਪਿੱਛੇ ਕੋਈ ਆ ਰਿਹਾ।
1: ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ।
0: ਠੋਕ ਦਿੰਦੇ ਹਾਂ ਮੂਝ, ਕਈਆਂ ਨੇ ਪਾਣ ਹੋਈ, ਕਈਆਂ ਨੇ ਪਾਇਆ ਹੁੰਦਾ ਗੁਟਕਾ ਜਿਹਾ,
1: ਇਹ ਵੀ ਕਾਮਨ ਸੈਂਸ, ਇੱਕ ਥੋੜੀ ਜਿਹੀ ਸਿਵਿਕ ਸੈਂਸ ਹੈ ਜਿਹੜੀ ਜ਼ਰੂਰੀ ਹੈ।
0: ਜਦੋਂ ਅਸੀਂ ਰੈੱਡ ਲਾਈਟ ਤੇ ਖੜੇ ਹੁੰਦੇ ਆ ਤੇ ਮਗਰ ਵਾਲੇ ਦੇਖ ਹੋਰਨ ਮਾਰੀ ਜਾਂਦੇ ਜੀ, ਲੈਟ ਹੋਈ ਗਈ, ਅਸੀਂ ਚੱਲਾਂਗੇ, ਅਸੀਂ ਸ਼ੋਅ ਮਾ ਥੋੜਾ ਖੜਿਆ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ
0: ਹੈ। ਲੇਕਿਨ ਨਹੀਂ ਸਮਝਦੇ ਲੋਕ,
1: ਛੋਟੀਆਂ ਛੋਟੀਆਂ ਗੱਲਾਂ ਨੂੰ ਜੇ ਧਿਆਨ ਚ ਰੱਖੋ ਤਾਂ ਬਹੁਤ ਸਾਰੇ ਲੜਾਈ ਝਗੜੇ ਜਿਹੜੇ ਨੇ ਨਾ ਹੋਣੇ ਨਾ।
0: ਉਹ ਮੈਡਮ ਸਾਹਿਬ ਆਪਣੇ ਚੱਲੀ ਦਾ ਵੀ ਸਾਈਡ ਤੇ ਆਪਣੀ, ਉਹ ਬਿਲਕੁਲ ਸਲੋ ਚਲਾਈਦੀ ਹੈ, ਕਿਉਂਕਿ ਜਦੋਂ ਨੁਕਸਾਨ ਹੋ ਜਾਏ ਮੈਡਮ ਆਪਣਾ ਆਪਣੀ ਗਲਤੀ ਹੋਈ, ਉਹਦੀ ਗਲਤੀ ਹੋਈ, ਨੁਕਸਾਨ ਤਾਂ ਹੋ ਗਿਆ ਨਾ।
1: ਹਾਂਜੀ ਹਾਂਜੀ,
0: ਤੇ ਲੋਕੀ ਲੜਨ ਨੂੰ ਵੀ ਤਿਆਰ ਨੇ।
1: ਬਿਲਕੁਲ ਸਹੀ ਗੱਲ ਹੈ, ਗਰਮੀ ਅੱਗੇ ਹੀ ਬਹੁਤ ਆ, ਟੈਂਪਰੇਚਰ ਵਧਿਆ ਹੋਇਆ ਤੇ ਇਸ ਕਰਕੇ ਆਪਣੇ ਦਿਮਾਗ ਦਾ ਟੈਂਪਰੇਚਰ ਜਿਹੜਾ ਥੋੜਾ ਜਿਹਾ ਠੀਕ ਰੱਖਣਾ ਚਾਹੀਦਾ
0: ਹੈ। ਮੈਂ ਗਰਮੀ ਦੇ ਤਾਪਮਾਨ ਤੋਂ ਨਾ ਘਰ ਜਾ ਕੇ ਕਦੀ ਗਲਤੀ ਨਾਲ ਇਹ ਵੀ ਨਹੀਂ ਕਹਿੰਦਾ ਮਰਾ ਜਾ ਰੋਟੀ ਬਣਾ ਕੇ ਦਿਓ, ਸਬਜ਼ੀ ਬਣਾ ਕੇ ਦਿਓ, ਮੈਨੂੰ ਪਤਾ ਤਾਪਮਾਨ ਗਰਮ ਹੈ, ਮੈਂ ਜੋ ਬਣਿਆ ਹੋਇਆ ਚੁੱਪਚਾਪ ਖਾ ਲੈਂਦਾ।
1: ਹਾਂਜੀ ਹਾਂਜੀ, ਅੱਛਾ ਗਾਣਾ ਕਿਹੜਾ ਸੁਣੋਗੇ ਤੁਸੀਂ?
0: ਗਾਣਾ ਲਾ ਦਿਓ ਜੀ, ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆ।
1: ਥੈਂਕ ਯੂ ਸੋ ਮਚ ਸਤੀਸ਼ ਜੀ ਕਾਲ ਕਰਨ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਲਓ ਜੀ, ਸਤੀਸ਼ ਜੀ ਦੀ ਫਰਮਾਇਸ਼ ਦੇ ਉੱਤੇ ਪਲੇ ਕਰਨ ਜਾ ਰਹੀ ਹਾਂ ਮੈਂ ਅਗਲਾ ਗਾਣਾ, ਤੇ ਤੁਸੀਂ ਫਟਾਫਟ ਤੋਂ 0181 23 42 174 ਤੇ ਨੰਬਰ ਦੇ ਉੱਤੇ ਫੋਨ ਹੈ ਲਗਾਉਣਾ, ਗੱਲਬਾਤ ਮੇਰੇ ਨਾਲ ਕਰਨੀ ਹੈ, ਤੇ ਗੱਲਾਂ ਬਾਤਾਂ ਕਰਦਿਆਂ ਹੋਇਆਂ ਅਸੀਂ ਸੁਣਾਂਗੇ ਸੋਹਣੇ ਸੋਹਣੇ ਜੇ ਤੁਹਾਡੀ ਫਰਮਾਇਸ਼ ਦੇ ਗੀਤ। ਪ੍ਰੋਗਰਾਮ ਚੱਲ ਰਿਹਾ ਜੀ, ਹੈਲੋ ਜਲੰਧਰ।

0: ਹਾਂਜੀ, ਘੜੀ ਦੀ ਸੂਈ ਜਿਹੜੀ ਹੈ ਨਾ ਬਹੁਤ ਤੇਜ਼ੀ ਦੇ ਨਾਲ ਲੱਗੇ ਨੂੰ ਵਧੀ ਜਾ ਰਹੀ ਹੈ, ਅਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਕਾਲਸ ਜਿਹੜੀਆਂ ਨੇ ਨਾ ਉਹ ਲੈ ਲਵਾਂ, ਅਤੇ ਦੇਖਦੇ ਹਾਂ ਕਿ ਅਗਲੀ ਕਾਲ ਕਿਹਦੀ ਲੱਗੀ ਹੈ। ਹੈਲੋ
1: ਮੈਡਮ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸ਼ਮੀ ਬੂਟਿਆਲਾ, ਮੁਜ਼ੱਫਰਪੁਰ, ਜਲੰਧਰ, ਰਾਮਾ ਮੰਡੀ ਦੇ ਲਾਗੇ।
0: ਠੀਕ ਹੈ ਜੀ, ਸ਼ਮੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਧੰਨਵਾਦ ਮੈਡਮ ਜੀ।
0: ਠੀਕ ਹੈ, ਅੱਛਾ ਸ਼ਮੀ ਜੀ ਬੂਟਿਆਂ ਵਾਲਾ ਹੈ, ਤੇ ਤੁਹਾਡੇ ਨਾਮ ਦੇ ਨਾਲ ਜਿਹੜਾ ਬੂਟਿਆਂ ਵਾਲਾ ਲੱਗਿਆ ਨਾ, ਇਹ ਬਹੁਤ ਵਧੀਆ ਚੀਜ਼ ਹੈ।
1: ਬੜੀ ਦੇਖੋ, ਬੂਟਿਆਂ ਦੀ ਦੇਖਭਾਲ ਕਰੀ ਦੀ, ਸੇਵਾ ਕਰੀ ਦੀ, ਉਸ ਤੋਂ ਬਾਅਦ ਕੰਮ ਤੇ ਵੀ ਆਣਾ ਹੁੰਦਾ ਹੈ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ, ਇਹ ਬੜੀ ਵੱਡੀ ਸੇਵਾ ਕਰਦੇ ਹੋ ਤੁਸੀਂ, ਸਹੀ ਤੁਹਾਨੂੰ ਦੱਸਾਂ ਤੇ ਮੈਂ।
1: ਹਾਂਜੀ ਮੈਡਮ, ਮੈਂ ਇਹ ਕਹਿੰਦਾ ਵੱਧ ਤੋਂ ਵੱਧ ਰਕਤ ਬੂਟ ਲਾਓ।
0: ਹਾਂ,
1: ਤੇ ਜ਼ਿਆਦਾ ਮੀਂਹ ਪਾਓ,
0: ਕਿਉਂਕਿ ਜਿੰਨਾ ਮਾਹੌਲ ਗਰਮ ਹੈ ਪੰਜਾਬ ਦਾ ਇਸ ਟਾਈਮ ਸਭ ਤੋਂ ਜ਼ਿਆਦਾ, ਕਿਉਂਕਿ ਅਸੀਂ ਬਹੁਤ ਘੱਟ ਅਵੇਅਰ ਹੈਗੇ ਹਾਂ ਆਸ ਪਾਸ ਬੂਟੇ ਲਾਉਣ ਦੇ ਲਈ। ਮੈਨੂੰ ਇੱਦਾਂ ਲੱਗਦਾ ਪੰਜਾਬੀ ਜਿਹੜੇ ਨੇ ਇੱਕ ਸੀਰੀਅਸ ਮੈਟਰ ਹੈ, ਸਾਨੂੰ ਸਮਝਣਾ ਚਾਹੀਦਾ, ਕਿਉਂਕਿ ਟੈਂਪਰੇਚਰ ਵਾਕਈ ਬਹੁਤ ਜ਼ਿਆਦਾ ਵੱਧਦਾ ਪਿਆ ਹੈ।
1: ਦੇਖੋ ਮੜੀ ਜੀ, ਸਵੇਰ ਨੂੰ ਕੰਮ ਤੇ ਜਾਈਦਾ, ਸਾਈਕਲ ਤੇ ਜਾਈਦਾ ਆ।
0: ਅੱਛਾ, ਬਹੁਤ ਵਧੀਆ ਚੀਜ਼ ਹੈ ਤਾਂ।
1: ਮੜੀ ਜਦੋਂ ਕੰਮ ਤੇ ਜਾਣਾ ਸਾਈਕਲ ਤੇ ਪਿੰਡਾਂ ਜਾਈਦਾ ਦੁਆਲੇ।
0: ਜਿੰਨੇ ਵਜੇ ਤੁਸੀਂ ਕਹਿੰਦੇ ਹੋ। ਝੂਠ ਤਾਂ ਕਹਿਣਾ ਹੀ ਹੈ ਕਿਸੇ ਦਾ ਦਿਲ ਰੱਖਣ ਲਈ ਕਿ 5 ਮਿੰਟਾਂ ਚ ਆਉਣਾ ਪਿਆ, ਉਹ ਤਾਂ ਮੈਨੂੰ ਵੀ ਪਤਾ ਕਿ ਘੰਟਾ ਲਾ ਲੈਣਾ ਮੈਂ ਪਹੁੰਚਣ ਲੱਗਿਆ, ਪਰ ਇਹ ਚੀਜ਼ ਹੈ ਕਿ ਜੇ ਅਸੀਂ ਕਹਿੰਦੇ ਹਾਂ ਤਾਂ ਸਾਨੂੰ ਜ਼ਰੂਰ ਟਾਈਮ ਤੇ ਪਹੁੰਚਣਾ ਚਾਹੀਦਾ। ਬੜੀ ਵਧੀਆ ਗੱਲ ਤੁਸੀਂ ਮੈਨੂੰ ਦੱਸੀ ਹੈ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ, ਤੇ ਤੁਸੀਂ ਚੱਲਦੇ ਹੋ ਸਾਈਕਲ ਤੇ, ਤੁਹਾਨੂੰ ਤਾਂ ਟ੍ਰੈਫਿਕ ਦੀ ਕੋਈ ਟੈਨਸ਼ਨ ਹੀ ਨਹੀਂ, ਭੱਜੀ ਜਾਓ ਇੱਧਰੋਂ ਦੀ ਜਿਹੜੇ ਭੱਜਦੇ, ਮੈਂ ਤਾਂ ਸਾਈਕਲ ਦੇ ਉੱਤੇ ਆਰਾਮ ਨਾਲ ਜਾਣਾ ਹੈ।
1: ਨਹੀਂ ਸਾਡਾ ਮੈਡੀ ਕੰਮ ਕਰ ਰਾਜ ਮਿਸਤਰੀ ਦਾ, ਮੈਨੂੰ ਪਿੰਡ ਦਾ ਕੰਮ ਮਿਲਦਾ ਰਹਿੰਦਾ ਆ।
0: ਹਾਂ ਠੀਕ ਹੈ ਠੀਕ ਹੈ ਠੀਕ ਹੈ, ਬਹੁਤ ਵਧੀਆ ਚੀਜ਼ ਹੈ ਸਾਈਕਲ ਵੈਸੇ ਸਾਰੇ।
1: ਮਿਸਤਰੀ ਨਾਲ ਮੋਟਰਸਾਈਕਲ ਤੇ ਜੀਦਾ।
0: ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ, ਨਹੀਂ ਠੀਕ ਹੈ, ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਸਿੰਪਲ ਵੀ ਰਹਿਣਾ ਬਹੁਤ ਜ਼ਰੂਰੀ ਹੈ, ਬਾਕੀ ਸਾਰੀਆਂ ਦੌੜਾਂ ਤਾਂ ਚਲਦੀਆਂ ਹੀ ਰਹਿੰਦੀਆਂ ਨੇ। ਹੈ ਹਾਂਜੀ ਹਾਂਜੀ। ਅੱਛਾ ਮੈਨੂੰ ਇਹ ਦੱਸੋ ਸ਼ਮੀ ਜੀ, ਗਾਣਾ ਕਿਹੜਾ ਸੁਣੋਗੇ ਤੁਸੀਂ?
1: ਬੜੀ ਕੰਠ ਕਲੇਰ ਦਾ ਕੋਈ ਵੀ ਗੀਤ ਲਾ ਦਿਓ।
0: ਠੀਕ ਹੈ ਜੀ, ਕੰਠ ਕਲੇਰ ਤੁਹਾਡਾ ਹੈਗਾ ਫੇਵਰੇਟ ਸਿੰਗਰ, ਤੇ ਹੁਣ ਮੈਨੂੰ ਪਤਾ ਲੱਗ ਗਿਆ ਇਹ।
1: ਹਾਂਜੀ ਮੈਡਮ, ਸਾਡਾ ਫੇਵਰੇਟ ਸਿੰਗਰ ਆ।
0: ਠੀਕ ਹੈ ਠੀਕ ਹੈ ਠੀਕ ਹੈ, ਚਲੋ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ, ਥੈਂਕ ਯੂ ਸੋ ਮਚ। ਸ਼ੁਕਰੀਆ ਜੀ, ਓਕੇ ਜੀ।

0: ਹਾਂਜੀ, ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, ਤੇ ਦੇਖਦੇ ਹਾਂ ਜੀ ਅਗਲੀ ਕਾਲ ਜਿਹੜੀ ਆ ਉਹ ਕਿਹਦੀ ਲੱਗੀ ਹੈ। ਹੈਲੋ
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਜਗਜੀਤ ਸਿੰਘ ਗਿੱਲ, ਪਿੰਡ ਜਗਤਪੁਰ ਜੱਟਾਂ ਸਰਾਂ ਤੋਂ ਬੋਲ ਰਿਹਾ।
0: ਅੱਛਾ ਜੀ, ਜਗਜੀਤ ਸਿੰਘ ਗਿੱਲ ਬੋਲ ਰਹੇ ਹੋ ਜੱਟਾਂ ਸਰਾਂ ਤੋਂ, ਹੈ?
1: ਹੈਲੋ
0: ਹਾਂਜੀ ਹਾਂਜੀ, ਸੁਣ ਰਹੀ ਹਾਂ ਮੈਂ ਤੁਹਾਡੀ ਆਵਾਜ਼।
1: ਹੈਲੋ, ਤੁਹਾਡੀ ਆਵਾਜ਼ ਘਟ ਗਈ।
0: ਮੇਰੀ ਆਵਾਜ਼ ਘਟ ਗਈ ਹੈ?
1: ਹਾਂਜੀ, ਹੁਣ ਠੀਕ ਹੈ।
0: ਅੱਛਾ ਜੀ, ਉਹ ਫਿਰ ਤੁਹਾਡੇ ਵਾਲੀ ਕੋਈ ਪ੍ਰੋਬਲਮ ਹੋਈ ਹੋਣੀ ਹੈ। ਠੀਕ ਹੈ।
1: ਅੱਛਾ, ਜਗਜੀਤ ਸਿੰਘ ਗਿੱਲ, ਪਿੰਡ ਜਗਤਪੁਰ ਜੱਟਾਂ ਸਰਾਂ ਤੋਂ ਬੋਲ ਰਿਹਾ।
0: ਜਗਜੀਤ ਜੀ, ਹੈ?
1: ਜਗਸੀਰ।
0: ਜਗਸੀਰ, ਓਕੇ।
1: ਹਾਂਜੀ,
0: ਜਗਸੀਰ ਸਿੰਘ ਗਿੱਲ।
1: ਹਾਂਜੀ ਹਾਂਜੀ।
0: ਅੱਛਾ ਜਗਸੀਰ ਜੀ, ਹੁਣ ਤੁਸੀਂ ਦੱਸੋ, ਤੁਸੀਂ ਸਾਈਕਲ ਚਲਾਇਆ ਕਦੀ ਵੈਸੇ?
1: ਮੈਮ ਮੈਂ ਪਹਿਲਾਂ ਚਲਾਉਂਦਾ ਰਿਹਾ। ਪਰ ਹੁਣ ਮੈਂ ਕੁਛ ਨਹੀਂ ਚਲਾਉਂਦਾ, ਸਿਰਫ 11 ਨੰਬਰ ਗੱਡੀ।
0: ਵਾਹ ਜੀ ਵਾਹ, ਇਹ ਸਭ ਤੋਂ ਵਧੀਆ ਹੈ। 11 ਨੰਬਰ ਗੱਡੀ ਜਿਹੜੀ ਹੈ ਇਹ ਸਿਹਤ ਨੂੰ ਰੱਖਣ ਵਾਸਤੇ ਸਹੀ, ਇਹ ਵੀ ਬੜੀ ਕੰਮ ਦੀ ਚੀਜ਼ ਹੈ।
1: ਮੈਮ 11 ਨੰਬਰ ਗੱਡੀ ਤਾਂ ਚਲਾਉਣਾ ਕਿਉਂਕਿ ਇੰਡੀਕੇਟਰ ਦੋਨੋਂ ਖਰਾਬ ਹੋਏ।
0: ਓਹੋ, ਅੱਛਾ।
1: ਹਾਂਜੀ
0: ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਚਲੋ ਕੋਈ ਗੱਲ ਨਹੀਂ, ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ, ਤੇ ਜਿੱਦਾਂ ਪਰਮਾਤਮਾ ਚਲਾਉਂਦਾ ਉਦਾਂ ਚੱਲਦੇ ਰਹਿਣਾ ਚਾਹੀਦਾ ਹੈ।
1: ਹਾਂਜੀ ਹਾਂਜੀ ਹਾਂਜੀ,
0: ਠੀਕ ਹੈ ਠੀਕ ਹੈ ਠੀਕ ਹੈ। ਕੀ ਕਰਦੇ ਹੋ ਫਿਰ ਜਗਸੀਰ ਜੀ ਤੁਸੀਂ?
1: ਮੈਂ ਨਾ ਗਵਰਨਮੈਂਟ ਜੋਬ ਕਰਦਾ ਜਲੰਧਰ।
0: ਅੱਛਾ, ਜਲੰਧਰ ਦੇ ਵਿੱਚ ਕਰਦੇ ਹੋ, ਕਿਹੜੇ ਡਿਪਾਰਟਮੈਂਟ 'ਚ? ਕਾਰਪੋਰੇਸ਼ਨ 'ਚ। ਮੈਨੂੰ ਲੱਗਦਾ ਹੀ ਪਿਆ ਸੀਗਾ ਕਿ ਤੁਹਾਡੇ ਨਾਲ ਕਦੀ ਤਾਂ ਗੱਲਬਾਤ ਹੋਈ ਹੈ, ਤਾਂ ਤੁਸੀਂ ਦੱਸਿਆ ਹੈ ਕਿ ਕਾਰਪੋਰੇਸ਼ਨ 'ਚ। ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਕਾਰਪੋਰੇਸ਼ਨ ਦੇ ਵਿੱਚ ਹੋ ਤੁਸੀਂ, ਫਿਰ ਤੁਹਾਨੂੰ ਫੜਾਂਗੇ ਹੁਣ ਵੈਸੇ ਬਹੁਤ ਜਲਦੀ, ਫਿਰ ਜਦੋਂ ਬਰਸਾਤਾਂ ਸ਼ੁਰੂ ਹੋਣਗੀਆਂ ਸਾਨੂੰ ਲੋੜ ਪੈਗੀ ਤਾਂ ਤੁਹਾਡਾ ਹੀ ਨੰਬਰ ਫੜ ਲੈਣਾ ਸੀ। ਠੀਕ ਹੈ ਠੀਕ ਹੈ ਠੀਕ ਹੈ ਜਗਸੀਰ ਜੀ, ਠੀਕ ਹੈ। ਅਤੇ ਤੁਹਾਡੀ ਹੁਣੇ ਗੱਲਬਾਤ ਦੇ ਵਿੱਚ ਮੈਨੂੰ ਇਹ ਦੱਸੋ ਕਿ ਫੈਮਿਲੀ ਦੇ ਵਿੱਚ ਕੌਣ ਕੌਣ ਨੇ?
1: ਮੈਂ ਔਰ ਮੇਰੀ ਵਾਈਫ ਦੋਨੋਂ ਹੀ।
0: ਵਾਈਫ ਹੈਗੀ ਹੈ, ਤੇ ਵਾਈਫ ਦੇ ਨਾਲ ਤੁਸੀਂ ਗੱਲ?
1: ਡੈਡੀ ਸੀਗੇ ਨਾਲ, ਉਹਨਾਂ ਦੀ ਡੈਥ ਹੋ ਗਈ ਆ।
0: ਅੱਛਾ
1: ਹਾਂਜੀ
0: ਠੀਕ ਹੈ ਠੀਕ ਹੈ ਠੀਕ ਹੈ। ਤੇ ਵਾਈਫ?
1: ਤੇ ਵਾਈਫ ਨਾਲ ਗੱਲ ਕਰੋ ਤੁਸੀਂ।
0: ਹਾਂਜੀ, ਕੀ ਬਾਤ ਹੈ? ਹੈਲੋ, ਵਾਈਫ ਜੀ ਨੂੰ ਲੱਗਦਾ ਸ਼ਰਮ ਬਹੁਤ ਆ ਰਹੀ ਹੈ ਗੱਲ ਕਰਦੇ ਹੋਏ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਬਹੁਤ ਵਧੀਆ ਮੈਮ, ਤੁਸੀਂ ਸੁਣਾਓ?
0: ਬਸ ਠੀਕ ਹੈ। ਕੌਣ ਬੋਲ ਰਹੇ ਹੋ, ਨਾਮ ਦੱਸੋ ਪਹਿਲੇ ਆਪਣਾ।
2: ਮੈਮ ਸ਼ਰਨ ਗੱਲ ਕਰ ਰਹੀ।
0: ਠੀਕ ਹੈ ਸ਼ਰਨ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਹੁਣ ਮੈਨੂੰ ਦੱਸੋ ਕਿ ਸ਼ਰਨ ਜੀ ਕੀ ਕਰਦੇ ਨੇ?
2: ਮੈਮ ਹਾਊਸਵਾਈਫ।
0: ਠੀਕ ਹੈ, ਹਾਊਸਵਾਈਫ
2: ਮੈਮ। ਅਲੱਗ ਅਲੱਗ ਖਾਣੇ ਬਣਵਾ ਕੇ ਮੀਆ ਜੀ ਨੂੰ ਖਿਲਾ ਦਿੰਦੇ
0: ਆ। ਆ ਤੇ ਫੇਰ ਤੁਸੀਂ 24 ਘੰਟੇ ਦੇ ਤੁਸੀਂ ਮਾਸਟਰ ਸ਼ੈਫ ਹੋਏ, ਨਾ ਕਹੋ ਤੁਸੀਂ ਕਿ ਅਸੀਂ ਇਕੱਲੇ ਹਾਊਸਵਾਈਫ ਆ ਮੈਂ।
2: ਜੀ ਜੀ
0: ਠੀਕ ਹੈ ਠੀਕ ਹੈ ਠੀਕ ਹੈ। ਅੱਛਾ ਤੁਸੀਂ ਹੁਣ ਦੱਸੋ ਕਿ ਤੁਸੀਂ ਚਲਾਉਂਦੇ ਹੋ ਕਿ ਸਕੂਟੀ ਵਗੈਰਾ? ਨਹੀਂ ਮੈਮ, ਮੈਂ ਵੀ ਨਹੀਂ ਚਲਾਉਣੀ ਮੈਨੂੰ ਇਦਾਂ ਦੇ ਲੋਕ ਬੜੇ ਪਸੰਦ ਨੇ ਜਿਹੜੇ ਟਾਈਮ ਤੇ ਪਹੁੰਚਦੇ ਨੇ।
2: ਬਿਲਕੁਲ ਬਿਲਕੁਲ ਮੈਮ।
0: ਹਾਂਜੀ ਹਾਂਜੀ। ਅੱਛਾ ਅੱਛਾ ਸ਼ਰਨ, ਗਾਣਾ ਕਿਹੜਾ ਸੁਣੋਗੇ?
2: ਮੈਮ ਸੱਜਣ ਦੀਪ ਦਾ ਸੌਂਗ ਹੈ, ਇੰਨਾ ਖੁਸ਼ ਰੱਖੂਗਾ।
0: ਅੱਛਾ ਜੀ।

ਇੰਨਾ ਖੁਸ਼ ਰੱਖੂੰਗਾ। ਪਰਮਾਤਮਾ ਕਰੇ ਤੁਸੀਂ ਦੋਨੋਂ ਜਣੇ ਵੀ ਏਦਾਂ ਹੀ ਖੁਸ਼ ਰਹੋ ਆਪਸ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਸ਼ਰਨ, ਥੈਂਕ ਯੂ ਸੋ ਮਚ। ਬਸ ਬਸ ਏਦਾਂ ਹੀ ਰਹਿਣਾ ਚਾਹੀਦਾ। ਦੇਖੋ ਜ਼ਿੰਦਗੀ ਦੇ ਵਿੱਚ ਤੁਸੀਂ ਆਪਸ ਚ ਖੁਸ਼ ਹੋਣਾ ਤੇ ਫੇਰ ਇਹਦੇ ਵਰਗੀ ਤਾਂ ਕੋਈ ਜ਼ਿੰਦਗੀ ਨਹੀਂ ਹੈਗੀ। ਹੈ ਸ਼ਰਨ ਤੇ ਉਹਨਾਂ ਦੇ ਹਸਬੈਂਡ ਜਗਸੀਰ ਸਿੰਘ ਗਿੱਲ ਜੀ ਦੀ ਫਰਮਾਇਸ਼ ਦੇ ਉੱਤੇ ਇਹ ਗਾਣਾ ਮੈਂ ਪਲੇ ਕਰਨ ਜਾ ਰਹੀ ਹਾਂ ਸੱਜਣ ਅਦੀਬ ਦਾ। ਇੰਨਾ ਖੁਸ਼ ਰੱਖੂੰਗਾ, ਤੁਸੀਂ ਵੀ ਨਾਲ ਨਾਲ ਇੱਦਾਂ ਹੀ ਖੁਸ਼ ਰਹਿਣਾ ਸਾਡੇ ਲਿਸਨਰਸ ਨੇ। ਇੰਜੋਏ ਕਰਦੇ ਹਾਂ।

ਹਾਂਜੀ, ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਕਾਲਾਂ ਤਾਂ ਮੈਨੂੰ ਬਹੁਤ ਸਾਰੀਆਂ ਆ ਰਹੀਆਂ ਨੇ, ਅਤੇ ਕੁਝ ਕੁਝ ਕਾਲਸ ਬਈ ਇੱਦਾਂ ਕਿ ਕੋਈ ਕੋਈ ਦਿਨ ਹੁੰਦਾ ਹੈ ਜਿਸ ਦਿਨ ਤੁਹਾਡੀ ਕਾਲ ਲੱਗਦੀ ਹੈ, ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਹਾਡੀ ਕਾਲ ਨਹੀਂ ਵੀ ਲੱਗਦੀ। ਇਹ ਚੀਜ਼ਾਂ ਡਿਪੈਂਡ ਕਰਦੀਆਂ ਜੀ ਲੱਕ ਦੇ ਉੱਤੇ। ਖੈਰ, ਫਿਲਹਾਲ ਇੱਕ ਕਾਲ ਲੱਗੀ ਸੀਗੀ, ਬਟ ਮੈਨੂੰ ਲੱਗਦਾ ਹੈ ਸ਼ਾਇਦ ਹੈਲੋ ਅਤੇ ਅਨਫੋਰਚੁਨੇਟਲੀ ਇਹ ਕਾਲ ਜਿਹੜੀ ਹੈ ਇਹ ਡਿਸਕਨੈਕਟ ਹੋ ਗਈ ਹੈ, ਪਰ ਕੋਈ ਗੱਲ ਨਹੀਂ।

ਤੁਸੀਂ ਜਿਹੜੀਆਂ ਫਟਾਫਟ ਤੋਂ ਟਰਾਈਆਂ ਮਾਰਦੇ ਰਹਿਣਾ 0181 23 42 174 ਦੇ ਉੱਤੇ, ਤੇ ਤਾਂ ਤਾਂ ਹੀ ਮੈਂ ਲਾਨੀ ਆ ਜੀ ਇੱਕ ਗਾਣਾ, ਬੱਬੂ ਮਾਨ ਦਾ ਇੱਕ ਖੂਬਸੂਰਤ ਜਿਹਾ ਗਾਣਾ, ਤੁਸੀਂ ਇੰਜੋਏ ਕਰੋ, ਤੇ ਤਾਂ ਹੀ ਨਾਲ ਨਾਲ ਤੁਸੀਂ ਲਾਉਂਦੇ ਰਹਿਣਾ ਜੀ ਫੋਨ 0181 23 42 174 ਦੇ ਉੱਤੇ। ਫਿਲਹਾਲ ਇੰਜੋਏ ਕਰੋ ਇਸ ਟਰੈਕ ਨੂੰ, ਤੇ ਫਟਾਫਟ ਤੋਂ ਕਾਲ ਲਾ ਕੇ ਕਰੋ ਮੇਰੇ ਨਾਲ ਗੱਲਬਾਤ, ਤੇ ਦੱਸੋ ਆਪਣਾ ਫੇਵਰੇਟ ਟਰੈਕ ਕਿਹੜਾ ਹੈ, ਤੇ ਮੈਂ ਕਰਾਂਗੀ ਪਲੇ ਇੱਥੇ, ਤੇ ਨਾਲ ਨਾਲ ਅਸੀਂ ਇੰਜੋਏ ਕਰਾਂਗੇ ਗੱਲਾਂ ਬਾਤਾਂ ਵੀ ਤੁਹਾਡੇ ਨਾਲ।

0: ਤੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਜਿਸ ਦਾ ਨਾਮ ਹੈ ਹੈਲੋ ਜਲੰਧਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਤੇ ਆਪਣੀ ਦੋਸਤ ਵੰਦਨਾ ਦੇ ਨਾਲ ਇੰਜੋਏ ਕਰ ਰਹੇ ਹੋ ਤੁਸੀਂ ਪ੍ਰੋਗਰਾਮ ਹੈਲੋ ਜਲੰਧਰ। ਮੈਂ ਉਮੀਦ ਕਰ ਰਹੀ ਹਾਂ ਇੱਦਾਂ ਦੀ ਜੀ। ਹਾਂ ਤੇ ਆਏ ਨੇ ਬਹੁਤ ਸਾਰੇ ਕਾਲਰਸ ਤੇ ਦੇਖਦੇ ਹਾਂ ਕਿ ਹੁਣ ਅਗਲੀ ਕਾਲ ਜਿਹੜੀ ਆ ਉਹ ਕਿਹਦੀ ਲੱਗੀ ਹੈ। ਹੈਲੋ
1: ਹੈਲੋ
0: ਹੈਲੋ ਹਾਂਜੀ ਕੌਣ ਬੋਲ ਰਿਹਾ ਜੀ?
1: ਪੱਪੂ ਬੋਲ ਰਿਹਾ ਜੀ।
0: ਪੱਪੂ ਜੀ ਤੁਸੀਂ ਇੰਨੇ ਉਦਾਸ ਕਿਉਂ?
1: ਕੋਈ ਨਹੀਂ, ਸੋ ਕੇ ਉੱਠੇ ਜੀ।
0: ਸੋ ਕੇ ਉੱਠੇ ਸੀ ਇਸ ਕਰਕੇ ਉਦਾਸ ਹੋ?
1: ਹਾਂਜੀ।
0: ਠੀਕ ਹੈ, ਚਾਹ ਚੂ ਪੀਓ ਫਿਰ, ਜਰਾ ਥੋੜੇ ਜਿਹੇ ਖੁਸ਼ ਹੋਵੋ ਫਿਰ। ਹੈ
1: ਹਾਂਜੀ
0: ਹਾਂਜੀ ਹਾਂਜੀ। ਕਿੱਥੋਂ ਬੋਲ ਰਹੇ ਪੱਪੂ ਜੀ?
1: ਬਾਸਾਪੁਰ।
0: ਹਾਂਜੀ ਮੈਨੂੰ ਲੱਗਦਾ ਹੈ ਕਿ ਕੁਝ ਜ਼ਿਆਦਾ ਹੀ ਨਸ਼ੇ ਦੇ ਵਿੱਚ ਹੋ ਤੁਸੀਂ ਹਲੇ ਨੀਂਦ ਦੇ। ਖੈਰ ਫਿਲਹਾਲ ਤੁਸੀਂ ਗਾਣਾ ਕਿਹੜਾ ਸੁਣੋਗੇ ਇਹ ਦੱਸੋ ਮੈਨੂੰ।
1: ਕੋਈ ਵੀ ਗਾਣਾ ਸੁਣਾ ਦੋ ਜੀ।
0: ਠੀਕ ਹੈ ਠੀਕ ਹੈ ਠੀਕ ਹੈ। ਅੱਛਾ ਕਰਦੇ ਕੀ ਹੋ ਤੁਸੀਂ ਪੱਪੂ? ਚਲੋ ਪੱਪੂ ਜੀ ਚਲੋ ਥੋੜ੍ਹੀ ਜੀ ਗੱਲਬਾਤ ਤਾਂ ਕਰ ਹੀ ਲੈਂਦੇ ਹਾਂ। ਹੁਣ ਤੁਸੀਂ ਕਾਲ ਕੀਤੀ ਹੈ ਮੈਨੂੰ ਤੇ ਮੈਂ ਪੁੱਛ ਲੈਂਦੀ ਹਾਂ ਥੋੜ੍ਹਾ ਜਿਹਾ ਤੁਹਾਡੇ ਬਾਰੇ 'ਚ, ਕੀ ਕਰਦੇ ਹੋ ਤੁਸੀਂ?
1: ਅਸੀਂ ਜੀ ਇੱਥੇ ਫਾਰਮ ਹੈਗਾ ਆਪਣਾ ਸਰਕਾਰੀ ਸੈਂਟਰ ਗੌਰਮੈਂਟ ਦਾ ਇੱਥੇ।
0: ਅੱਛਾ
1: ਉੱਥੇ ਕੰਮ ਕਰਦੇ ਜੀ ਅਸੀਂ।
0: ਅੱਛਾ ਉੱਥੇ ਕੰਮ ਕਰਦੇ ਹੋ, ਹੈਗੇ ਕਿੱਥੋਂ ਦੀ ਆਏ ਹੋ ਤੁਸੀਂ ਇੱਧਰ ਨੂੰ ਵੈਸੇ?
1: ਹਾਂਜੀ
0: ਕਿੱਧਰ ਦੇ ਹੋ ਵੈਸੇ ਤੁਸੀਂ, ਕਿੱਥੇ ਦੇ ਹੋ? ਰਾਜੇ ਮਹਾਰਾਜਿਆਂ ਦੀ ਜਗ੍ਹਾ ਐਮਪੀ ਹੈ। ਹਾਂ ਠੀਕ ਹੈ ਠੀਕ ਹੈ ਠੀਕ ਹੈ। ਚਲੋ ਠੀਕ ਹੈ, ਮੈਂ ਤੁਹਾਡੇ ਵਾਸਤੇ ਇੱਕ ਗਾਣਾ ਪਲੇ ਕਰਦੀ ਹਾਂ ਪੱਪੂ ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਥੈਂਕ ਯੂ ਸੋ ਮਚ। ਫਿਲਹਾਲ ਉਹਨਾਂ ਦੀ ਫਰਮਾਇਸ਼ ਦੇ ਉੱਤੇ ਮੈਂ ਇੱਕ ਗਾਣਾ ਪਲੇ ਕਰਾਂਗੀ, ਬਹੁਤ ਹੀ ਸੋਹਣਾ ਜਿਹਾ ਗਾਣਾ, ਤੁਸੀਂ ਵੀ ਇੰਜੋਏ ਕਰੋ ਮੇਰੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ।

ਪ੍ਰੋਗਰਾਮ ਹੈਲੋ ਜਲੰਧਰ ਇੰਜੋਏ ਕੀਤਾ ਤੁਸੀਂ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ ਤੇ ਹੁਣ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਦਾ ਵੇਲਾ ਹੋ ਗਿਆ ਹੈ ਕਿਉਂਕਿ ਸਾਡੇ ਯੰਗ ਆਰਜੇਜ਼ ਵੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਦੇਖਦੇ ਹਾਂ ਕਿ ਅੱਜ ਉਹ ਆਪਣੀਆਂ ਬੁਝਾਰਤਾਂ ਦੇ ਪਟਾਰੇ ਦੇ ਵਿੱਚੋਂ ਦੀ ਜਾਂ ਫਿਰ ਆਪਣੀ ਨੌਲੇਜ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹ ਕਿਹੜੀਆਂ ਲੈ ਕੇ ਆਏ ਨੇ ਅੱਜ ਸਾਡੇ ਸਿੱਖਣ ਵਾਸਤੇ। ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਬਣੇ ਰਹਿਣਾ ਇੱਥੇ ਹੀ। ਪ੍ਰੋਗਰਾਮ ਅਗਲਾ ਯੁਵ ਵਾਣੀ।

0: ਇਸ ਦਿਨ ਦੇ ਪ੍ਰਤੀ ਜਾਗਰੂਕਤਾ ਆਪਣੇ ਅੰਦਰ ਲੈ ਕੇ ਆਓ ਕਿ ਲੇਡੀਜ਼ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਹੈਲਪ ਦੀ ਨੀਡ ਹੁੰਦੀ ਹੈ। ਆਲਦੋ ਵੁਮੈਨ ਇਜ਼ ਅ ਸਟਰੋਂਗ ਲੇਡੀ, ਹੈ ਨਾ, ਵੁਮੈਨ ਇੱਕ ਬਹੁਤ ਸਟਰੋਂਗ ਹੈ, ਲੇਕਿਨ ਫਿਰ ਵੀ ਵੁਮੈਨਸ ਨੂੰ ਕਿਤੇ ਨਾ ਕਿਤੇ ਤੁਹਾਡੀ ਹੈਲਪ, ਤੁਹਾਡੀ ਕੇਅਰ ਦੀ ਨੀਡ ਹੁੰਦੀ ਹੈ। ਤਾਂ ਉਹਨਾਂ ਨੂੰ ਕੇਅਰ ਕਰਨ ਦੀ, ਉਹਨਾਂ ਦੀ ਹੈਲਪ ਕਰਨ ਲਈ ਕਦੇ ਵੀ ਹਿਚਕਿਚਾਓ ਨਾ। ਅਤੇ ਮੈਨੂੰ ਲੱਗਦਾ ਹੁਣ ਸਾਨੂੰ ਇੱਕ ਗੀਤ ਵੀ ਸੁਣ ਲੈਣਾ ਚਾਹੀਦਾ ਹੈ ਨਾ ਖੁਸ਼ੀ?
1: ਬਿਲਕੁਲ, ਇੱਕ ਗੀਤ ਤੋਂ ਬਾਅਦ ਮਿਲਦੇ ਹਾਂ ਦੋਸਤੋ, ਫਿਰ ਅਸੀਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਬਹੁਤ ਸਾਰੀਆਂ, ਪਰ ਸੁਣਦੇ ਹਾਂ ਗੀਤ।

0: ਤੇ ਦੋਸਤੋ ਇੱਕ ਬਹੁਤ ਹੀ ਖੂਬਸੂਰਤ ਪਿਆਰੇ ਜਿਹੇ ਗੀਤ ਤੋਂ ਬਾਅਦ ਅਸੀਂ ਦੁਬਾਰਾ ਹਾਜ਼ਰ ਹੋ ਗਏ ਹਾਂ ਤੁਹਾਡਾ ਫੇਵਰੇਟ ਪ੍ਰੋਗਰਾਮ ਯੁਵਬਾਣੀ ਲੈ ਕੇ, ਤੇ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਯੁਵਬਾਣੀ ਪ੍ਰੋਗਰਾਮ ਦੇ ਵਿੱਚ।
1: ਬਿਲਕੁਲ ਬਿਲਕੁਲ, ਤੇ ਮੈਨੂੰ ਲੱਗਦਾ ਸਾਡੇ ਲਿਸਨਰਸ ਨਾਲ ਗੀਤ ਸੁਣ ਕੇ ਵੀ ਬੜੇ ਖੁਸ਼ ਹੋ ਰਹੇ ਹੋਣਗੇ, ਤੇ ਅੱਗੋ ਜਿਹੜੀਆਂ ਗੱਲਾਂ ਹੋਣੀਆਂ ਨੇ ਉਹਦੇ ਲਈ ਤਾਂ ਬਹੁਤ ਬਹੁਤ ਐਕਸਾਈਟਡ ਤੇ ਕਿਊਰੀਅਸ ਹੋਣਗੇ, ਹੈ ਨਾ?
0: ਬਿਲਕੁਲ,
1: ਤੇ ਖੁਸ਼ੀ ਮੈਨੂੰ ਲੱਗਦਾ ਅੱਜ ਦੇ ਵਰਡ ਐਕਸਪ੍ਰੈਸ ਦਾ ਵੇਲਾ ਹੋ ਚੁੱਕਿਆ ਹੈ, ਬਟ ਮੈਨੂੰ ਲੱਗਦਾ ਪਹਿਲਾਂ ਨਹੀਂ ਦੱਸਣਾ ਚਾਹੀਦਾ, ਪਹਿਲਾਂ ਇੱਕ ਲਾਈਨ ਸੁਣਾ ਦੇਣੀ ਚਾਹੀਦੀ ਹੈ ਗੀਤ ਦੀ, ਤਾਂ ਕਿ ਪਤਾ ਲੱਗ ਜਾਵੇ।
0: ਹਾਂ, ਹਿੰਟ ਦੇ ਦਿੰਦੇ ਹਾਂ ਬਾਕੀ, ਤੁਸੀਂ ਦੱਸਣਾ ਹੈ ਕਿ ਇਹ ਕਿਹੜਾ ਗੀਤ ਹੈ ਜਾਂ ਅਸੀਂ ਕਿਸ ਬਾਰੇ ਗੱਲ ਕਰਨ ਜਾ ਰਹੇ ਹਾਂ।
1: ਜੀ,

0: ਸਾਡੇ ਸਾਰਿਆਂ ਦਾ ਯੁਵ ਬਾਣੀ ਪ੍ਰੋਗਰਾਮ ਦੇ ਵਿੱਚ।
1: ਬਿਲਕੁਲ ਬਿਲਕੁਲ, ਤੇ ਮੈਨੂੰ ਲੱਗਦਾ ਸਾਡੇ ਲਿਸਨਰਸ ਨਾਲ ਗੀਤ ਸੁਣ ਕੇ ਵੀ ਬੜੇ ਖੁਸ਼ ਹੋ ਰਹੇ ਹੋਣਗੇ, ਤੇ ਅੱਗੋ ਜਿਹੜੀਆਂ ਗੱਲਾਂ ਹੋਣੀਆਂ ਨੇ ਉਹਦੇ ਲਈ ਤਾਂ ਬਹੁਤ ਬਹੁਤ ਐਕਸਾਈਟਿਡ ਤੇ ਕਿਊਰੀਅਸ ਹੋਣਗੇ, ਹੈ ਨਾ?
0: ਬਿਲਕੁਲ,
1: ਤੇ ਖੁਸ਼ੀ, ਮੈਨੂੰ ਲੱਗਦਾ ਅੱਜ ਦੇ ਵਰਡ ਐਕਸਪ੍ਰੈਸ ਦਾ ਵੇਲਾ ਹੋ ਚੁੱਕਿਆ, ਬਟ ਮੈਨੂੰ ਲੱਗਦਾ ਪਹਿਲਾਂ ਨਹੀਂ ਦੱਸਣਾ ਚਾਹੀਦਾ, ਪਹਿਲਾਂ ਇੱਕ ਲਾਈਨ ਸੁਣਾ ਦੇਣੀ ਚਾਹੀਦੀ ਹੈ ਗੀਤ ਦੀ, ਤਾਂ ਕਿ ਪਤਾ ਲੱਗ ਜਾਵੇ।
0: ਹਿੰਟ ਦੇ ਦਿੰਦੇ ਹਾਂ ਬਾਕੀ, ਤੁਸੀਂ ਦੱਸਣਾ ਹੈ ਕਿ ਇਹ ਕਿਹੜਾ ਗੀਤ ਹੈ ਜਾਂ ਅਸੀਂ ਕਿਸ ਬਾਰੇ ਗੱਲ ਕਰਨ ਜਾ ਰਹੇ ਹਾਂ।
1: ਜੀ,

0: ਜੀ ਦੋਸਤੋ, ਹੁਣੇ ਤੁਸੀਂ ਇੱਕ ਗਾਣਾ ਸੁਣਿਆ, ਗਾਣੇ ਦੀ ਲਾਈਨਸ ਜਿਹੜੀਆਂ ਆਪਾਂ ਤੁਹਾਨੂੰ ਦਿੱਤੀਆਂ ਸੀਗੀਆਂ ਹਿੰਟ ਦੇ ਲਈ, ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਅਸੀਂ ਕਿਸ ਵਰਡ ਦੇ ਬਾਰੇ ਗੱਲ ਕਰ ਰਹੇ ਹਾਂ, ਅਤੇ ਮੈਨੂੰ ਲੱਗਦਾ ਨੋਰਮਲ ਤੌਰ 'ਤੇ ਲੋਕਾਂ ਨੇ ਅੰਦਾਜ਼ਾ ਲਾਇਆ ਹੈਗਾ ਕਿਸਮਤ ਹੈ ਨਾ, ਅਤੇ ਮੈਨੂੰ ਨਾ ਕਿਸੇ ਹੱਦ ਤੱਕ ਤੁਹਾਡਾ ਜਿਹੜਾ ਆਂਸਰ ਆ ਉਹ ਬਿਲਕੁਲ ਸਹੀ ਵੀ ਲੱਗ ਰਿਹਾ, ਬਟ ਅੱਜ ਅਸੀਂ ਕਿਸਮਤ ਦੇ ਬਾਰੇ ਨਹੀਂ ਗੱਲ ਕਰ ਰਹੇ, ਬਟ ਕਿਸਮਤ ਦੇ ਸਿਨੋਨਿਮ ਯਾਨੀ ਕਿ ਕਿਸਮਤ ਦੇ ਹੀ ਮਿਲਦੇ ਜੁਲਦੇ ਸ਼ਬਦ ਦੇ ਨਾਲ ਅਸੀਂ ਤੁਹਾਡੇ ਨਾਲ ਅਸੀਂ ਗੱਲ ਕਰਾਂਗੇ, ਉਸ ਦੇ ਨਾਲ ਤੁਹਾਨੂੰ ਮਿਲਾਵਾਂਗੇ, ਕਿਉਂਕਿ ਲਗਾਤਾਰ ਅਗਰ ਆਪਾਂ ਗੱਲ ਕਰੀਏ ਅੱਜ ਕੱਲ੍ਹ ਜਦੋਂ ਅਸੀਂ ਨੋਰਮਲ ਕਨਵਰਸੇਸ਼ਨ 'ਚ ਕਿਸੇ ਨਾਲ ਗੱਲਬਾਤ ਕਰਦੇ ਹਾਂ, ਅਸੀਂ ਕਹਿ ਦਿੰਦੇ ਹਾਂ ਯਾਰ ਇਹ ਤਾਂ ਕਿਸਮਤ ਦੀ ਖੇਡ ਹੈ, ਇਹ ਤਾਂ ਕਿਸਮਤ ਦੀ ਗੱਲ ਹੈ ਨਾ ਖੁਸ਼ੀ,
1: ਬਿਲਕੁਲ।
0: ਅਤੇ ਇਹਦੇ ਨਾਲ ਇੱਕ ਹੋਰ ਜੁੜਦਾ ਵਰਡ ਹੈ ਜੋ ਕਿ ਬਿਲਕੁਲ ਸੇਮ ਹੈ ਪਰ ਉਸਦੀ ਵਰਤੋਂ ਹੁਣ ਬਹੁਤ ਘੱਟ ਹੋ ਗਈ ਹੈ, ਕਿਉਂ ਹੈ ਨਾ,
1: ਬਿਲਕੁਲ। ਪੰਜਾਬੀ ਪੰਜਾਬੀ ਵਰਡ ਜਿਹੜੇ ਅੱਜ ਕੱਲ੍ਹ ਘੱਟਦੇ ਜਾ ਰਹੇ, ਇੰਗਲਿਸ਼ ਦਾ ਪ੍ਰਭਾਵ, ਹਿੰਦੀ ਦਾ ਪ੍ਰਭਾਵ ਜ਼ਿਆਦਾ ਵੱਧ ਰਿਹਾ ਹੈ, ਅਤੇ ਜਿਹੜਾ ਅਸੀਂ ਵਰਡ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਵਰਡ ਹੈ ਸਬੱਬ। ਸਬੱਬ ਯਾਨੀ ਕਿ ਕਈ ਵਾਰ ਜ਼ਿੰਦਗੀ ਵਿੱਚ ਕੁਝ ਲੋਕ ਅਚਾਨਕ ਮਿਲ ਜਾਂਦੇ ਨੇ ਅਤੇ ਕੁਝ ਰਿਸ਼ਤੇ ਬਿਨਾਂ ਕਿਸੇ ਯੋਜਨਾ ਦੇ ਬਣ ਜਾਂਦੇ ਨੇ, ਅਤੇ ਕਈ ਵਾਰ ਇੱਕ ਛੋਟੀ ਜਿਹੀ ਘਟਨਾ ਸਾਰੀ ਪੂਰੀ ਜ਼ਿੰਦਗੀ ਬਦਲ ਦਿੰਦੀ ਹੈ, ਉਸਨੂੰ ਹੀ ਕਹਿੰਦੇ ਨੇ ਸਬੱਬ।
0: ਬਿਲਕੁਲ ਦੋਸਤੋ, ਜਿਵੇਂ ਕਿ ਹੁਣੇ ਕੁਛ ਨੇ ਦੱਸਿਆ ਸਬੱਬ, ਸਬੱਬ ਵਰਡ ਅਜਿਹਾ ਵਰਡ ਹੈ ਜਿਹਨੂੰ ਮਤਲਬ ਕਿ ਅਸੀਂ ਕਹਿ ਸਕਦੇ ਹਾਂ ਅੱਜ ਦੇ ਟਾਈਮ ਦੇ ਵਿੱਚ ਲੋਕ ਬਹੁਤ ਘੱਟ ਵਰਤ ਰਹੇ ਆ, ਉਸਦੀ ਜਗ੍ਹਾ 'ਤੇ ਵਰਤੋਂ 'ਚ ਚਲਿਆ ਜਾ ਰਿਹਾ ਕਾਰਨ, ਵਜ੍ਹਾ, ਸੰਯੋਗ। ਵੈਸੇ ਸੰਯੋਗ ਵੀ ਬਹੁਤ ਘੱਟ ਲੈਂਦੇ ਨੇ ਲੋਕ, ਹੈ ਨਾ, ਵਰਤੋਂ ਦੇ ਵਿੱਚ। ਅਤੇ ਕਿਸਮਤ, ਜਿਵੇਂ ਕਿ ਹੁਣੇ ਮੈਂ ਗੀਤ ਸੁਣਾਇਆ ਸੀਗਾ ਕਿਸਮਤ, ਅਤੇ ਮੈਨੂੰ ਲੱਗਦਾ ਸਾਡੇ ਲੋਕਾਂ ਨੇ ਅੰਦਾਜ਼ਾ ਵੀ ਲਗਾ ਲਿਆ ਹੋਣਾ ਲਿਸਨਰਸ ਨੇ ਕਿ ਕਿਸਮਤ, ਅਤੇ ਕਿਸਮਤ ਨੂੰ ਹੀ ਦੋਸਤੋ ਕਿਹਾ ਜਾਂਦਾ ਸਬੱਬ। ਇਸ ਦਾ ਮੁੱਖ ਮਤਲਬ ਜਿਵੇਂ ਤੁਹਾਨੂੰ ਦੱਸਿਆ ਕਾਰਨ, ਕਿਸੇ ਚੀਜ਼ ਦੇ ਪਿੱਛੇ ਕਿਸੇ ਚੀਜ਼ ਦਾ ਕਾਰਨ ਹੋਣਾ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਅਚਾਨਕ ਕਿਸੇ ਚੀਜ਼ ਦਾ ਮਿਲ ਜਾਣਾ, ਕੋਈ ਪਲੈਨਿੰਗ ਤੁਹਾਨੂੰ ਅਚਾਨਕ ਹੋ ਜਾਣੀ, ਤੁਸੀਂ ਕਹਿ ਦਿੰਦੇ ਇਹ ਤਾਂ ਸੰਜੋਗਾਂ ਦੀ ਗੱਲ ਹੈ ਕਿ ਕੋਇੰਸੀਡੈਂਸ ਹੋ ਗਿਆ, ਅਤੇ ਫਿਰ ਇਸ ਤੋਂ ਬਾਅਦ ਆਪਾਂ ਕਹਾਂਗੇ ਜ਼ਰੀਆ ਯਾਨੀ ਕਿ ਮੀਨਸ ਜਾਂ ਸੋਰਸ, ਕੋਈ ਕੰਮ ਬਣਨ ਦਾ ਸਾਧਨ ਜਦੋਂ ਬਣਦਾ ਉਹਨੂੰ ਆਪਾਂ ਜ਼ਰੀਆ ਕਹਿੰਦੇ ਹਾਂ, ਕਿਉਂ, ਹੈ ਨਾ ਖੁਸ਼ੀ।
1: ਬਿਲਕੁਲ ਰਿਤਿਕਾ, ਮੈਨੂੰ ਨਾ ਇੱਕ ਦੋ ਲਾਈਨਾਂ ਯਾਦ ਆ ਰਹੀਆਂ ਨੇ, ਜੇ ਤੁਸੀਂ ਕਹੋ ਤਾਂ ਮੈਂ ਸੁਣਾ ਦੇਵਾਂ।
0: ਜ਼ਰੂਰ ਜ਼ਰੂਰ।
1: ਇੱਕ ਹਿੰਦੀ 'ਚ ਦੋ ਲਾਈਨਾਂ ਹੈ ਕਿ ਕਿਆ ਪਤਾ ਉਸਸੇ ਮਿਲਣਾ ਜ਼ਿੰਦਗੀ ਮੇਂ ਹੋ, ਕਿਆ ਪਤਾ ਉਸਸੇ ਮਿਲਣਾ ਜ਼ਿੰਦਗੀ ਮੇਂ ਹੋ ਪਰ ਉਸਕਾ ਮਿਲਣਾ ਨਹੀਂ। ਕੀ ਪਤਾ ਕਿ ਕੁਛ ਇਨਸਾਨਾਂ ਨਾਲ ਮੁਲਾਕਾਤ ਸਿਰਫ ਲਿਖੀ ਹੋਵੇ ਸਾਡੀ ਕਿਸਮਤ 'ਚ ਪਰ ਉਹ ਇਨਸਾਨ ਨਾ ਲਿਖਿਆ ਹੋਵੇ, ਇਸ ਨੂੰ ਹੀ ਕਹਿੰਦੇ ਨੇ ਸਬੱਬ।
0: ਬਿਲਕੁਲ ਦੋਸਤੋ, ਇਹ ਤਾਂ ਫਿਰ ਉਹੀ ਗੱਲ ਹੋ ਗਈ ਕਿ ਸਬੱਬ ਨਾਲ ਹੀ ਕੋਈ ਕੰਮ ਬਣਦੇ ਨੇ, ਐਵੇਂ ਨਹੀਂ ਕੰਮ ਬਣਦੇ, ਐਵੇਂ ਹੀ ਮਤਲਬ ਕਿ ਅੱਗੇ ਗੱਲ ਕਰਾਂ ਜੇ ਮੈਂ ਕਿ ਕੋਈ ਸਬੱਬ ਬਣੇਗਾ ਤਾਂ ਹੀ ਤਾਂ ਕੰਮ ਹੋਏਗਾ, ਯਾਨੀ ਜਦੋਂ ਕੋਈ ਸਹੀ ਮੌਕਾ ਜਾਂ ਕਾਰਨ ਜਾਂ ਜ਼ਰੀਆ ਬਣੇਗਾ ਉਦੋਂ ਹੀ ਉੱਤੇ ਕੰਮ ਬਣੇਗਾ। ਜਿਵੇਂ ਮੈਂ ਕਹਿ ਦਿੰਦੀ ਹਾਂ ਕਿ ਅੱਜ ਸਬੱਬ ਦੇ ਨਾਲ ਮੇਰੀ ਖੁਸ਼ੀ ਦੇ ਨਾਲ ਡਿਊਟੀ ਲੱਗੀ ਹੈ, ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਅਤੇ ਆਪਣੇ ਲਿਸਨਰਸ ਦੇ ਨਾਲ ਅਸੀਂ ਜੁੜ ਰਹੇ ਹਾਂ, ਕਿਉਂ, ਹੈ ਨਾ।
1: ਬਿਲਕੁਲ, ਕੁਝ ਐਸਾ ਹੋ ਜਾਣਾ ਜਿਹਦੇ ਬਾਰੇ ਅਸੀਂ ਕਦੇ ਸੋਚਿਆ ਨਾ ਹੋਵੇ, ਹੈ ਨਾ, ਜਿਹਦੇ ਬਾਰੇ ਅਸੀਂ ਉਮੀਦ ਨਾ ਲਾਈ ਹੋਵੇ, ਜਾਂ ਫਿਰ ਕਹਿ ਲਓ ਕਿ ਡੈਸਟੀਨੀ, ਡੈਸਟੀਨੀ ਅਚਾਨਕ ਹੀ ਉਹ ਹੋ ਜਾਵੇ ਅਤੇ ਤੁਸੀਂ ਜਿਸ ਨਾਲ ਬਹੁਤ ਹੀ ਖੁਸ਼ ਹੋ ਜਾਵੋ, ਜਾਂ ਫਿਰ ਜ਼ਿੰਦਗੀ ਬਦਲ ਜਾਵੇ ਇੱਕ ਤਰੀਕੇ ਨਾਲ, ਅਤੇ ਉਹੀ ਕਹਿਲਾਉਂਦਾ ਸਬੱਬ।
0: ਅਤੇ ਦੋਸਤੋ, ਰੱਬ ਨੇ ਅਜਿਹਾ ਸਬੱਬ ਸਾਡੇ ਲੇਖੇ ਵੀ ਲਗਾ ਦਿੱਤਾ ਹੈ, ਤੁਹਾਡੇ ਨਾਲ ਸਾਨੂੰ ਮਿਲਾ ਦਿੱਤਾ, ਤੁਹਾਡੇ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਅਤੇ ਤੁਸੀਂ ਵੀ ਸਾਡੇ ਨਾਲ ਜੁੜੇ ਹੋਏ, ਇਹ ਵੀ ਸਬੱਬ ਵਾਲੀ ਗੱਲ ਹੈ। ਅਤੇ ਚਲੋ ਅਗਲੇ ਸੈਗਮੈਂਟ ਵੱਲ ਵੀ ਵਧਾਂਗੇ, ਬਟ ਉਸ ਤੋਂ ਪਹਿਲਾਂ ਸੁਣਦੇ ਹਾਂ ਪਿਆਰਾ ਜਿਹਾ ਗੀਤ।

0: ਵੈਲਕਮ ਬੈਕ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ FM ਬੈਂਡ 102.7 ਤੇ ਆਪਣੇ ਦੋਸਤ ਆਰਜੇ ਰਿਤਿਕਾ ਤੇ ਆਰਜੇ
1: ਖੁਸ਼ੀ ਦੇ ਨਾਲ।
0: ਤੇ ਦੋਸਤੋ, ਵੇਲਾ ਹੋ ਗਿਆ ਅਗਲੇ ਸੈਗਮੈਂਟ ਦਾ, ਪਰ ਉਸ ਤੋਂ ਪਹਿਲਾਂ ਖੁਸ਼ੀ, ਮੈਨੂੰ ਤੁਸੀਂ ਬਹੁਤ ਥੱਕੇ ਥੱਕੇ ਲੱਗ ਰਹੇ ਹੋ।
1: ਹਾਂ ਰਿਤਿਕਾ, ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਹੈ ਨਾ, ਅਤੇ ਗਰਮੀ ਕਰਕੇ ਨਾ ਇੱਕਦਮ ਹੈਡੇਕ ਹੋਣ ਲੱਗ ਪੈਂਦਾ ਹੈ, ਜਾਂ ਫਿਰ ਸਕਿਨ ਬਹੁਤ ਟੈਨ ਹੋਣ ਲੱਗ ਪੈਂਦੀ ਹੈ, ਮਤਲਬ ਥਕਾਵਟ ਥਕਾਵਟ ਜੀ ਮਹਿਸੂਸ ਹੁੰਦੀ ਹੈ, ਮਤਲਬ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ, ਸੁਸਤੀ ਪੈਂਦੀ ਰਹਿੰਦੀ ਹੈ, ਬਟ ਨੀਂਦ ਵੀ ਨਹੀਂ ਆਉਂਦੀ ਕਿਉਂਕਿ ਗਰਮੀ ਬਹੁਤ ਹੈ।
0: ਬਿਲਕੁਲ ਸਹੀ ਗੱਲ ਹੈ ਯਾਰ, ਗਰਮੀ ਨੇ ਤਾਂ ਨਾ ਪੂਰੇ ਧੂੰਏ ਹੀ ਕੱਢ ਦਿੱਤੇ ਹੈ ਕਹਿ ਸਕਦੇ ਹਾਂ। ਅਤੇ ਗਰਮੀ ਦੀ ਜੇਕਰ ਗੱਲ ਕਰੀਏ ਤਾਂ ਹੁਣ ਸਾਡਾ ਵੇਲਾ ਹੋ ਚੁੱਕਿਆ ਸੈਗਮੈਂਟ ਵੱਖਰਾ ਸਵੈਗ ਦਾ, ਅਤੇ ਮੈਨੂੰ ਲੱਗਦਾ ਗਰਮੀ ਨੇ ਨਾ ਕਿਤੇ ਨਾ ਕਿਤੇ ਫੈਸ਼ਨ 'ਚ ਵੀ ਬਹੁਤ ਜ਼ਿਆਦਾ ਖਲਾਰਾ ਪਾਇਆ ਹੋਇਆ।
1: ਬਿਲਕੁਲ, ਖਲਾਰੇ ਪਾਏ ਹੋਏ ਆ ਗਰਮੀ ਨੇ ਹਰ ਜਗ੍ਹਾ, ਕਿਉਂਕਿ ਅਸੀਂ ਫੈਸ਼ਨ ਕੀ ਫੋਲੋ ਕਰਾਂਗੇ ਜਦ ਅਸੀਂ ਪਸੀਨੇ ਵਿੱਚ ਭਿੱਗੇ ਹੋਏ ਹਾਂ ਤਾਂ।
0: ਪਰ ਇੱਦਾਂ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਸਾਡਾ ਯੂਥ ਹੈ ਨਾ ਖੁਸ਼ੀ, ਉਹ ਬਹੁਤ ਜ਼ਿਆਦਾ ਮਤਲਬ ਕਿ ਕਹਿ ਸਕਦੇ ਆ, ਬਹੁਤ ਜ਼ਿਆਦਾ ਐਕਸਾਈਟਿਡ ਰਹਿੰਦਾ ਆਪਣੇ ਆਪ ਨੂੰ ਕੂਲ, ਆਪਣੀ ਪਰਸਨੈਲਿਟੀ ਨੂੰ ਪੂਰਾ ਡੈਵਲਪ ਰੱਖਣ ਲਈ, ਆਪਣੀ ਪਰਸਨੈਲਿਟੀ ਨੂੰ ਪੂਰਾ ਕੂਲ ਅਤੇ ਕਲਾਸੀ ਦਿਖਾਉਣ ਲਈ। ਅਤੇ ਮੈਨੂੰ ਲੱਗਦਾ ਹਲੇ ਵੀ ਜਿਹੜੇ ਮਤਲਬ ਯੂਥ ਦੇ ਬੱਚੇ ਨੇ ਨਾ, ਉਹ ਪੂਰੇ ਜ਼ਿਆਦਾ ਫੈਸ਼ਨੇਬਲ ਬਣ ਕੇ ਘੁੰਮਦੇ ਹੁੰਦੇ ਆ।
1: ਬਿਲਕੁਲ, ਉਹ ਰਸਤਾ ਕੱਢ ਹੀ ਲੈਂਦੇ ਕਿਤੋਂ ਨਾ ਕਿਤੋਂ ਫੈਸ਼ਨ ਦੇ ਵਿੱਚ ਜਾਣ।

0: ਦਾ ਜਾਂ ਖੁਦ ਨੂੰ ਸਟਾਈਲਿਸ਼ ਰੱਖਣ ਦਾ। ਸਾਡੇ ਵਰਗੇ ਲੋਕ ਕੀ ਕਰਦੇ ਨੇ, ਉਹ ਮਤਲਬ ਗਰਮੀ ਲੱਗ ਰਹੀ ਹੈ ਤਾਂ ਕੋਈ ਨਹੀਂ ਤੁਸੀਂ ਟੀ ਸ਼ਰਟ ਪਾ ਲਓ ਜਾਂ ਲੂਜ਼ ਜਾਂ ਟਰਾਊਜ਼ਰ ਪਾ ਲਓ, ਬਟ ਜਿਹੜੇ ਯੂਥ ਹੈ ਜਿਨ੍ਹਾਂ ਨੂੰ ਫੈਸ਼ਨ ਦਾ ਕਾਫੀ ਸ਼ੌਂਕ ਹੈ, ਉਹ ਖੁਦ ਨੂੰ ਟ੍ਰੈਂਡੀ ਰੱਖਣ ਲਈ, ਅਪਡੇਟ ਰੱਖਣ ਲਈ ਬਹੁਤ ਕੰਮ ਕਰਦੇ ਨੇ।
1: ਤੇ ਬਿਲਕੁਲ ਦੋਸਤੋ, ਹੁਣ ਜਿਵੇਂ ਕਿ ਅਸੀਂ ਗੱਲਾਂ ਬਾਤਾਂ ਕੀਤੀਆਂ, ਤੁਹਾਨੂੰ ਲੱਗਦਾ ਪਤਾ ਲੱਗ ਹੀ ਗਿਆ ਹੋਏਗਾ ਕਿ ਅਸੀਂ ਫੈਸ਼ਨ ਦੇ ਨਾਲ ਗੱਲਾਂ ਕਰ ਰਹੇ ਹਾਂ, ਫੈਸ਼ਨ ਦੇ ਬਾਰੇ ਗੱਲਾਂ ਕਰ ਰਹੇ ਹਾਂ, ਤਾਂ ਵੇਲਾ ਹੋ ਗਿਆ ਜੀ ਵੱਖਰਾ ਸਵੈਗ ਦਾ। ਤੇ ਵੱਖਰਾ ਸਵੈਗ ਦੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਟਾਈਲ ਵਿਦ ਸਮਰ, ਰਾਈਟ? ਇਹ ਥੀਮ ਲੈ ਕੇ ਅਸੀਂ ਤੁਹਾਡੇ ਲਈ ਆਏ ਹਾਂ ਕਿਉਂਕਿ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਮਰ ਦੇ ਵਿੱਚ ਸਟਾਈਲਿਸ਼ ਕਿਵੇਂ ਰਿਹਾ ਜਾ ਸਕਦਾ ਹੈ। ਅਤੇ ਦੋਸਤੋ, ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗੀ ਕਿ ਗਰਮੀ ਦੇ ਵਿੱਚ ਜਦੋਂ ਕਿ ਆਪਾਂ ਦੇਖਦੇ ਹਾਂ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ, ਤਾਂ ਅਸੀਂ ਲੋਕ ਗਰਮੀ ਦੇ ਵਿੱਚ ਕਈ ਵਾਰ ਨਾ ਬਹੁਤ ਜ਼ਿਆਦਾ ਡਾਰਕ ਕਲਰ ਦੇ ਕੱਪੜੇ ਵੇਅਰ ਕਰ ਲੈਂਦੇ ਹਾਂ, ਹੈ ਨਾ ਖੁਸ਼ੀ? ਉਹ ਜਿਹੜੇ ਨਾ ਕਿਤੇ ਬਹੁਤ ਜ਼ਿਆਦਾ ਹੀਟ ਟ੍ਰੈਪ ਕਰਦੇ ਨੇ ਅਤੇ ਸਾਨੂੰ ਬਹੁਤ ਜ਼ਿਆਦਾ ਅਨਕੰਫਰਟੇਬਲ ਫੀਲ ਕਰਵਾਉਂਦੇ ਨੇ। ਅਤੇ ਦੋਸਤੋ, ਇਸ ਨੂੰ ਹਮੇਸ਼ਾ ਅਵੋਇਡ ਕਰਨਾ ਚਾਹੀਦਾ ਕਿਉਂਕਿ ਇਹ ਕਿਤੇ ਨਾ ਕਿਤੇ ਤੁਹਾਨੂੰ, ਤੁਹਾਡੀ ਸਕਿਨ ਨੂੰ ਬਹੁਤ ਜ਼ਿਆਦਾ ਐਲਰਜੀ ਹੋ ਜਾਂਦੀ ਹੈ, ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਤੰਗ ਕਰਨਗੇ। ਅਤੇ ਇਸ ਦੀ ਜਗ੍ਹਾ ਤੁਸੀਂ ਕੰਫਰਟੇਬਲ ਕਲੋਥਸ ਲੈ ਸਕਦੇ ਹੋ, ਜਿਵੇਂ ਕਿ ਕਿਹੜੇ ਫੈਬਰਿਕ ਦੇ ਵਿੱਚ ਖੁਸ਼ੀ?
0: ਹਾਂ, ਕੋਟਨ ਦੇ ਵਿੱਚ ਤੁਸੀਂ ਲੈ ਸਕਦੇ ਹੋ, ਕੋਟਨ ਦੀ ਕਿੰਨੀ ਸਾਰੀ ਵਰਾਇਟੀ ਆਉਂਦੀ ਹੈ। ਫਿਰ ਜਾਂ ਫਿਰ ਤੁਸੀਂ ਲਾਈਨਿੰਗ ਦੇ ਵਿੱਚ ਲੈ ਸਕਦੇ ਹੋ, ਉਹਦੇ ਨਾਲ ਕੀ ਹੋਏਗਾ ਤੁਹਾਡੀ ਬੋਡੀ ਦੇ ਵਿੱਚ ਜਿਹੜੀ ਇਰੀਟੇਸ਼ਨ ਹੋ ਰਹੀ ਹੈ ਜਾਂ ਫਿਰ ਸਵੈਟਿੰਗ ਬਹੁਤ ਜ਼ਿਆਦਾ ਹੋ ਰਹੀ, ਪਸੀਨਾ ਆ ਰਿਹਾ, ਅਤੇ ਉਹਨੂੰ ਵੀ ਉਹ ਘੱਟ ਕਰਦਾ ਅਤੇ ਪਸੀਨੇ ਨੂੰ ਸੋਕ ਲੈਂਦਾ, ਅਤੇ ਤੁਹਾਡੀ ਬੋਡੀ ਦੇ ਵਿੱਚ ਉਹ ਰਿਐਕਸ਼ਨ ਨਹੀਂ ਕਰਦਾ ਅਤੇ ਤੁਹਾਡੀ ਬੋਡੀ ਕੰਫਰਟ ਜ਼ੋਨ ਵਿੱਚ ਮਹਿਸੂਸ ਕਰਦੀ ਹੈ। ਖੁੱਲ੍ਹੇ ਡੁੱਲੇ ਕੱਪੜੇ ਪਾਉਂਦੇ ਹਾਂ ਤਾਂ ਫਿਰ ਓਬਵੀਅਸ ਜੀ ਗੱਲ ਹੈ ਕਿ ਤੁਸੀਂ ਗਰਮੀਆਂ ਦੇ ਵਿੱਚ ਕੰਫਰਟੇਬਲ ਰਹਿੰਦੇ ਹੋ।
1: ਬਿਲਕੁਲ ਦੋਸਤੋ, ਜਿਵੇਂ ਕਿ ਕੁਸ਼ਚਨ ਇਸ ਦਾ, ਕੋਟਨ ਜਿਹੜਾ ਉਹ ਸਵੈਟ ਨੂੰ ਅਬਜ਼ੋਰਬ ਕਰਦਾ ਹੈ ਅਤੇ ਕਿਤੇ ਨਾ ਕਿਤੇ ਤੁਹਾਨੂੰ ਚਿਲ ਫੀਲ ਕਰਨ 'ਚ ਹੈਲਪ ਕਰਦਾ ਹੈ। ਅਤੇ ਦੂਸਰੀ ਗੱਲ ਜੇ ਕਰੀਏ ਕਿ ਲਾਈਨਿੰਗ ਦੇ ਬਾਰੇ, ਤਾਂ ਲਾਈਨਿੰਗ ਤੁਹਾਨੂੰ ਇੱਕ ਕਿਤੇ ਨਾ ਕਿਤੇ ਕਲਾਸੀ ਸਵੈਗ ਐਨਰਜੀ ਜਿਹੜੀ ਹੈ ਨਾ ਭਰਪੂਰ ਦੇ ਦਿੰਦੀ ਹੈ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਕੂਲ ਵੀ ਲੱਗਦੇ ਹੋ ਅਤੇ ਕੰਫਰਟੇਬਲ ਵੀ ਰਹਿੰਦੇ ਹੋ। ਅਤੇ ਜੇਕਰ ਸਾਨੂੰ ਕੰਫਰਟ ਜ਼ੋਨ 'ਚ ਰਹਿ ਕੇ ਕੂਲ ਬਣਨ ਦਾ ਮੌਕਾ ਮਿਲ ਰਿਹਾ, ਫਿਰ ਅਸੀਂ ਅਨਕੰਫਰਟੇਬਲ ਫੀਲ ਕਿਉਂ ਕਰਨਾ, ਕਿਉਂ, ਹੈ ਨਾ ਖੁਸ਼ੀ?
0: ਬਿਲਕੁਲ ਰਿਤਿਕਾ, ਕਈ ਲੋਕ ਹੁੰਦੇ ਨੇ ਸਿੰਥੈਟਿਕ ਜਾਂ ਫਿਰ ਸਿਲਕ ਵਰਗੇ ਕੱਪੜੇ ਵੀ ਪਾਉਂਦੇ ਹੈ ਐਸੀ ਹੀਟ ਵਾਲੀ ਗਰਮੀ ਦੇ ਵਿੱਚ ਜਿਹਦੇ ਵਿੱਚ ਲੂ ਚੱਲਦੀ ਹੁੰਦੀ ਹੈ, ਜੇ ਬਾਹਰ ਜਾ ਕੇ ਦੇਖੋ ਇੱਡੀ ਗਰਮ ਹਵਾ ਸਾਡੇ ਲੱਗਦੀ ਹੈ, ਅਤੇ ਐਸੀ ਗਰਮੀ ਦੇ ਵਿੱਚ ਅਗਰ ਅਸੀਂ ਸਿੰਥੈਟਿਕ ਜਾਂ ਫਿਰ ਸਿਲਕ ਪਾ ਕੇ ਜਾਈਏ ਤਾਂ ਸੋਚੋ ਕੀ ਹਾਲ ਹੁੰਦਾ ਹੋਵੇਗਾ।
1: ਬਿਲਕੁਲ ਬਿਲਕੁਲ, ਅਜਿਹੀ ਗਰਮੀ ਦੇ ਵਿੱਚ ਅਜਿਹੇ ਕੱਪੜੇ ਪਾਵਾਂਗੇ ਤਾਂ ਓਬਵੀਅਸਲੀ ਗੱਲ ਹੈ ਇਹ ਹੈ ਕਿ ਤੁਹਾਨੂੰ ਗਰਮੀ ਵੀ ਬਹੁਤ ਲੱਗੇਗੀ, ਬਿਮਾਰ ਹੋਣ ਦੇ ਚਾਂਸਿਸ ਵੀ ਵੱਧ ਜਾਣਗੇ, ਅਤੇ ਉੱਤੋਂ ਦੀ ਜਿਹੜਾ ਅਗਲਾ ਬੰਦਾ ਹੋਏਗਾ ਨਾ ਉਹਨੂੰ ਤੁਹਾਨੂੰ ਦੇਖ ਕੇ ਗਰਮੀ ਲੱਗੀ ਜਾਣੀ ਹੈ,
0: ਲੱਗਦੀ ਹੈ ਦੇਖ ਕੇ ਵੀ ਗਰਮੀ ਲੱਗਦੀ ਹੈ।
1: ਬਿਲਕੁਲ ਖੁਸ਼ੀ। ਅਤੇ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਕਲਰ ਵਾਈਬਸ ਦੀ, ਤਾਂ ਮਤਲਬ ਕਿ ਅੱਜ ਕੱਲ੍ਹ ਤਾਂ ਵੈਸੇ ਜਿਹੜਾ ਯੂਥ ਹੈ ਨਾ ਉਹਨੂੰ ਪੂਰੀ ਪੂਰੀ ਨੌਲੇਜ ਹੈ ਕਿ ਕਿਵੇਂ ਦੇ ਕਲਰ ਜਿਹੜੇ ਨੇ ਵੇਅਰ ਕਰਨੇ ਚਾਹੀਦੇ ਆ, ਬਟ ਫਿਰ ਵੀ ਸਾਡੇ ਜਿਹੜੇ ਲਿਸਨਰਸ ਨੇ ਨਾ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ, ਤਾਂ ਕਿ ਜੇਕਰ ਕਿਸੇ ਨੂੰ ਨਹੀਂ ਪਤਾ ਤਾਂ ਉਹ ਕਲਰ ਕੰਬੀਨੇਸ਼ਨ ਨੂੰ ਪੂਰਾ ਕਾਇਮ ਰੱਖ ਸਕੇ।
0: ਬਿਲਕੁਲ ਰਿਤਿਕਾ, ਮਿੰਟ ਗ੍ਰੀਨ, ਪਾਊਡਰ ਬਲੂ ਹੋ ਗਿਆ, ਪੀਚ ਹੋ ਗਿਆ, ਲਵੈਂਡਰ ਹੋ ਗਿਆ ਜਾਂ ਵਾਈਟ ਟੋਨ ਦੇ ਜਿਹੜੇ ਕਲਰਸ ਨੇ ਉਹ ਤੁਸੀਂ ਵੇਅਰ ਕਰ ਸਕਦੇ ਹੋ। ਨਾਲੇ ਅੱਜ ਕੱਲ੍ਹ ਬਹੁਤ ਜ਼ਿਆਦਾ ਲੋਕਾਂ 'ਚ ਕਰੇਜ਼ ਹੁੰਦਾ ਕਿ ਕਿਸ ਕਲਰ ਦੇ ਨਾਲ ਕਿਹੜਾ ਕੰਬੀਨੇਸ਼ਨ ਰੱਖੀਏ ਕਿ ਅਸੀਂ ਰੋਇਲ ਵੀ ਲੱਗੀਏ, ਅਸੀਂ ਕੂਲ ਮੂਡ ਵੀ ਸਾਡਾ ਹੋਵੇ ਅਤੇ ਅਸੀਂ ਸੋਹਣੇ ਵੀ ਲੱਗੀਏ, ਟ੍ਰੈਂਡੀ ਵੀ ਲੱਗੀਏ, ਹੈ ਨਾ?
1: ਬਿਲਕੁਲ ਬਿਲਕੁਲ, ਇਹ ਤਾਂ ਤੁਸੀਂ ਗੱਲ ਸਹੀ ਕਹੀ ਹੈ ਕਿ ਜਿਵੇਂ ਕਿ ਖੁਸ਼ੀ ਨੇ ਦੱਸਿਆ ਕਿ ਤੁਸੀਂ ਨਾ ਪੇਸਟਲ ਟੇਕ ਓਵਰ ਕਰ ਸਕਦੇ ਹੋ, ਯਾਨੀ ਕਿ ਪੇਸਟਲ ਕਲਰਸ ਜਿਹੜੇ ਨੇ ਉਹਨਾਂ ਨੂੰ ਵੇਅਰ ਕਰ ਸਕਦੇ ਹੋ, ਜਿਹਦੇ ਨਾਲ ਤੁਸੀਂ ਮਤਲਬ ਕਿ ਇੱਕ ਤਾਂ ਅੱਛੇ ਲੱਗੋਗੇ, ਉਹ ਲਾਈਟ ਕਲਰਸ ਜਿਹੜੇ ਹੁੰਦੇ ਨੇ ਤੁਹਾਨੂੰ ਬਹੁਤ ਜ਼ਿਆਦਾ ਕੂਲ ਅਤੇ ਕਲਾਸੀ ਜਿਹਾ ਜਿਹੜਾ ਮਤਲਬ ਕਿ ਇੱਕ ਤੁਹਾਡਾ ਔਰਾ ਜਿਹੜਾ ਸੈੱਟ ਕਰ ਦਿੰਦੇ ਨੇ ਅਤੇ ਤੁਹਾਨੂੰ ਬਹੁਤ ਸੋਹਣਾ ਬਣਾ ਦਿੰਦੇ ਨੇ। ਅਤੇ ਵਾਈਟ ਤਾਂ ਮੈਂ ਕਹਿੰਦੀ ਹਾਂ ਜੀ ਸਦਾ ਬਹਾਰ ਹੈ, ਵਾਈਟ ਅਤੇ ਬਲੈਕ ਦੀ ਤਾਂ ਗੱਲ ਹੀ ਵੱਖਰੀ ਹੁੰਦੀ ਹੈ, ਬਟ ਬਲੈਕ ਜਿਹੜਾ ਉਹ ਤੁਹਾਨੂੰ ਬਹੁਤ ਗਰਮੀ ਦੇ ਦੇਗਾ, ਇਸ ਲਈ ਬਲੈਕ ਨੂੰ ਥੋੜ੍ਹਾ ਅਵੋਇਡ ਕਰੋ ਅਤੇ ਵਾਈਟ ਨੂੰ ਹਾਂ ਕਰ ਦਿਉ ਇਸ ਟਾਈਮ, ਕਿਉਂਕਿ ਵਾਈਟ ਜਿਹੜਾ ਕਿਤੇ ਨਾ ਕਿਤੇ ਕੋਟਨ ਦੇ ਵਿੱਚ ਵਾਈਟ ਜਿਹੜਾ ਵੇਅਰ ਕਰੋ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਵਧੀਆ ਰਹੇਗਾ।
0: ਅਤੇ ਬੋਇਜ਼ ਲਈ ਤਾਂ ਵਾਈਟ ਦੀ ਸ਼ਰਟਾਂ, ਵਾਈਟ ਦੀਆਂ ਟੀ ਸ਼ਰਟਾਂ ਜਾਂ ਫਿਰ ਵਾਈਟ ਟੋਨ ਦੀਆਂ ਸ਼ਰਟਾਂ ਟੀ ਸ਼ਰਟਾਂ ਜਿਵੇਂ ਕਿ ਆਫ ਵਾਈਟ ਹੋ ਗਿਆ ਜਾਂ ਫਿਰ ਹੋਰ ਹਲਕੇ ਹਲਕੇ ਜਿਹੜੇ ਰੰਗ ਨੇ ਨਾ ਉਹ ਬਹੁਤ ਸੂਟ ਵੀ ਕਰਦੇ ਨੇ ਅਤੇ ਗਰਮੀ ਤੋਂ ਵੀ ਬਚਾਉਂਦੇ ਨੇ ਅਤੇ ਕਲਾਸੀ ਵੀ ਦਿਖਦੇ ਨੇ।
1: ਬਿਲਕੁਲ ਜੀ, ਮੈਂ ਤਾਂ ਕਹਾਂਗੀ ਜਿਹੜੇ ਬੋਇਜ਼ ਹੁੰਦੇ ਨੇ ਨਾ ਉਹਨਾਂ ਦਾ ਫੈਸ਼ਨ ਫਾਰਮੂਲਾ ਤਾਂ ਸਿੰਪਲ ਹੀ ਹੁੰਦਾ ਕਿ ਸਿੰਪਲ ਬਟ ਡੈਡਲੀ, ਮਤਲਬ ਕਿ ਥੋੜ੍ਹਾ ਜਿਹਾ ਹੀ ਹਲਕਾ ਜਿਹਾ ਹੀ ਤਿਆਰ ਹੁੰਦੇ ਨੇ ਬਟ ਉਹਦੇ 'ਚ ਕਹਿਰ ਮੱਚ ਜਾਂਦਾ, ਕਿਉਂ, ਹੈ ਨਾ ਖੁਸ਼ੀ? ਅਤੇ ਇਹਨਾਂ ਲਈ ਖਾਸ ਚੀਜ਼ਾਂ ਦੱਸ ਸਕਦੇ ਹਾਂ ਕਿ ਤੁਸੀਂ ਦੋਸਤੋ ਕੀ ਕਰ ਸਕਦੇ ਹੋ, ਓਵਰ ਸਾਈਜ਼ ਟੀ ਸ਼ਰਟਸ ਵੇਅਰ ਕਰ ਸਕਦੇ ਹੋ, ਰਿਲੈਕਸਡ ਜੀਨਸ ਤੁਸੀਂ ਨਾਲ ਵੇਅਰ ਕਰ ਸਕਦੇ ਹੋ ਜੋ ਕਿ ਤੁਹਾਨੂੰ ਇੱਕ ਤਰ੍ਹਾਂ ਦਾ ਇੰਸਟੈਂਟ ਸਵੈਗ ਦੇ ਸਕਦਾ ਹੈ। ਉਸ ਤੋਂ ਇਲਾਵਾ ਖੁਸ਼ੀ, ਕਾਰਗੋਜ਼ ਬਹੁਤ ਟ੍ਰੈਂਡ 'ਚ ਹੈ ਨਾ?
0: ਕਾਰਗੋਜ਼ ਜਾਂ ਫਿਰ ਸਨੀਕਰ, ਤੁਸੀਂ ਸਟਰੀਟ ਕਿੰਗ ਵਾਈਬ ਵੀ ਇਹਦੇ ਨਾਲ ਫੀਲ ਕਰ ਸਕਦੇ ਹੋ। ਅੱਜ ਕੱਲ੍ਹ ਤਾਂ ਜਿਹੜੇ ਮਤਲਬ ਕਾਰਗੋਜ਼ ਹੈਗੇ, ਇਹਦਾ ਤਾਂ ਟ੍ਰੈਂਡ ਮੈਨੂੰ ਲੱਗਦਾ ਵਾਪਿਸ ਆ ਗਿਆ, ਪਹਿਲਾਂ ਚਲਾ ਗਿਆ ਸੀ ਬਟ ਹੁਣ ਲੋਕ ਦੁਬਾਰਾ ਉਸ ਟ੍ਰੈਂਡ ਨੂੰ ਫੋਲੋ ਕਰ ਰਹੇ ਨੇ ਅਤੇ ਦੇਖਣ 'ਚ ਕਿੰਨੇ ਕੂਲ ਅਤੇ ਕਿੰਨੇ ਮਤਲਬ ਅੱਛੇ ਜਿਹੇ ਲੱਗਦੇ ਨੇ ਅਤੇ ਗਰਮੀ ਵੀ ਨਹੀਂ ਲੱਗਦੀ ਇਹਨਾਂ 'ਚ।
1: ਬਿਲਕੁਲ ਜੀ ਬਿਲਕੁਲ,

0: ਐਕਸੈਸਰੀਜ਼ ਦੇ ਵਿੱਚ ਵਾਚ, ਸ਼ੇਡਸ, ਜੋ ਕਿ ਅੱਜ ਕੱਲ੍ਹ ਦੀ ਬੇਸਿਕ ਨੀਡ ਹੈ, ਅਤੇ ਉਹ ਤੁਸੀਂ ਜ਼ਰੂਰ ਆਪਣੇ ਨਾਲ ਕੈਰੀ ਕਰੋ ਅਤੇ ਉਹਦੇ ਨਾਲ ਤੁਸੀਂ ਆਪਣੇ ਆਪ ਨੂੰ ਵਧੀਆ ਦਿਖਾ ਸਕਦੇ ਹੋ. ਅਤੇ ਮੈਨੂੰ ਲੱਗਦਾ ਖੁਸ਼ੀ ਸਾਡੇ ਜਿਹੜੇ ਲਿਸਨਰਸ ਨੇ ਉਹ ਤਾਂ ਇੰਜੋਏ ਕਰ ਰਹੇ ਨੇ, ਅਤੇ ਇਸ ਵਾਰ ਅਸੀਂ ਫਸਟ ਜਿਹੜੀ ਪ੍ਰੈਫਰੈਂਸ ਹੈ ਨਾ ਉਹ ਕਿਤੇ ਨਾ ਕਿਤੇ ਦੇ ਦਿੱਤੀ ਹੈ ਜੀ ਮੁੰਡਿਆਂ ਨੂੰ, ਅਤੇ ਕੁੜੀਆਂ ਸਾਡੇ ਤੋਂ ਨਾਰਾਜ਼ ਨਾ ਹੋ ਜਾਣ, ਕਿਉਂ ਹੈ ਨਾ?
1: ਬਿਲਕੁਲ ਨਹੀਂ, ਕੁੜੀਆਂ ਨੂੰ ਨਾਰਾਜ਼ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਕੁੜੀਆਂ ਬਾਰੇ ਅਸੀਂ ਗੱਲ ਕਰਨੀ ਹੈ, ਅਸੀਂ ਦੋਨੋਂ ਵੀ ਤਾਂ ਕੁੜੀਆਂ, ਅਸੀਂ ਦੱਸਣਾ ਨਹੀਂ ਕੁੜੀਆਂ ਨੂੰ ਕਿਵੇਂ ਉਹ ਟ੍ਰੈਂਡੀ ਰਹਿ ਸਕਦੀਆਂ ਨੇ.
0: ਬਿਲਕੁਲ ਬਿਲਕੁਲ, ਪਰ ਖੁਸ਼ੀ ਮੈਨੂੰ ਲੱਗਦਾ ਹੁਣ ਸਾਨੂੰ ਵੀ ਪਿਆਸ ਲੱਗ ਗਈ ਹੈ, ਅਤੇ ਕਿਉਂ ਨਾ ਅਸੀਂ ਵੀ ਪਾਣੀ ਪੀ ਲਈਏ ਅਤੇ ਕੁਛ ਰੈਸਟ ਵੀ ਕਰ ਲਈਏ ਅਤੇ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਵੀ ਲੈ ਲਈਏ.
1: ਬਿਲਕੁਲ ਦੋਸਤੋ, ਤੁਸੀਂ ਸੁਣੋ ਇੱਕ ਪਿਆਰਾ ਜਿਹਾ ਗੀਤ, ਇਸ ਤੋਂ ਬਾਅਦ ਅਸੀਂ ਸਟਾਰਟ ਕਰਾਂਗੇ ਤੁਹਾਡਾ ਫੇਵਰੇਟ ਸੈਗਮੈਂਟ, ਜਿਹਦੇ ਵਿੱਚ ਤੁਸੀਂ ਸਾਨੂੰ ਕਾਲ ਕਰਨਾ ਹੈ 0181-23-174, ਜਾਂ ਫਿਰ ਆਕਾਸ਼ਵਾਣੀ ਦੇ ਫੇਸਬੁੱਕ ਪੇਜ 'ਤੇ ਜਾ ਕੇ ਅਤੇ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਹੈ ਅਤੇ ਸਾਡੇ ਪੁੱਛੇ ਹੋਏ ਸਵਾਲਾਂ ਦਾ ਜਵਾਬ ਦੇਣਾ ਹੈ.
0: ਅਤੇ ਇੱਕ ਜੈਂਟਲ ਰਿਮਾਈਂਡਰ ਮੈਂ ਵੀ ਦੇ ਦਾਂ ਕਿ ਕੁੜੀਆਂ ਨੇ ਕਿਤੇ ਨਹੀਂ ਜਾਣਾ ਹੈ, ਕਿਉਂਕਿ ਅਗਲੀ ਗੱਲ ਤੁਹਾਡੇ ਰਿਲੇਟਡ ਫੈਸ਼ਨਸ ਦੇ ਜਿਹੜੇ ਟੋਪਿਕ ਹੈ ਨਾ ਉਸ ਦੇ ਉੱਪਰ ਹੋਏਗੀ. ਤਾਂ ਦੋਸਤੋ ਧਿਆਨ ਨਾਲ ਸੁਣਿਓ ਕਿ ਆਪਾਂ ਕੀ ਕੀ ਚੀਜ਼ਾਂ ਤੁਹਾਡੇ ਲਈ ਲੈ ਕੇ ਆਏ ਹਾਂ.

0: ਜੀ ਦੋਸਤੋ, ਵੈਲਕਮ ਬੈਕ। ਅਤੇ ਵੇਲਾ ਚੱਲ ਰਿਹਾ ਜੀ, ਟਾਈਮ ਹੋਇਆ ਪਿਆ ਹੈ ਸਾਡੇ ਵੱਖਰੇ ਸਵੈਗ ਦੇ ਸੈਗਮੈਂਟ ਦਾ, ਅਤੇ ਵੇਲਾ ਹੋ ਗਿਆ ਅਗਲੀ ਗੱਲ ਕਰਨ ਦਾ। ਅਤੇ ਖੁਸ਼ੀ, ਜਿਵੇਂ ਕਿ ਆਪਾਂ ਗੀਤ ਸੁਣਾ ਤਾ, ਸਾਡੀ ਕੁੜੀਆਂ ਦੇ ਲਈ ਗਾਣੇ ਸੁਣਾਏ ਸੀਗੇ ਸਾਡੇ ਲਿਸਨਰਸ ਦੇ ਲਈ। ਅਤੇ ਦੋਸਤੋ, ਹੁਣ ਵੇਲਾ ਹੋ ਗਿਆ ਜੀ ਕੁੜੀਆਂ ਕਿਵੇਂ ਟ੍ਰੈਂਡੀ ਹੋ ਸਕਦੀਆਂ ਨੇ, ਅਤੇ ਕੁੜੀਆਂ ਟ੍ਰੈਂਡ ਦੇ ਨਾਲ ਰਹਿ ਕੇ ਕੂਲ ਵਾਈਬ ਕਿਵੇਂ ਸੈੱਟ ਕਰ ਸਕਦੀਆਂ ਨੇ।
1: ਬਿਲਕੁਲ ਰਿਤਿਕਾ, ਅੱਜ ਕੱਲ੍ਹ ਜਿਹੜਾ ਟ੍ਰੈਂਡ ਚੱਲ ਰਿਹਾ ਨਾ, ਸ਼ਾਰਟ ਕੁੜਤੀ ਦਾ ਟ੍ਰੈਂਡ ਚੱਲ ਰਿਹਾ। ਕੋਟਨ ਦੀਆਂ ਸ਼ਾਰਟ ਕੁੜਤੀਆਂ ਅਲੱਗ ਅਲੱਗ ਰੰਗਾਂ ਦੀਆਂ ਅਤੇ ਅਲੱਗ ਅਲੱਗ ਡਿਜ਼ਾਈਨ ਦੀਆਂ, ਜਦੋਂ ਕੁੜੀਆਂ ਉਹਨਾਂ ਨੂੰ ਬਲੂ ਜੀਨਸ ਜਾਂ ਬਲੈਕ ਜੀਨਸ ਨਾਲ ਵੇਅਰ ਕਰਦੀਆਂ ਤਾਂ ਕਿੰਨਾ ਸਟਾਈਲਿਸ਼ ਅਤੇ ਕਿੰਨਾ ਕੂਲ ਲੱਗਦਾ।
0: ਬਿਲਕੁਲ ਖੁਸ਼ੀ, ਇਹ ਤਾਂ ਤੁਸੀਂ ਬਲੂ ਅਤੇ ਵਾਈਟ ਦੀ ਗੱਲ ਕਰ ਹੀ ਦਿੱਤੀ। ਤੁਹਾਨੂੰ ਪਤਾ ਅੱਜ ਕੱਲ੍ਹ ਨਾ, ਮਤਲਬ ਇੱਕ ਟਰਾਊਜ਼ਰ ਦਾ ਵੀ ਬੜਾ ਟ੍ਰੈਂਡ ਚੱਲਿਆ, ਅਤੇ ਕੁੜੀਆਂ ਪਜਾਮਾ ਵਗੈਰਾ ਵੀ ਵੇਅਰ ਕਰ ਰਹੀਆਂ ਨੇ ਉਹਦੇ ਨਾਲ, ਵਾਈਟ ਕਲਰ ਦੇ ਵਿੱਚ ਵੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਜਾ ਰਿਹਾ, ਅਤੇ ਕੁੜੀਆਂ ਬਹੁਤ ਜ਼ਿਆਦਾ ਮਤਲਬ ਇਸ ਚੀਜ਼ ਨੂੰ ਵੇਅਰ ਕਰ ਰਹੀਆਂ ਨੇ, ਜੋ ਉਹਨਾਂ ਨੂੰ ਕੂਲ, ਕਲਾਸੀ ਅਤੇ ਬਿਊਟੀਫੁਲ ਤਾਂ ਆਲਵੇਜ਼ ਬਣਾਉਂਦਾ ਹੀ ਹੈ।
1: ਬਿਲਕੁਲ।
0: ਅਤੇ ਇਸ ਤੋਂ ਇਲਾਵਾ ਦੋਸਤੋ, ਜਿਵੇਂ ਕਿ ਕੁੜੀਆਂ ਨੇ ਸ਼ਾਰਟ ਕੁੜਤੀ ਦਾ ਇੱਕ ਟ੍ਰੈਂਡ ਸੈੱਟ ਕੀਤਾ ਹੋਇਆ, ਹਰੇਕ ਕੁੜੀ ਮੈਨੂੰ ਲੱਗਦਾ ਸਾਨੂੰ ਕਿਤੇ ਨਾ ਕਿਤੇ ਦੇਖੀ ਜਾਂਦੀ ਹੈ ਸ਼ਾਰਟ ਕੁੜਤੀ ਦੇ ਵਿੱਚ। ਅਤੇ ਉਸ ਤੋਂ ਇਲਾਵਾ ਫਲੋਰਲ ਡਰੈਸਿਸ ਜਿਹੜੀਆਂ ਨੇ, ਉਹ ਤਾਂ ਫੁੱਲ ਆਇਸਥੈਟਿਕ ਵਾਈਬ ਸੈੱਟ ਕਰਕੇ ਬੈਠੀਆਂ ਹੋਈਆਂ ਨੇ, ਅਤੇ ਫਲੋਰਲ ਡਰੈਸਿਸ ਕੁੜੀਆਂ ਪਾਉਣਾ ਵੀ ਬਹੁਤ ਪਸੰਦ ਕਰਦੀਆਂ ਨੇ, ਕਿਉਂ ਹੈ ਨਾ ਖੁਸ਼ੀ?
1: ਬਿਲਕੁਲ। ਅਤੇ ਇਸ ਤੋਂ ਇਲਾਵਾ ਰਿਤਿਕਾ, ਕੋਡ ਸੈੱਟ ਦਾ ਵੀ ਹੁਣ ਜ਼ਮਾਨਾ ਚੱਲ ਪਿਆ, ਜਿਹਦੇ ਵਿੱਚ ਮਤਲਬ ਮੈਨੂੰ ਲੱਗਦਾ ਬਹੁਤ ਸਾਰੀ ਵਰਾਇਟੀ ਆ ਗਈ ਅੱਜ ਕੱਲ੍ਹ। ਪਹਿਲਾਂ ਕੀ ਹੁੰਦਾ ਸੀ, ਸੇਮ ਡਿਜ਼ਾਈਨ ਦੇ ਸੇਮ ਕਲਰ ਦੇ ਵੀ ਬਣੀ ਜਾ ਰਹੇ ਸੀ।

0: ਬਟ ਹੁਣ ਕਾਫੀ ਵੈਰਾਈਟੀ ਹੈ ਉਹਦੇ ਵਿੱਚ, ਜੇ ਅਸੀਂ ਬਾਜ਼ਾਰ ਦੇ ਵਿੱਚ ਜਾ ਕੇ ਦੇਖੀਏ ਤਾਂ ਸਮਝ ਨਹੀਂ ਲੱਗਦੀ ਕਿਹੜਾ ਕੋਡ ਸੈੱਟ ਲੈਣਾ, ਕਿਉਂਕਿ ਇੰਨੀ ਵੈਰਾਈਟੀ, ਇੰਨੇ ਜ਼ਿਆਦਾ ਕਲਰ ਉਹਦੇ ਵਿੱਚ, ਤੇ ਇੰਨੇ ਡਿਜ਼ਾਈਨ ਵੱਖਰੇ ਵੱਖਰੇ, ਤੇ ਪਾ ਕੇ ਜਦੋਂ ਕੁੜੀਆਂ ਨਿਕਲਦੀਆਂ ਕੋਡ ਸੈੱਟ ਤੇ ਕੰਫਰਟੇਬਲ ਤਾਂ ਹੁੰਦੇ ਹੀ ਹੈ, ਸਟਾਈਲਿਸ਼ ਵੀ ਬਹੁਤ ਜ਼ਿਆਦਾ ਲੱਗਦੇ ਆ।
1: ਬਿਲਕੁਲ, ਕੰਫਰਟ ਦੇ ਨਾਲ ਨਾਲ ਤੁਹਾਨੂੰ ਕੂਲ ਵੀ ਬਣਾ ਦਿੰਦੇ ਨੇ, ਤੇ ਖੁਸ਼ੀ ਜਿਵੇਂ ਕਿ ਤੁਸੀਂ ਗੱਲ ਕੀਤੀ ਇਹਦੇ ਵਿੱਚ ਬਹੁਤ ਜ਼ਿਆਦਾ ਵਰਾਇਟੀਜ਼ ਆ ਗਈਆਂ ਨੇ, ਤੇ ਇਸ ਵਾਰ ਨਾ ਇੱਕ ਥੀਮ ਇਹਨਾਂ ਨੇ ਧਿਆਨ 'ਚ ਰੱਖੀ ਹੋਈ ਹੈ ਕਿ ਕੁੜੀਆਂ ਨੂੰ ਕੰਫਰਟ ਜ਼ੋਨ 'ਚ ਤਾਂ ਲੈ ਕੇ ਰੱਖਣਾ ਹੀ ਹੈ ਅਸੀਂ। ਇਸ ਦੇ ਨਾਲ ਨਾਲ ਇਹਨਾਂ ਨੇ ਜਿਹੜੇ ਕਲਰ ਕੰਬੀਨੇਸ਼ਨ ਸੈੱਟ ਕੀਤੇ ਨੇ ਉਹ ਬਹੁਤ ਲਾਈਟ ਅਤੇ ਪਿਸਟਲਸ ਕਲਰਸ ਦੇ ਵਿੱਚ ਜਿਹੜੇ ਨੇ ਜ਼ਿਆਦਾਤਰ ਬਣਾਏ ਨੇ ਕੋਡ ਸੈੱਟਸ, ਜੋ ਬਹੁਤ ਜ਼ਿਆਦਾ ਅੱਛੇ ਨੇ ਉਹਨਾਂ ਦੇ ਲਈ, ਰਾਈਟ।
0: ਅਤੇ ਮੇਕਅਪ ਦੀ ਜੇ ਗੱਲ ਕਰੀਏ ਦੋਸਤੋ, ਤਾਂ ਮੇਕਅਪ ਕੁੜੀਆਂ ਨੂੰ ਹਲਕਾ ਹਲਕਾ ਕਰਨਾ ਚਾਹੀਦਾ, ਕਿਉਂਕਿ ਕੁੜੀਆਂ ਦੇ ਵਿੱਚ ਨੈਚੁਰਲ ਬਿਊਟੀ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਮੇਕਅਪ ਵੀ ਨੈਚੁਰਲ ਰੱਖਣਾ ਚਾਹੀਦਾ, ਤਾਂ ਕਿ ਅਗਰ ਤੁਹਾਨੂੰ ਸੈਟਿੰਗ ਵੀ ਹੋਏ ਤਾਂ ਫਿਰ ਮੂੰਹ ਧੋਣ ਤੋਂ ਬਾਅਦ ਜਾਂ ਫਿਰ ਪਸੀਨਾ ਆਉਣ ਤੋਂ ਬਾਅਦ ਤੁਹਾਡਾ ਫੇਸ ਕੁਝ ਅਜੀਬ ਜਿਹਾ ਨਾ ਲੱਗੇ। ਇਸ ਲਈ ਮੇਕਅਪ ਓਨਾ ਹੀ ਕਰਨਾ ਹੈ ਜਿੰਨਾ ਲੋਕ ਤੁਹਾਨੂੰ ਦੇਖ ਸਕਣ ਅਤੇ ਜਿੰਨਾ ਸੋਹਣਾ ਲੱਗੇ।
1: ਬਿਲਕੁਲ ਬਿਲਕੁਲ ਖੁਸ਼ੀ, ਇਹ ਤਾਂ ਤੁਸੀਂ ਗੱਲ ਬਿਲਕੁਲ ਸਹੀ ਕਿਹਾ, ਕਿਉਂਕਿ ਗਰਮੀਆਂ ਦੇ ਵਿੱਚ ਜਦੋਂ ਪਸੀਨਾ ਆਉਂਦਾ ਹੈ ਤਾਂ ਸਾਡੇ ਜਿਹੜੇ ਮੇਕਅਪ ਪ੍ਰੋਡਕਟਸ ਹੁੰਦੇ ਨੇ ਉਹਦੇ ਨਾਲ ਮਿਲ ਕੇ ਕਈ ਵਾਰੀ ਸਾਡੀ ਸਕਿਨ ਨੂੰ ਰਿਐਕਟ ਵੀ ਕਰ ਜਾਂਦੇ ਨੇ, ਅਤੇ ਉਹਦੇ ਨਾਲ ਸਾਡੀ ਜਿਹੜੀ ਸਕਿਨ ਹੈ ਨਾ ਉਹ ਬਹੁਤ ਜ਼ਿਆਦਾ ਐਲਰਜੀ ਫੇਸ ਕਰਦੀ ਹੈ, ਬਹੁਤ ਜ਼ਿਆਦਾ ਪ੍ਰੋਬਲਮ ਸਕਿਨ ਨੂੰ ਹੋ ਜਾਂਦੀਆਂ ਨੇ,
0: ਪਿੰਪਲਸ ਹੋ ਜਾਂਦੇ ਨੇ।
1: ਐਗਜੈਕਟਲੀ, ਅਤੇ ਜਿਹੜੇ ਐਕਨੇਸ ਵਗੈਰਾ ਤੁਹਾਡੇ ਫੇਸ 'ਤੇ ਹੁੰਦੇ ਨੇ, ਇਹਦਾ ਕਾਰਨ ਇਹੀ ਹੁੰਦਾ ਕਿ ਕਈ ਵਾਰੀ ਆਪਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਮੇਕਅਪ ਪ੍ਰੋਡਕਟਸ ਜਿਹੜੇ ਨੇ ਉਹ ਯੂਜ਼ ਕਰ ਲੈਂਦੇ ਹਾਂ, ਅਤੇ ਉਹਨਾਂ ਚੀਜ਼ਾਂ ਨੂੰ ਦੋਸਤੋ ਅਵੋਇਡ ਕਰੋ। ਇਸ ਤੋਂ ਇਲਾਵਾ ਜਿਹੜੀਆਂ ਕੁੜੀਆਂ ਜੀਨਸ ਦੇ ਨਾਲ ਕਰੇਜ਼ ਰੱਖਦੀਆਂ ਨੇ, ਉਹ ਕਰੋਪ ਟੌਪ ਜਿਹੜੇ ਨੇ ਅੱਜ ਕੱਲ੍ਹ ਉਹ ਵੀ ਬਹੁਤ ਜ਼ਿਆਦਾ ਟਰੈਂਡ 'ਚ ਨੇ, ਕਰੋਪ ਟੀ ਸ਼ਰਟਸ ਵੀ ਆ ਚੁੱਕੀਆਂ ਨੇ ਖੁਸ਼ੀ, ਅਤੇ ਮੈਨੂੰ ਲੱਗਦਾ ਕੁੜੀਆਂ ਉਹ ਵੀ ਵੇਅਰ ਕਰਦੀਆਂ ਹੀ ਨੇ, ਅਤੇ ਉਹਨਾਂ ਨੂੰ ਉਹਨਾਂ ਦੇ ਨਾਲ ਵੀ ਇੱਕ ਕੈਜੂਅਲ ਅਤੇ ਕੂਲ ਫੀਲਿੰਗ ਆਉਂਦੀ ਹੀ ਹੈ।
0: ਬਿਲਕੁਲ, ਕਰੋਪ ਟੌਪ ਤੁਸੀਂ ਵੇਅਰ ਕਰ ਸਕਦੇ ਹੋ, ਬਟ ਉਹ ਟਾਈਟ ਟਾਈਟ ਕਰੋਪ ਟੌਪ ਨਹੀਂ ਅੱਛੇ ਲੱਗਦੇ ਗਰਮੀਆਂ ਦੇ ਵਿੱਚ, ਉਹ ਥੋੜ੍ਹੇ ਲੂਜ਼ ਜਾਂ ਫਿਰ ਓਵਰ ਸਾਈਜ਼ ਟੀ ਸ਼ਰਟਾਂ ਦੇ ਤਰੀਕੇ ਵਿੱਚ ਜਿਹੜੇ ਕੋਟ ਸੈੱਟ ਕਰੋਪ ਟੌਪ ਆਉਂਦੇ ਨੇ, ਤੁਸੀਂ ਉਹ ਵੇਅਰ ਕਰ ਸਕਦੇ ਹੋ, ਕਿਉਂਕਿ ਉਹ ਦੇਖਣ 'ਚ ਕਾਫੀ ਸਟਾਈਲਿਸ਼ ਲੱਗਦੇ ਨੇ, ਅਤੇ ਉਹਨਾਂ ਵਿੱਚ ਗਰਮੀ ਵਗੈਰਾ ਵੀ ਨਹੀਂ ਲੱਗਦੀ। ਟਾਈਟ ਕੱਪੜਿਆਂ ਨੂੰ ਅਵੋਇਡ ਕਰਨਾ ਚਾਹੀਦਾ ਗਰਮੀ ਦੇ ਵਿੱਚ, ਕਿਉਂਕਿ ਟਾਈਟ ਕੱਪੜੇ ਇਰੀਟੇਸ਼ਨ ਦਿੰਦੇ ਨੇ ਤੁਹਾਨੂੰ, ਇਰੀਟੇਟ ਹੁੰਦੇ ਰਹਿੰਦੇ ਅਸੀਂ ਸਾਰੇ ਦਿਨ, ਕਿਉਂਕਿ ਉਹ ਟਾਈਟ ਹੁੰਦਾ, ਗਰਮੀ ਲੱਗਦੀ ਹੈ, ਪਸੀਨਾ ਆਉਂਦਾ, ਇਸ ਲਈ ਖੁੱਲ੍ਹੇ ਕੱਪੜੇ ਜਿੰਨੇ ਹੋ ਸਕਦੇ ਹੋ ਉਨੇ ਪਾਉਣੇ ਚਾਹੀਦੇ ਨੇ।
1: ਜੀ ਬਿਲਕੁਲ ਖੁਸ਼ੀ, ਮੈਂ ਤਾਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ, ਅਤੇ ਮੈਨੂੰ ਲੱਗਦਾ ਖੁਸ਼ੀ ਬਿਲਕੁਲ ਸਹੀ ਕਹਿ ਰਹੀ ਹੈ ਦੋਸਤੋ, ਕਿਉਂਕਿ ਜਿਹੜੇ ਮਤਲਬ ਕਿ ਟਾਈਟ ਕਲੋਥਸ ਹੁੰਦੇ ਨੇ ਕਿਤੇ ਨਾ ਕਿਤੇ ਤੁਹਾਡੇ ਬੋਡੀ ਪਾਰਟਸ ਨੂੰ ਗਰੋ ਕਰਨ ਵਿੱਚ ਵੀ ਦਿੱਕਤ ਦਿੰਦੇ ਨੇ, ਉਸ ਦੇ ਨਾਲ ਨਾਲ ਅਗਰ ਆਪਾਂ ਗੱਲ ਕਰੀਏ
0: ਇਰੀਟੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਪਲੱਸ ਤੁਸੀਂ ਅਨਕੰਫਰਟੇਬਲ ਫੀਲ ਕਰਦੇ ਹੋ,
1: ਤੁਹਾਡੇ ਕੌਨਫੀਡੈਂਸ ਦੇ ਵਿੱਚ ਬਹੁਤ ਜ਼ਿਆਦਾ ਘਾਟ ਹੋ ਜਾਂਦੀ ਹੈ ਅਜਿਹੇ ਕੱਪੜੇ ਪਾ ਕੇ, ਕਿਉਂ ਹੈ ਨਾ।
0: ਗਰਮੀ 'ਚ ਟਾਈਟ ਕੱਪੜੇ ਪਾ ਕੇ ਨਾ ਕੁਝ ਅੱਛਾ ਜਿਹਾ ਮਹਿਸੂਸ ਵੀ ਨਹੀਂ ਹੁੰਦਾ, ਹੈ ਨਾ, ਬੜੀ ਗਰਮੀ ਤਾਂ ਲੱਗਦੀ ਹੈ, ਨਾਲ ਦੇ ਨਾਲ ਕੁਝ ਅਜੀਬ ਜਿਹਾ ਮਹਿਸੂਸ ਹੋਣ ਲੱਗ ਪੈਂਦਾ, ਅਤੇ ਸਾਰੇ ਦਿਨ ਮੂਡ ਵੀ ਖਰਾਬ ਰਹਿੰਦਾ ਮੈਨੂੰ ਲੱਗਦਾ।
1: ਅਤੇ ਬਿਲਕੁਲ ਖੁਸ਼ੀ, ਇਹ ਤਾਂ ਗੱਲ ਅਸੀਂ ਕਰ ਲਈਏ ਇਸ ਚੀਜ਼ ਬਾਰੇ ਕਿ ਅਸੀਂ ਕਿਵੇਂ ਕੂਲ ਲੱਗ ਸਕਦੇ, ਕੁੜੀਆਂ ਵੀ ਕਿਵੇਂ ਕੂਲ ਲੱਗ ਸਕਦੀਆਂ ਨੇ, ਮੁੰਡੇ ਵੀ ਕਿਵੇਂ ਕੂਲ ਲੱਗ ਸਕਦੇ ਨੇ,
0: ਅਤੇ ਹੁਣ ਗੱਲ ਕਰ ਲਈਏ ਜਿਹੜੇ ਸਾਡੇ ਆਫਿਸ ਜਾਣ ਵਾਲੇ ਲੋਕ ਨੇ, ਸਾਡੇ ਲਿਸਨਰਸ ਨੇ, ਉਹ ਭਾਵੇਂ ਗੁੱਸੇ ਹੋ ਕੇ ਬੈਠ ਜਾਣ, ਵੀ ਸਾਡੇ ਬਾਰੇ ਤਾਂ ਕੋਈ ਗੱਲ ਹੀ ਨਹੀਂ ਕੀਤੀ।
1: ਬਿਲਕੁਲ, ਆਫਿਸ ਦੇ ਵਿੱਚ ਤੁਸੀਂ ਕਰੋਪ ਟੌਪ ਪਾ ਕੇ ਜਾਂ ਫਿਰ ਲੂਜ਼ ਸ਼ਰਟਾਂ ਟੀ ਸ਼ਰਟਾਂ ਪਾ ਕੇ ਨਹੀਂ ਜਾਣਾ, ਉੱਥੇ ਤੁਸੀਂ ਫਾਰਮਲ ਹੀ ਪਾ ਕੇ ਜਾਣਾ, ਉੱਥੇ ਤੁਸੀਂ ਮਤਲਬ ਜਿਹੜੀ ਅਸੀਂ ਗੱਲ ਕੀਤੀ ਹੈ ਕੁੜੀਆਂ ਲਈ ਵੀ ਕਿ ਤੁਸੀਂ ਕੋਟ ਸੈੱਟ ਪਾ ਸਕਦੇ ਹੋ ਜਾਂ ਫਿਰ ਓਵਰ ਸਾਈਜ਼ ਟੀ ਸ਼ਰਟ ਪਾ ਸਕਦੇ ਹੋ, ਉਹ ਪਾ ਕੇ ਨਹੀਂ ਜਾਣਾ।
0: ਜੀ ਜੀ ਦੋਸਤੋ, ਤੁਸੀਂ ਆਫਿਸ ਦੇ ਵਿੱਚ ਜਾ ਕੇ ਕਲਾਸੀ ਹੋਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇੱਦਾਂ ਕਰ ਸਕਦੇ ਹੋ ਕਿ ਪੇਸਟਲ ਸ਼ਰਟਸ, ਲਾਈਨ ਇਨ ਟ੍ਰਾਊਜ਼ਰਸ,
1: ਅਤੇ ਮਤਲਬ ਉਸਦੇ ਨਾਲ ਥੋੜ੍ਹੀ ਬਹੁਤ ਹਲਕੀ ਜਿਹੀ ਅਸੈਸਰੀ ਜਿਹੜੀ ਤੁਸੀਂ ਵੇਅਰ ਕਰ ਸਕਦੇ ਹੋ, ਜੋ ਤੁਹਾਨੂੰ ਇੱਕ ਬੋਸ ਐਨਰਜੀ, ਅੱਛੀ ਵਾਈਬ ਅਤੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਮਤਲਬ ਇੱਕ ਅੱਛਾ ਇੰਪਲੋਏ ਕਹਿ ਸਕਦੇ ਆ, ਬਣਾ ਸਕਦੇ ਆ, ਹੈ ਨਾ ਖੁਸ਼ੀ।
0: ਬਿਲਕੁਲ, ਆਫਿਸ ਦੇ ਵਿੱਚ ਤਾਂ ਮੈਨੂੰ ਲੱਗਦਾ ਕੈਜੂਅਲ ਜਿੰਨਾ ਵੇਅਰ ਕਰੋਗੇ ਨਾ, ਸੋਰੀ, ਫਾਰਮਲ ਜਿੰਨਾ ਵੇਅਰ ਕਰੋਗੇ ਓਨਾ ਹੀ ਅੱਛਾ, ਬੋਸ ਵੀ ਖੁਸ਼ ਰਹੇਗਾ ਅਤੇ ਤੁਹਾਡਾ ਵੀ ਮੂਡ ਠੀਕ ਰਹੇਗਾ।
1: ਅਤੇ ਬਿਲਕੁਲ ਦੋਸਤੋ, ਮੈਨੂੰ ਲੱਗਦਾ ਅੱਜ ਦੇ ਮਤਲਬ ਅੱਜ ਦੇ ਦਿਨ ਲਈ ਨਾ ਇੰਨੀ ਕੁ ਇਨਫੋਰਮੇਸ਼ਨ ਦੇਣਾ ਬਹੁਤ ਹੋਏਗਾ, ਹੈ ਨਾ ਕੁਛ।
0: ਇੱਕ ਇਨਫੋਰਮੇਸ਼ਨ ਰਹਿ ਗਈ ਹੈ ਕਿ ਤੁਸੀਂ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਹੈ, ਫੈਸ਼ਨ ਦੇ ਚੱਕਰਾਂ 'ਚ ਤੁਸੀਂ ਇਹ ਨਹੀਂ ਭੁੱਲ ਜਾਣਾ ਕਿ ਅਸੀਂ ਪਾਣੀ ਵੀ ਪੀਣਾ ਸੀ, ਨਿੰਬੂ ਪਾਣੀ ਵੀ ਪੀਣਾ ਸੀ, ਜਾਂ ਫਿਰ ਅਸੀਂ ਲਿਮਕਾ ਵੀ ਪੀਣੀ ਸੀ, ਜਾਂ ਫਿਰ ਕੋਈ ਹੋਰ ਐਸੀ ਚੀਜ਼ ਜਿਹਨੂੰ ਕਹਿ ਦਿਓ ਤੁਸੀਂ ਕਿ ਜਿਹਦੇ ਨਾਲ ਤੁਹਾਨੂੰ ਹਾਈਡਰੇਸ਼ਨ ਮਿਲਦੀ ਹੈ, ਜਿਹਦੇ ਨਾਲ ਤੁਹਾਨੂੰ ਗਰਮੀਆਂ ਦੇ ਵਿੱਚ ਅੱਛਾ ਰਹਿਣ ਦੇ ਵਿੱਚ ਮਹਿਸੂਸ ਹੁੰਦਾ ਹੈ।
1: ਬਿਲਕੁਲ ਦੋਸਤੋ, ਹਾਈਡਰੇਸ਼ਨ ਬੇਸ਼ੱਕ ਤੁਹਾਡੇ ਲਈ ਇੱਕ ਅਨਨੈਸੈਸਰੀ ਅਸੈਸਰੀ ਹੋ ਸਕਦੀ ਹੈ, ਬਟ ਇੱਕ ਗੱਲ ਧਿਆਨ 'ਚ ਰੱਖਿਓ, ਇਹ ਤੁਹਾਡੇ ਲਈ ਬਹੁਤ ਬੈਨੀਫਿਸ਼ਲ ਹੋ ਸਕਦੀ ਹੈ, ਇਸ ਲਈ ਇਹਨੂੰ ਕਦੀ ਵੀ ਅਵੋਇਡ ਨਾ ਕਰੋ, ਆਪਣੇ ਨਾਲ ਵਾਟਰ ਬੋਟਲ ਕੈਰੀ ਕਰਨਾ ਕਦੀ ਨਾ ਭੁੱਲਿਓ। ਅਤੇ ਹੁਣ ਵੇਲਾ ਹੋ ਚੁੱਕਿਆ ਇੱਕ ਹੋਰ ਗੀਤ ਸੁਣਨ ਦਾ।

0: ਵੈਲਕਮ ਬੈਕ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ, ਆਪਣੀ ਦੋਸਤ ਆਰਜੇ ਰਿਤਿਕਾ
1: ਤੇ ਆਰਜੇ ਖੁਸ਼ੀ ਦੇ ਨਾਲ। ਤੇ ਹੁਣ ਵੇਲਾ ਹੋ ਗਿਆ ਤੁਹਾਡੇ ਫੇਵਰੇਟ ਸੈਗਮੈਂਟ ਦਾ, ਜਿਸ ਦਾ ਨਾਮ ਹੈ ਦਿਮਾਗੀ ਦੰਗਲ। ਤੇ ਇਸ ਦੇ ਵਿੱਚ ਅਸੀਂ ਪੁੱਛਦੇ ਹਾਂ ਤੁਹਾਡੇ ਤੋਂ ਕੁਝ ਪੁਝਾਰਤਾਂ ਜਾਂ ਫਿਰ ਕੁਝ ਕਹਿ ਲਓ ਟੰਗ ਟਵਿਸਟਰ ਅਸੀਂ ਤੁਹਾਨੂੰ ਦਿੰਦੇ ਹਾਂ, ਤੁਸੀਂ ਉਹ ਬੋਲ ਕੇ ਸਾਨੂੰ ਸੁਣਾਉਣੇ ਹੁੰਦੇ ਆ ਜਾਂ ਫਿਰ ਕੁਸ਼ਚਨਾਂ ਦੇ ਜਵਾਬ ਦੇਣੇ ਹੁੰਦੇ ਆ। ਮੈਂ ਨੰਬਰ ਰਿਪੀਟ ਕਰ ਦਿੰਦੀ ਹਾਂ, 0181-2342-174। ਤੇ ਜਾਂ ਫਿਰ ਤੁਸੀਂ ਮੈਸੇਜ ਕਰ ਸਕਦੇ ਹੋ ਫੇਸਬੁੱਕ ਮੈਸੇਂਜਰ 'ਤੇ ਜਾਣਾ ਹੈ ਤੁਸੀਂ ਆਕਾਸ਼ਵਾਣੀ ਜਲੰਧਰ ਦਾ ਪੇਜ ਖੋਲ ਕੇ ਮੈਸੇਂਜਰ 'ਤੇ ਜਾ ਕੇ ਤੁਸੀਂ ਸਾਨੂੰ ਆਂਸਰ ਦੇਣਾ। ਅਤੇ ਰਿਤਿਕਾ, ਪਹਿਲੀ ਜਿਹੜੀ ਸਾਡੀ ਟੰਗ ਟਵਿਸਟਰ ਹੈ ਪੁੱਛ ਲਵਾਂ?
0: ਬਿਲਕੁਲ ਬਿਲਕੁਲ, ਜਿਵੇਂ ਕਿ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਹਾਂ, ਮੈਨੂੰ ਲੱਗਦਾ ਲਿਸਨਰਸ ਵੀ ਉਨੇ ਹੀ ਐਕਸਾਈਟਡ ਹੋਣਗੇ। ਤਾਂ ਦੋਸਤੋ, ਅਸੀਂ ਵੇਟ ਕਰ ਰਹੇ ਹਾਂ, ਉਸ ਤੋਂ ਪਹਿਲਾਂ ਖੁਸ਼ੀ ਤੁਹਾਨੂੰ ਦੱਸਣ ਜਾ ਰਹੀ ਹੈ ਤੁਸੀਂ ਇਹੀ ਚੀਜ਼ ਰਿਪੀਟ ਕਰਨੀ ਹੈ।
1: ਹਾਂ, ਤੁਸੀਂ 2-3 ਵਾਰੀ ਰਿਪੀਟ ਕਰਕੇ ਸਾਨੂੰ ਦੱਸਣਾ ਹੈ। ਅਤੇ ਜਿਹੜੀ ਆਹ ਟੰਗ ਟਵਿਸਟਰ ਹੈ ਬਹੁਤ ਹੀ ਕੋਮਨ ਜੀ ਹੈ, ਮੈਨੂੰ ਲੱਗਦਾ ਸਾਰਿਆਂ ਨੇ ਬਚਪਨ 'ਚ ਬਹੁਤ ਬੋਲਿਆ ਹੋਣਾ, ਅਤੇ ਅਸੀਂ ਵੀ ਇਹਨੂੰ ਬੋਲ ਬੋਲ ਕੇ ਵੀ ਵੱਡੇ ਹੋਏ ਹਾਂ। ਅਤੇ ਤੁਸੀਂ ਧਿਆਨ ਨਾਲ ਸੁਣਨਾ, ਇਹ ਟੰਗ ਟਵਿਸਟਰ ਹੈ ਕਿ ਚੰਦੂ ਕੇ ਚਾਚਾ ਨੇ ਚੰਦੂ ਕੀ ਚਾਚੀ ਕੋ ਚਾਂਦਨੀ ਚੌਂਕ ਮੇਂ ਚਾਂਦਨੀ ਰਾਤ ਮੇਂ ਚਾਂਦੀ ਕੀ ਚਮਚ ਸੇ ਚਟਨੀ ਚਟਾਈ।
0: ਇੱਕ ਵਾਰੀ ਰਿਪੀਟ ਕਰ ਦਿਓ ਖੁਸ਼ੀ।
1: ਬਿਲਕੁਲ, ਚੰਦੂ ਕੇ ਚਾਚਾ ਨੇ ਚੰਦੂ ਕੀ ਚਾਚੀ ਕੋ ਚਾਂਦਨੀ ਚੌਂਕ ਮੇਂ ਚਾਂਦਨੀ ਰਾਤ ਮੇਂ ਚਾਂਦੀ ਕੀ ਚਮਚ ਸੇ ਚਟਨੀ ਚਟਾਈ। ਤੁਸੀਂ ਸਾਨੂੰ ਕਾਲ ਕਰਨਾ ਹੈ 0181-2342-174, ਅਤੇ ਸਾਨੂੰ ਇਹ ਟੰਗ ਟਵਿਸਟਰ ਤੁਸੀਂ ਬੋਲ ਕੇ ਦੱਸਣਾ ਹੈ 2 ਜਾਂ ਫਿਰ 3 ਵਾਰੀ।

0: ਜੀ ਦੋਸਤੋ, ਅੱਜ ਦੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਤਾਂ ਚਲੋ ਕਰਦੇ ਉਹਨਾਂ ਦੇ ਨਾਲ ਗੱਲਬਾਤ, ਦੇਖਦੇ ਹਾਂ ਸਾਡਾ ਜਵਾਬ ਜਿਹੜਾ ਹੈ ਪ੍ਰੋਪਰ ਦੇ ਸਕਦੇ ਨੇ ਕਿ ਨਹੀਂ। ਹੈਲੋ।
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਹੈਲੋ
1: ਮੈਡਮ, ਸਤਿ ਸ਼੍ਰੀ ਅਕਾਲ।
0: ਹੈਲੋ,
1: ਮੈਂ ਤਲਦੀਪ ਸਿੰਘ ਬੋਲਦਾ, ਮੈਂ ਲਾਡੀਆਂ ਖੁਰ ਜ਼ਿਲ੍ਹਾ ਲੁਧਿਆਣਾ ਜੀ।
0: ਮੈਨੂੰ ਲੱਗਦਾ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਹੈ, ਤਾਂ ਸਾਡੇ ਲਿਸਨਰ ਜਿਹੜੇ ਨੇ ਉਹ ਜਵਾਬ ਨਹੀਂ ਦੇ ਪਾ ਰਹੇ, ਪਰ ਕੋਈ ਗੱਲ ਨਹੀਂ ਦੋਸਤੋ, ਅਸੀਂ ਤੁਹਾਡੀ ਕਾਲਸ ਦੀ ਵੇਟ ਕਰ ਰਹੇ ਹਾਂ, ਅਤੇ ਉਸ ਤੋਂ ਪਹਿਲਾਂ ਅਸੀਂ ਫਿਰ ਤੋਂ ਇੱਕ ਗੀਤ ਪਿਆਰ ਨਾਲ

0: ਜੀ ਦੋਸਤੋ, ਸਾਡੇ ਨਾਲ ਇੱਕ ਲਿਸਨਰ ਜੁੜੇ ਸੀਗੇ ਜਿਨ੍ਹਾਂ ਨੇ ਸਾਨੂੰ ਕਾਲ ਕੀਤੀ, ਬਟ ਕੁਛ ਟੈਕਨੀਕਲ ਰੀਜ਼ਨ ਦੇ ਕਾਰਨ ਉਹਨਾਂ ਦੀ ਜਿਹੜੀ ਕਾਲ ਹੈ ਸਾਡੇ ਨਾਲ ਨਹੀਂ ਜੁੜ ਸਕੇ ਉਹ ਕਿਸੇ ਕਾਰਨ ਦੇ ਕਰਕੇ, ਬਟ ਇਟਸ ਓਕੇ। ਅਤੇ ਮੈਨੂੰ ਲੱਗਦਾ ਹਾਲੇ ਤੱਕ ਸਾਨੂੰ ਜਵਾਬ ਵੀ ਨਹੀਂ ਮਿਲਿਆ ਨਾ ਖੁਸ਼ੀ, ਅਤੇ ਮੈਨੂੰ ਬਹੁਤ ਜ਼ਿਆਦਾ ਬੁਰਾ ਤਾਂ ਲੱਗ ਰਿਹਾ, ਪਰ ਕੋਈ ਗੱਲ ਨਹੀਂ, ਇਹ ਕੁਸ਼ਚਨ ਤੁਸੀਂ ਪੈਂਡਿੰਗ 'ਚ ਰੱਖਣਾ ਹੈ ਅਤੇ ਤੁਸੀਂ ਇਹਦਾ ਜਵਾਬ ਹਾਲੇ ਵੀ ਦੇ ਸਕਦੇ ਹੋ, ਅਸੀਂ ਤੁਹਾਡੀ ਵੇਟ ਕਰ ਰਹੇ ਹਾਂ। ਬਟ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਸਾਨੂੰ ਅਗਲੀ ਬੁਝਾਰਤ ਪੁੱਛ ਲੈਣੀ ਚਾਹੀਦੀ।
1: ਬਿਲਕੁਲ ਰਿਤਿਕਾ, ਟਾਈਮ ਨਹੀਂ ਗਵਾਉਣਾ ਚਾਹੀਦਾ ਅਤੇ ਫਟਾਫਟ ਅਗਲੀ ਬੁਝਾਰਤ ਪੁੱਛੋ।
0: ਬਿਲਕੁਲ ਦੋਸਤੋ, ਸਭ ਤੋਂ ਪਹਿਲਾਂ ਤਾਂ ਬਹੁਤ ਈਜ਼ੀ ਜੀ ਬੁਝਾਰਤ ਤੁਹਾਡੇ ਕੋਲ ਪੁੱਛਣ ਜਾ ਰਹੀ ਹਾਂ, ਉਹ ਇਹ ਹੈ ਕਿ ਇੱਕ ਪੰਛੀ ਐਸਾ ਜਿਹਦੀ ਪੂੰਛ 'ਤੇ ਪੈਸਾ। ਥੋੜ੍ਹਾ ਫਨੀ ਹੈ ਬਟ ਫਿਰ ਵੀ ਦੱਸੋ ਜ਼ਰੂਰ ਕਿ ਇੱਕ ਪੰਛੀ ਐਸਾ ਜਿਹਦੀ ਪੂੰਛ 'ਤੇ ਪੈਸਾ। ਅਤੇ ਜਲਦੀ ਜਲਦੀ ਸਾਨੂੰ ਮੈਸੈਂਜਰ ਦੇ ਉੱਤੇ ਵੀ ਜਵਾਬ ਦੇ ਸਕਦੇ, ਇਸ ਤੋਂ ਇਲਾਵਾ ਨੰਬਰ ਕੁਛ ਇੱਕ ਵਾਰੀ ਰਿਪੀਟ ਕਰ ਦਿਓ
1: 0181-23-42-174 'ਤੇ ਤੁਸੀਂ ਕਾਲ ਕਰਨਾ ਹੈ ਅਤੇ ਸਾਨੂੰ ਦੇਣਾ ਇਸ ਦਾ ਜਵਾਬ,
0: ਅਤੇ ਅਸੀਂ ਵੇਟ ਕਰ ਰਹੇ ਹਾਂ ਦੋਸਤੋ, ਅਤੇ ਤੁਸੀਂ ਜਲਦੀ ਜਲਦੀ ਜਵਾਬ ਦੇ ਦਿਓ।

0: ਤੇ ਦੋਸਤੋ ਅਸੀਂ ਇੰਜੋਏ ਕਰ ਰਹੇ ਹਾਂ ਇਸ ਪ੍ਰੋਗਰਾਮ ਨੂੰ, ਮੈਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਇੰਜੋਏ ਕਰ ਰਹੇ ਹੋਗੇ ਇਸ ਪ੍ਰੋਗਰਾਮ ਨੂੰ। ਤੇ ਅਸੀਂ ਇੱਕ ਬੁਝਾਰਤ ਪੁੱਛੀ ਸੀ ਰਿਤਿਕਾ।
1: ਬਿਲਕੁਲ, ਮੈਂ ਰਿਪੀਟ ਕਰ ਦਿੰਦੀ ਹਾਂ, ਇੱਕ ਪੰਛੀ ਐਸਾ ਜਿਹਦੀ ਪੂੰਛ ਤੇ ਪੈਸਾ, ਤੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, ਚਲੋ ਕਰਦੇ ਹਾਂ ਗੱਲਬਾਤ। ਹੈਲੋ,
2: ਹਾਂਜੀ,
0: ਹੈਲੋ,
2: ਰੋਸ਼ਨ ਲਾਲ,
0: ਹੈਲੋ
2: ਹੈਲੋ, ਮੈਂ ਬੋਲਦਾ ਪਿਆ ਜੀ।
0: ਹਾਂਜੀ, ਕੌਣ ਗੱਲ ਕਰ ਰਹੇ ਨੇ?
2: ਮੈਂ ਰੋਸ਼ਨ ਲਾਲ ਤਿਲਕਨਗਰ ਜੀ।
0: ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੂਵਾਣੀ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਬੁਝਾਰਤ ਸੁਣੀ ਸੀ ਜਿਹੜੀ ਰਿਤਿਕਾ ਨੇ ਰਿਪੀਟ ਕੀਤੀ?
2: ਹਾਂਜੀ ਹਾਂਜੀ ਹਾਂਜੀ।
0: ਤੇ ਮੈਨੂੰ ਇਹਦਾ ਆਨਸਰ ਵੀ ਦੇ ਦਿਓ ਹੁਣ ਫਟਾਫਟ।
2: ਮੋਰ ਜੀ।
0: ਬਹੁਤ ਵਧੀਆ, ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ।
2: ਥੈਂਕ ਯੂ ਥੈਂਕ ਯੂ।
0: ਤੇ ਦੋਸਤੋ ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਪੁਝਾਰਤਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਆਨਸਰ ਦੇ ਸਕਦੇ ਹੋ। ਅਗਲੀ ਪੁਝਾਰਤ

0: ਦੋਸਤੋ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ ਤੇ ਚਲੋ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ। ਹੈਲੋ,
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ?
1: ਮੈਂ ਸਤਿ ਸ਼੍ਰੀ ਅਕਾਲ, ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਡੀਆ ਖੁਰਦ, ਜ਼ਿਲ੍ਹਾ ਲੁਧਿਆਣਾ ਜੀ।
0: ਸੁਖਬੀਰ ਜੀ, ਬਹੁਤ ਬਹੁਤ ਸਵਾਗਤ ਕਰਦੇ ਤੁਹਾਡਾ ਪ੍ਰੋਗਰਾਮ ਯੁਵਾਣੀ ਦੇ ਵਿੱਚ, ਤੇ ਅਸੀਂ ਤੁਹਾਡੇ ਕੋਲੋਂ ਟੰਗ ਟਵਿਸਟਰ ਪੁੱਛਿਆ ਸੀਗਾ ਤੇ ਤੁਸੀਂ ਤਿਆਰ ਹੋ ਫਿਰ ਬੋਲਣ ਦੇ ਲਈ?
1: ਹਾਂਜੀ ਮੈਂ।
0: ਹਾਂਜੀ, ਫਿਰ ਜਲਦੀ ਜਲਦੀ ਸੁਣਾ ਦਿਓ ਕਿਉਂਕਿ ਸਾਡੇ ਲਿਸਨਰਸ ਵੀ ਸੁਣਨ ਲਈ ਬਹੁਤ ਜ਼ਿਆਦਾ ਬੇਤਾਬ ਨੇ।
1: ਚੰਦਰੀ ਚੰਦਰੀ ਕਿ ਚੰਦਰੇ ਚੰਦਰੀ ਰਾਤ ਮੇ,
0: ਹਾਂਜੀ
1: ਚੰਦੀ ਕਿ ਚੱਟੀ ਕੋ ਚਟਣੀ ਚਟਾਈ, ਚੰਦੂ ਦੇ ਕਹਤੇ ਨੇ ਚੰਦਰੀ ਰਾਤ ਮੇ, ਚੰਦੀ ਕਿ ਚੰਦਰੇ ਚਟਣੀ ਚਟਾਈ।
0: ਹਾਂਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਯੁਵਾਣੀ ਦਾ ਹਿੱਸਾ ਬਣੇ ਤੇ ਤੁਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਇਸ ਨੂੰ ਟਰਾਈ ਕੀਤਾ, ਕਿਉਂ ਹੈ ਨਾ ਖੁਸ਼ੀ?
2: ਬਿਲਕੁਲ ਰੀਤਿਕਾ, ਮੈਨੂੰ ਲੱਗਦਾ ਹੁਣ ਇੱਕ ਗੀਤ ਦਾ ਵੇਲਾ ਹੋ ਗਿਆ, ਉਸ ਤੋਂ ਬਾਅਦ ਅਸੀਂ ਆਵਾਂਗੇ, ਹਾਜ਼ਰ ਹੋਵਾਂਗੇ ਨੈਕਸਟ ਟੰਗ ਟਵਿਸਟਰ ਜਾਂ ਫਿਰ ਬੁਝਾਰਤ ਦੇ ਨਾਲ।

0: ਵਾਰ ਮਾਫੀ ਚਾਹੁੰਦੇ ਹਾਂ ਦੋਸਤੋ, ਤੁਹਾਨੂੰ ਗਾਣੇ ਦੇ ਵਿੱਚੋਂ ਹੀ ਫਿਰ ਤੋਂ ਦੁਬਾਰਾ ਗੱਲ ਕਰਨ ਲਈ ਸਾਨੂੰ ਆਉਣਾ ਪਿਆ, ਤੁਹਾਨੂੰ ਗਾਣੇ ਦੇ ਵਿੱਚੋਂ ਦੀ ਇੱਦਾਂ ਆਪਾਂ ਡਿਸਟਰਬ ਕਰ ਰਹੇ ਹਾਂ। ਅਤੇ ਦੋਸਤੋ ਇਸ ਵੇਲੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਕ ਹੋਰ ਆਂਸਰ ਸੋਨੂ ਜੀ ਦੇ ਵੱਲੋਂ ਆਇਆ, ਜਿਨ੍ਹਾਂ ਨੇ ਪਿਛਲੀ ਬੁਝਾਰਤ ਦਾ ਆਂਸਰ ਦਿੱਤਾ ਜੋ ਸੀ ਮੋਰ। ਬਿਲਕੁਲ ਸਹੀ ਜਵਾਬ ਹੈ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਸੋਨੂ ਜੀ, ਤੁਸੀਂ ਯੁਵਾਣੀ ਦਾ ਹਿੱਸਾ। ਅਤੇ ਇਸ ਤੋਂ ਬਾਅਦ ਦੋਸਤੋ ਹੁਣ ਅਸੀਂ ਅਗਲੀ ਤੁਹਾਡੇ ਕੋਲੋਂ ਜਿਹੜੀ ਬੁਝਾਰਤ ਪੁੱਛਣ ਜਾ ਰਹੇ ਹਾਂ ਉਹ ਇਹ ਹੈ ਕਿ ਬਾਹਰੋਂ ਹਰਾ ਅੰਦਰੋਂ ਲਾਲ, ਰਸ ਭਰਿਆ ਹੈ ਉਸਦੇ ਪਾਲ, ਸਿਆਣੇ ਬਜ਼ੁਰਗਾਂ ਅਤੇ ਬੱਚਿਆਂ ਲਈ ਇਹ ਸਭ ਤੋਂ ਹੈ ਪਿਆਰਾ ਹਾਰ। ਅਤੇ ਮੈਨੂੰ ਲੱਗਦਾ ਗਰਮੀਆਂ ਦਾ ਸਭ ਤੋਂ ਫੇਵਰੇਟ ਹੈ, ਅਤੇ ਮੈਨੂੰ ਲੱਗਦਾ ਸਾਡੇ ਜਿਹੜੇ ਲਿਸਨਰਸ ਨੇ ਜਵਾਬ ਦੇ ਦੇਣਗੇ, ਕਹਿਣਾ ਕੁਛ।
1: ਬਿਲਕੁਲ, ਬਹੁਤ ਆਸਾਨ ਬੁਝਾਰਤ ਹੈ, ਸਾਡੇ ਘਰਾਂ ਵਿੱਚ ਆਮ ਵੀ ਮਿਲ ਜਾਂਦਾ ਹੈ ਅਤੇ ਬਹੁਤ ਪਸੰਦ ਵੀ ਹੁੰਦਾ ਸਾਰਿਆਂ ਨੂੰ।
0: ਰਿਪੀਟ ਕਰ ਦੇਵਾਂ ਫਿਰ?
1: ਕਰ ਦੋ ਇੱਕ ਵਾਰੀ।
0: ਬਾਹਰੋਂ ਹਰਾ ਅੰਦਰੋਂ ਲਾਲ, ਰਸ ਭਰਿਆ ਹੈ ਉਸਦੇ ਪਾਲ, ਸਿਆਣੇ ਬਜ਼ੁਰਗਾਂ ਬੱਚਿਆਂ ਲਈ ਇਹ ਸਭ ਤੋਂ ਪਿਆਰਾ ਬਣਿਆ ਹਾਰ।

0: ਦੋਸਤੋ, ਇੱਕ ਵਾਰ ਫਿਰ ਤੋਂ ਅਸੀਂ ਬੁਜਾਰਤ ਦਾ ਜਵਾਬ ਪੁੱਛਣ ਲਈ ਐਕਸਾਈਟਿਡ ਹਾਂ ਅਤੇ ਸਾਡੇ ਲਿਸਨਰਸ ਵੀ ਐਕਸਾਈਟਿਡ ਹੋਣਗੇ ਅਤੇ ਸਾਡੇ ਨਾਲ ਇੱਕ ਕਾਲਰ ਜੁੜ ਵੀ ਚੁੱਕੇ ਨੇ। ਚਲੋ ਕਾਲਰ ਦੇ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ,
0: ਕੌਣ ਗੱਲ ਕਰ ਰਹੇ ਨੇ?
1: ਹਾਂਜੀ, ਸਤਿ ਸ਼੍ਰੀ ਅਕਾਲ ਮੈਮ ਜੀ।
0: ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਨੇ?
1: ਹਾਂਜੀ, ਮੈਂ ਸੁਰਿੰਦਰ ਕੌਰ ਬੋਲ ਰਹੀ ਹਾਂ ਜੀ।
0: ਸੁਰਿੰਦਰ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਯੁਵ ਬਾਣੀ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਮੈਮ ਜੀ, ਹਾਂਜੀ ਮੈਮ, ਮੈਂ ਤਾਂ ਵੀ ਟਾਈਮ ਆਪਣਾ ਸਿਲਾਈ ਦਾ ਕੰਮ ਕਰਦੀ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰਾ ਬਸ ਰੇਡੀਓ ਚੱਲਦਾ ਆ।
0: ਹਾਂਜੀ, ਤੁਹਾਡੇ ਵਰਗੇ ਲਿਸਨਰ ਜੀ ਨੇ ਜਿਹੜਾ ਇੰਨਾ ਪਿਆਰ ਦਿੰਦੇ ਨੇ ਸਾਡੇ ਸ਼ੋਅ ਨੂੰ।
1: ਬਿਲਕੁਲ, ਕਿਉਂਕਿ ਸਾਡਾ ਸਮਾਂ ਇਹਨਾਂ ਨਾਲ ਪਾਸ ਹੁੰਦਾ ਹੈ ਨਾ, ਟੀਵੀ ਅਸੀਂ ਦੇਖਦੇ ਨਹੀਂ ਹੈ, ਜਾਂ ਸਾਡਾ ਹੁੰਦਾ ਪਾਠ ਵੱਲ ਧਿਆਨ ਜ਼ਿਆਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਚਲੇ ਜਾਈਦਾ ਆ ਸਵੇਰੇ
0: ਜੀ। ਸੁਰਿੰਦਰ ਕੌਰ ਜੀ, ਰਿਤਿਕਾ ਨੇ ਇੱਕ ਬੁਝਾਰਤ ਪੁੱਛੀ ਸੀ ਤੇ ਤੁਸੀਂ ਸੁਣੀ ਸੀ ਧਿਆਨ ਨਾਲ?
1: ਹਾਂਜੀ ਬਿਲਕੁਲ ਮੈਮ ਜੀ, ਮੈਂ ਸਾਰੀਆਂ ਸੁਣੀਆਂ ਤੁਹਾਡੀ, ਮੇਰੀ ਪਹਿਲੀ ਵੀ, ਦੂਸਰੀ ਵੀ, ਤੇ ਅੰਤ ਉਸਤਰਾ ਵੀ।
0: ਅੱਛਾ ਜੀ, ਤੇ ਫਿਰ ਆਨਸਰ ਵੀ ਦੇ ਦਿਓ ਇਹਦਾ।
1: ਹਾਂਜੀ ਹੈਗਾ ਜੀ, ਤਰਬੂਜ।
0: ਬਿਲਕੁਲ ਰਾਈਟ ਆਨਸਰ ਦਿੱਤਾ ਹੈ ਸੁਰਿੰਦਰ ਕੌਰ ਜੀ, ਤੁਸੀਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ।
1: ਹਾਂਜੀ ਮੈਮ ਜੀ,
0: ਤੇ ਖੁਸ਼ੀ, ਇਹ ਤਾਂ ਸੀਗਾ ਸੁਰਿੰਦਰ ਕੌਰ ਜੀ ਦਾ ਜਵਾਬ। ਇਸ ਦੇ ਨਾਲ ਨਾਲ ਸਾਨੂੰ ਸੋਨੂ ਜੀ ਨੇ ਵੀ ਜਵਾਬ ਦੇ ਦਿੱਤਾ ਹੈ ਤੇ ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ, ਤਰਬੂਜ਼ ਯਾਨੀ ਕਿ ਅਡਵਾਨਾ।

0: ਤੇ ਦੋਸਤੋ ਮੈਨੂੰ ਲੱਗਦਾ ਅੱਜ ਦਾ ਜਿਹੜਾ ਸੈਗਮੈਂਟ ਹੈ ਨਾ ਤੁਸੀਂ ਪੂਰਾ ਪੂਰਾ ਇੰਜੋਏ ਕੀਤਾ ਹੋਏਗਾ, ਹੈ ਨਾ ਖੁਸ਼ੀ?
1: ਬਿਲਕੁਲ, ਬਹੁਤ ਹੀ ਅਮੇਜ਼ਿੰਗ ਜਿਹਾ ਸੈਗਮੈਂਟ ਸੀ, ਬਹੁਤ ਅਮੇਜ਼ਿੰਗ ਜਿਹਾ ਸ਼ੋਅ ਸੀ ਜਿਹਦੇ ਵਿੱਚ ਅਸੀਂ ਨੌਲੇਜ ਵਾਲੀਆਂ ਗੱਲਾਂ ਵੀ ਕੀਤੀਆਂ, ਬਹੁਤ ਸਾਰੇ ਫੈਸ਼ਨ ਟ੍ਰੈਂਡਸ ਬਾਰੇ ਵੀ ਸਿੱਖਿਆ, ਇੱਕ ਨਵੇਂ ਸ਼ਬਦ ਬਾਰੇ ਵੀ ਸਿੱਖਿਆ, ਅਤੇ ਹੁਣ ਨਵੀਆਂ ਨਵੀਆਂ ਬੁਝਾਰਤਾਂ ਵੀ ਸੁਣਨ ਨੂੰ ਮਿਲੀਆਂ।
0: ਅਤੇ ਖੁਸ਼ੀ, ਦੂਸਰਿਆਂ ਦਾ ਦੂਸਰਿਆਂ ਦੇ ਦਿਮਾਗਾਂ ਦਾ ਤਾਂ ਟੈਸਟ ਅਸੀਂ ਲੈ ਹੀ ਲਿਆ, ਮੈਨੂੰ ਲੱਗਦਾ ਤੁਹਾਡੇ ਦਿਮਾਗ ਦਾ ਵੀ ਇੱਕ ਟੈਸਟ ਮੈਨੂੰ ਲੈ ਲੈਣਾ ਚਾਹੀਦਾ।
1: ਕੋਈ ਗੱਲ ਨਹੀਂ ਰੀਤਿਕਾ, ਤੁਸੀਂ ਲੈ ਕੇ ਦੇਖ ਲਓ।
0: ਬਿਲਕੁਲ ਬਿਲਕੁਲ, ਅਤੇ ਮੈਨੂੰ ਜਵਾਬ ਦਿਓ। ਮੈਂ ਨਾ ਇੱਕ ਚੀਜ਼ ਮਤਲਬ ਪੜ੍ਹ ਰਹੀ ਸੀ ਅਤੇ ਮੈਨੂੰ ਦਿਖਿਆ ਉੱਥੇ ਇੱਕ ਮਤਲਬ ਮੀਮ ਜਿਹਾ, ਅਤੇ ਇਟ ਵਾਜ਼ ਕੁਆਇਟ ਫਨੀ, ਬਟ ਮੈਨੂੰ ਲੱਗਦਾ ਤੁਹਾਨੂੰ ਵੀ ਮਤਲਬ ਇਹਦਾ ਆਂਸਰ ਪਤਾ ਹੀ ਹੋਊਗਾ, ਬਟ ਪੁੱਛ ਲੈਂਦੀ ਹਾਂ।
1: ਠੀਕ ਹੈ, ਹਾਂਜੀ।
0: ਅਤੇ ਕਹਿੰਦੇ ਨੇ ਮੁਰਗੀ ਜਿਹੜੀ ਹੈ ਉਹ ਅੰਡੇ ਦਿੰਦੀ ਹੈ, ਹੈ ਨਾ, ਅਤੇ ਬੱਕਰੀ ਜਿਹੜੀ ਹੈ ਉਹ ਦੁੱਧ ਦਿੰਦੀ ਹੈ, ਐਸੀ ਕਿਹੜੀ ਚੀਜ਼ ਹੈ ਜੋ ਦੋਨੋਂ ਹੀ ਦਿੰਦੀ ਹੈ? ਦੋ ਮੈਨੂੰ ਜਵਾਬ।
1: ਨਹੀਂ ਰਿਤਿਕਾ, ਇਹਦਾ ਜਵਾਬ ਤਾਂ ਮੈਨੂੰ ਨਹੀਂ ਪਤਾ, ਕਿਉਂਕਿ ਇੰਨਾ ਮੇਰਾ ਹੈ ਨਹੀਂ ਕ੍ਰੀਏਟਿਵ ਮਾਇੰਡ ਕਿ ਮੈਂ ਇਹਦਾ ਜਵਾਬ ਲੱਭ ਲਵਾਂ।
0: ਲੋ ਕਰ ਲਓ ਗੱਲ, ਇਹ ਤਾਂ ਬਹੁਤ ਹੀ ਲੋਜੀਕਲ ਜਿਹਾ ਆਂਸਰ, ਬਹੁਤ ਹੀ ਈਜ਼ੀ ਜਿਹਾ ਆਂਸਰ ਹੈ, ਮੈਨੂੰ ਲੱਗਦਾ ਸਾਰੇ ਲਿਸਨਰਸ ਨੂੰ ਵੀ ਪਤਾ ਹੋਊਗਾ। ਖੁਸ਼ੀ, ਥੋੜ੍ਹਾ ਦਿਮਾਗ ਦੌੜਾਓ।
1: ਨਹੀਂ ਯਾਦ ਆ ਰਿਹਾ ਰਿਤਿਕਾ, ਮੈਨੂੰ ਨਹੀਂ ਯਾਦ ਆ ਰਿਹਾ, ਕਿਉਂਕਿ ਮੁਰਗੀ ਅੰਡੇ ਦਿੰਦੀ ਹੈ, ਦੁੱਧ ਬੱਕਰੀ ਦਿੰਦੀ ਹੈ, ਦੁੱਧ ਗਾਂ ਦਿੰਦੀ ਹੈ, ਬਟ ਉਹ ਅੰਡੇ ਨਹੀਂ ਦਿੰਦੀ, ਫਿਰ ਦੋਨੋਂ ਚੀਜ਼ਾਂ ਕੌਣ ਦਿੰਦਾ?
0: ਇਹੀ ਤਾਂ ਗੱਲ ਹੈ ਨਾ, ਫਿਰ ਹੁਣ ਮੈਂ ਦੱਸਾਂ।
1: ਦੱਸੋ।
0: ਫਰਿੱਜ, ਕਿਉਂਕਿ ਗਰਮੀ ਦੇ ਵਿੱਚ ਫਰਿੱਜ ਦੇ ਵਿੱਚ ਅਸੀਂ ਅੰਡੇ ਵੀ ਰੱਖੇ ਹੁੰਦੇ ਨੇ ਅਤੇ ਦੁੱਧ ਵੀ ਰੱਖਿਆ ਹੁੰਦਾ, ਇਸ ਲਈ ਉਹ ਦੋਨੋਂ ਚੀਜ਼ਾਂ ਸਾਨੂੰ ਪ੍ਰੋਵਾਈਡ ਕਰ ਰਿਹਾ, ਤਾਂ ਇਟ ਮੀਨਸ ਕਿ ਉਹ ਦੋਨੋਂ ਚੀਜ਼ਾਂ ਦੇ ਰਿਹਾ, ਰਾਈਟ?
1: ਬਿਲਕੁਲ, ਮਤਲਬ ਇਹ ਤਾਂ ਉਹੀ ਗੱਲ ਹੋ ਗਈ ਨਾ, ਅਸੀਂ ਇੰਨਾ ਦਿਮਾਗ ਦੇ ਘੋੜੇ ਦੌੜਾ ਰਹੇ ਸੀ, ਬਟ ਦਿਮਾਗ ਦੇ ਘੋੜੇ ਦੌੜਾਉਣ ਵਾਲੀ ਪੁਜਾਰਤ ਸੀਗੀ।
0: ਬਿਲਕੁਲ, ਇਟ ਵਾਜ਼ ਫਨੀ, ਅਤੇ ਚਲੋ ਇਸ ਲਈ ਮੈਨੂੰ ਲੱਗਦਾ ਮੈਨੂੰ ਆਪਣੇ ਲਈ ਵੀ ਤਾੜੀਆਂ ਵਜਵਾ ਲੈਣੀਆਂ। ਅਤੇ ਦੋਸਤੋ, ਇਸੇ ਤਰ੍ਹਾਂ ਅਸੀਂ ਵੀ ਇੰਜੋਇਮੈਂਟ ਕੀਤੀ, ਖੂਬ ਮਸਤੀ ਕੀਤੀ, ਜਿਵੇਂ ਕਿ ਹੁਣੇ ਮੈਂ ਖੁਸ਼ੀ ਦੇ ਨਾਲ ਵੀ ਮਸਤੀ ਕਰ ਰਹੀ ਸੀ, ਅਤੇ ਅਸੀਂ ਤਾਂ ਪ੍ਰੋਗਰਾਮ ਨੂੰ ਪੂਰਾ ਪੂਰਾ ਇੰਜੋਏ ਕੀਤਾ, ਅਤੇ ਮੈਨੂੰ ਲੱਗਦਾ ਤੁਸੀਂ ਵੀ ਇੰਜੋਏ ਕੀਤਾ ਹੈਗਾ। ਖੁਸ਼ੀ, ਤੁਹਾਨੂੰ ਕਿਵੇਂ ਲੱਗਾ?
1: ਮੈਨੂੰ ਤਾਂ ਬਹੁਤ ਵਧੀਆ ਲੱਗਿਆ ਰਿਤਿਕਾ, ਕਿਉਂਕਿ ਫੈਸ਼ਨ ਦੀਆਂ ਇੰਨੀਆਂ ਗੱਲਾਂ ਬਾਤਾਂ, ਮੈਨੂੰ ਤਾਂ ਜ਼ਿਆਦਾ ਨੌਲੇਜ ਹੈ ਨਹੀਂ ਫੈਸ਼ਨ ਬਾਰੇ, ਬਟ ਜਦੋਂ ਤੁਸੀਂ ਦੱਸਦੇ ਹੋ ਤਾਂ ਮੈਂ ਬਹੁਤ ਨੋਟ ਕਰ ਲੈਂਦੀ ਉਹਨੂੰ ਧਿਆਨ ਨਾਲ, ਕਿਉਂਕਿ ਮੈਂ ਫਿਰ ਉਹਨੂੰ ਫੋਲੋ ਵੀ ਕਰਦੀ ਹਾਂ।
0: ਬਿਲਕੁਲ ਬਿਲਕੁਲ, ਅਤੇ ਦੋਸਤੋ ਹੁਣ ਜਿਹੜਾ ਹੈ ਨਾ ਗੱਲਾਂ ਬਾਤਾਂ ਕਰਨ ਦਾ ਮਨ ਤਾਂ ਬਹੁਤ ਹੈ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇਸ ਲਈ ਸਾਨੂੰ ਦੋਨਾਂ ਨੂੰ ਦਿਓ ਇਜਾਜ਼ਤ। ਨਮਸਕਾਰ।

ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਜਿਸ ਦਾ ਨਾਮ ਹੈ ਲਵ ਯੂ ਜ਼ਿੰਦਗੀ। ਉਹਦੇ ਵਿੱਚ ਇੱਕ ਇੱਦਾਂ ਦਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਜ਼ਿੰਦਗੀ ਦੇ ਪੋਜ਼ਿਟਿਵ ਐਟੀਟਿਊਡ ਦੇ ਬਾਰੇ ਵਿੱਚ ਅਤੇ ਜ਼ਿੰਦਗੀ ਦੇ ਉਹਨਾਂ ਪਹਿਲੂਆਂ ਦੇ ਬਾਰੇ ਵਿੱਚ ਜਿਨ੍ਹਾਂ ਦੇ ਉੱਤੇ ਅਸੀਂ ਸ਼ਾਇਦ ਘੱਟ ਹੀ ਸੋਚਦੇ ਹਾਂ। ਅੱਛਾ, ਅਸੀਂ ਬਹੁਤ ਸਾਰੇ ਐਂਗਲਸ ਦੇ ਉੱਤੇ ਸੋਚਦੇ ਹਾਂ ਕਿ ਜ਼ਿੰਦਗੀ ਨੂੰ ਇਸ ਤਰ੍ਹਾਂ ਜੀਣਾ ਚਾਹੀਦਾ, ਇੱਦਾਂ ਜੀਣਾ ਚਾਹੀਦਾ, ਇਹ ਸਾਰੀਆਂ ਪੋਜ਼ਿਟਿਵ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਸਾਡੇ ਜੀਵਨ ਦੇ ਵਿੱਚ, ਕਿਉਂਕਿ ਇਹ ਪ੍ਰੋਗਰਾਮ ਜਿਹੜਾ ਜਿਸਦਾ ਨਾਂ ਹੈ ਲਵ ਯੂ ਜ਼ਿੰਦਗੀ, ਇਹ ਪ੍ਰੋਗਰਾਮ ਹੀ ਤਾਂ ਜ਼ਿੰਦਗੀ ਨੂੰ ਪਿਆਰ ਕਰਨ ਦਾ ਨਾਂ ਹੈ। ਪਰ ਇੱਕ ਚੀਜ਼ ਹੋਰ, ਜ਼ਿੰਦਗੀ ਨੂੰ ਪਿਆਰ ਕਰਨ ਦਾ ਨਾਂ ਲਵ ਯੂ ਜ਼ਿੰਦਗੀ, ਪਰ ਇਸ ਪ੍ਰੋਗਰਾਮ ਦੇ ਵਿੱਚ ਮੈਂ ਹਮੇਸ਼ਾ ਗੱਲਬਾਤ ਕਰਦੀ ਹਾਂ ਕੁਝ ਇੱਦਾਂ ਦੇ ਹੀਰੋਜ਼ ਦੇ ਬਾਰੇ ਵਿੱਚ ਜਿਹੜੇ ਸਾਡੇ ਆਸ ਪਾਸ ਵਿਚਰਦੇ ਨੇ। ਉਹ ਇੱਦਾਂ ਦੇ ਹੀਰੋਜ਼ ਜਿਨ੍ਹਾਂ ਨੂੰ ਦੁਨੀਆ ਜਾਣਦੀ ਨਹੀਂ ਹੈ, ਪਰ ਉਹ ਬਿਨਾਂ ਇਸ ਲਾਲਚ ਤੋਂ ਕਿ ਦੁਨੀਆ ਸਾਨੂੰ ਜਾਣੇ ਆਪਣਾ ਕੰਮ ਕਰਦੇ ਜਾ ਰਹੇ ਨੇ। ਔਰ ਤੁਹਾਨੂੰ ਪਤਾ, ਜ਼ਿੰਦਗੀ ਨੂੰ ਪਿਆਰ ਕਰਨ ਦਾ ਇੱਕ ਤਰੀਕਾ ਹੋਰ ਹੈ ਕਿ ਇਸ ਜ਼ਿੰਦਗੀ ਦੇ ਵਿੱਚ, ਮਤਲਬ ਇਸ ਦੁਨੀਆ ਦੇ ਵਿੱਚ ਪਰਮਾਤਮਾ ਨੇ ਸਾਡੇ ਤੋਂ ਇਲਾਵਾ, ਕਿਉਂਕਿ ਅਸੀਂ ਮਤਲਬ ਕਹਿੰਦੇ ਨਾ ਇਨਸਾਨ ਜਿਹੜਾ ਹੈਗਾ ਭਗਵਾਨ ਦੀ ਬਣਾਈ ਹੋਈ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਰਚਨਾ ਹੈ, ਪਰ ਸਾਡੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕ੍ਰੀਚਰਸ ਇੱਦਾਂ ਦੇ ਪਰਮਾਤਮਾ ਨੇ ਬਣਾਏ ਨੇ, ਜੀਵ ਜੰਤੂ, ਜਿਨ੍ਹਾਂ ਨੂੰ ਸਾਡੇ ਨਾਲ ਹੀ ਤਾਂ ਜੀਣ ਦਾ ਪੂਰਾ ਹੱਕ ਹੈ। ਅਤੇ ਬਹੁਤ ਸਾਰੇ ਇੱਦਾਂ ਦੇ ਹੀਰੋਜ਼ ਨੇ ਜਿਹੜੇ ਇੱਦਾਂ ਦੇ ਜੀਵ ਜੰਤੂਆਂ ਵਾਸਤੇ ਵੀ ਬਹੁਤ ਸਾਰਾ ਕੰਮ ਕਰ ਰਹੇ ਨੇ, ਬਿਨਾਂ ਕਿਸੇ ਲਾਈਮਲਾਈਟ ਵਿੱਚ ਆਏ ਹੋਏ ਅਤੇ ਬਿਨਾਂ ਕਿਸੇ ਬਹੁਤ ਜ਼ਿਆਦਾ ਕੀ ਕਹਿੰਦੇ ਨਾ ਸ਼ੋਰ ਸ਼ਰਾਬੇ ਜਾਂ ਫਿਰ ਸ਼ੋਅ ਆਫ ਤੋਂ। ਜੀ ਹਾਂ, ਪਤਾ ਤੁਹਾਨੂੰ, ਕੱਲ੍ਹ ਮੈਂ ਇੱਕ ਥੋੜ੍ਹਾ ਜਿਹਾ ਸਰਚ ਕਰ ਰਹੀ ਸੀ ਅਤੇ ਮੈਂ ਸੋਚ ਰਹੀ ਸੀ, ਕਿਉਂਕਿ ਮੈਂ ਹਮੇਸ਼ਾ ਕੋਸ਼ਿਸ਼ ਦੇ ਵਿੱਚ ਰਹਿੰਦੀ ਹਾਂ ਕਿ ਜਦੋਂ ਵੀ ਮੈਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋਵਾਂ, ਤੁਹਾਡੇ ਨਾਲ ਮਤਲਬ ਚਾਹੇ ਫੋਨ ਦੇ ਉੱਤੇ

ਵੀਡੀਓ ਦੇ ਉੱਤੇ ਸਹੀ, ਪਰ ਕੋਈ ਇੱਦਾਂ ਦੀਆਂ ਕਹਾਣੀਆਂ ਜਿਹੜੀਆਂ ਕਿ ਜ਼ਿੰਦਗੀ ਨੂੰ ਇੰਸਪਾਇਰ ਕਰ ਸਕਣ ਕਿ ਅਸੀਂ ਜ਼ਿੰਦਗੀ ਨੂੰ ਕਿੱਦਾਂ ਜੀਣਾ ਚਾਹੀਦਾ ਸਾਨੂੰ ਐਕਚੁਅਲ ਦੇ ਵਿੱਚ, ਅਸੀਂ ਕਿਸੇ ਤੋਂ ਮੋਟੀਵੇਸ਼ਨ ਲੈ ਕੇ ਆਪਣੀ ਡਾਇਰੈਕਸ਼ਨ ਜਿਹੜੀ ਹੈ ਉਸ ਤਰੀਕੇ ਦੀ ਬਣਾਈਏ। ਮੈਂ ਸੋਚ ਰਹੀ ਸੀਗੀ ਕਿ ਇੱਦਾਂ ਦੀਆਂ ਕੁਝ ਕਹਾਣੀਆਂ ਸਰਚ ਕਰਾਂ, ਮਤਲਬ ਕਿ ਕਿਆ ਹੈ ਇੱਦਾਂ ਦਾ ਆਸ ਪਾਸ ਸਾਡੇ ਹੋ ਰਿਹਾ, ਅਤੇ ਇੱਕ ਬਹੁਤ ਹੀ ਇੰਸਪੀਰੇਸ਼ਨਲ ਸਟੋਰੀ ਮੈਨੂੰ ਮਿਲੀ। ਔਰ ਜਦੋਂ ਮੈਂ ਪਲਾਨ ਕਰ ਲਿਆ ਕਿ ਮੈਂ ਇਹਦੇ ਬਾਰੇ 'ਚ ਇਹਨਾਂ ਦੇ ਬਾਰੇ ਵਿੱਚ ਗੱਲ ਕਰਨੀ ਹੈ ਕੱਲ੍ਹ, ਅਤੇ ਅੱਜ ਮੈਂ ਜਿੱਦਾਂ ਹੀ ਨਿਊਜ਼ ਪੇਪਰ ਖੋਲ੍ਹਿਆ ਅਤੇ ਮੈਨੂੰ ਨਿਊਜ਼ ਪੇਪਰ ਦੇ ਵਿੱਚ ਵੀ ਉਹ ਸੇਮ ਉਹਨਾਂ ਦੀ ਸਟੋਰੀ ਇੱਕ ਪਬਲਿਸ਼ ਹੋਈ ਮਿਲੀ ਨਿਊਜ਼ ਪੇਪਰ ਦੇ ਵਿੱਚ। ਔਰ ਮੈਨੂੰ ਬਹੁਤ ਵਧੀਆ ਲੱਗਿਆ ਕਿ ਉਹਨਾਂ ਦੇ ਐਫਰਟਸ ਨੂੰ ਐਟਲੀਸਟ ਐਪਰੀਸ਼ੀਏਟ ਕੀਤਾ ਜਾ ਰਿਹਾ ਹੁਣ। ਕਹਿੰਦੇ ਨਾ ਜਿੱਦਾਂ ਦੀ ਸਾਡੀ ਸੰਗਤ ਹੁੰਦੀ ਹੈ ਉੱਦਾਂ ਦੀ ਹੀ ਰੰਗਤ ਹੁੰਦੀ ਹੈ। ਇਸ ਕਰਕੇ ਜੀਵਨ ਦੇ ਵਿੱਚ ਹਮੇਸ਼ਾ ਕੁਝ ਇੱਦਾਂ ਦੇ ਲੋਕਾਂ ਦੀ ਸੰਗਤ ਦੇ ਵਿੱਚ ਬੈਠਣਾ ਚਾਹੀਦਾ ਜਿਨ੍ਹਾਂ ਦੇ ਕੋਲ ਬੈਠ ਕੇ ਸਾਨੂੰ ਨਾ ਕੁਝ ਹਮੇਸ਼ਾ ਚੰਗਾ ਸਿੱਖਣ ਨੂੰ ਮਿਲਦਾ। ਜੀ ਹਾਂ, ਇਹ ਜ਼ਰੂਰ ਹੁੰਦਾ ਜ਼ਰੂਰ ਹੈ, ਕਿਉਂਕਿ ਜਿੱਦਾਂ ਤੁਸੀਂ ਕਹਿੰਦੇ ਨਾ ਇੱਕ ਸਬਜ਼ੀ ਖਰਾਬ ਹੋਏਗੀ ਤਾਂ ਹੌਲੀ ਹੌਲੀ ਸਾਰੀਆਂ ਸਬਜ਼ੀਆਂ ਨੂੰ ਖਰਾਬ ਕਰ ਦਿੰਦੀ ਹੈ। ਇਸੇ ਤਰੀਕੇ ਦੇ ਨਾਲ ਜੇ ਤੁਸੀਂ ਕੋਈ ਫੁੱਲ ਰੱਖ ਦਿੰਦੇ ਹੋ ਨਾ ਕਿਸੇ ਫਰਿੱਜ ਦੇ ਵਿੱਚ ਆਪਣੇ ਦੇ 'ਚ ਲਿਆ ਕੇ, ਤੁਸੀਂ ਇੱਕ ਫੁੱਲਾਂ ਨੂੰ ਕਟੋਰੀ 'ਚ ਪਾਓ ਅਤੇ ਉਸ ਗੁੱਛੇ ਨੂੰ ਫਰਿੱਜ ਦੇ ਵਿੱਚ ਰੱਖ ਦਿਓਗੇ ਖੋਲ੍ਹ ਕੇ, ਅਤੇ ਉਹਨਾਂ ਫੁੱਲਾਂ ਦੀ ਮਹਿਕ ਜਿਹੜੀ ਆ ਨਾ ਉਹ ਤੁਹਾਡੇ ਪੂਰੇ ਫਰਿੱਜ ਦੇ ਵਿੱਚ ਫੈਲ ਜਾਂਦੀ ਹੈ। ਔਰ ਫਰਿੱਜ ਨਹੀਂ, ਤੁਸੀਂ ਆਪਣੇ ਘਰ ਦੇ ਵਿੱਚ ਵੀ ਕਿਸੇ ਕੋਨੇ 'ਚ ਰੱਖੋਗੇ ਅਤੇ ਉਹ ਕੋਨਾ ਮਹਿਕਣ ਲੱਗ ਜਾਂਦਾ ਹੈ। ਅਤੇ ਬਸ ਇਹੀ ਫਰਕ ਹੁੰਦਾ ਇਨਸਾਨਾਂ ਦੇ ਵਿੱਚ, ਅਤੇ ਇਹ ਪਰਖ ਅਸੀਂ ਕਰਨੀ ਹੁੰਦੀ ਹੈ ਕਿ ਉਹ ਇਨਸਾਨ ਜਿਹੜਾ ਜਿਹਦੇ ਨਾਲ ਅਸੀਂ ਬੈਠਦੇ ਉੱਠਦੇ ਹਾਂ, ਜਿਹਦੇ ਨਾਲ ਸਾਡੀ ਵਿਚਾਰਕ ਸਾਂਝ ਜਿਹੜੀ ਹੈ ਸਾਡੀ ਕਿਹਦੇ ਨਾਲ ਹੈ, ਕਿਉਂਕਿ ਜਿੱਦਾਂ ਦੇ ਲੋਕਾਂ ਦੇ ਨਾਲ ਸਾਡਾ ਬੈਠਣਾ ਉੱਠਣਾ ਹੋਏਗਾ ਸਾਡੇ ਵਿਚਾਰ ਵੀ ਉੱਦਾਂ ਦੇ ਹੋ ਜਾਂਦੇ ਨੇ। ਇਸ ਕਰਕੇ ਆਪਣੀ ਜੀਵਨ ਦੇ ਵਿੱਚ ਜਿੰਨੇ ਵੀ ਦੋਸਤ ਬਣਾਓ, ਚਾਹੇ ਉਹ ਭਰਾਵਾਂ ਦੇ ਵਿੱਚੋਂ ਹੀ ਹੋਣ, ਤੁਹਾਡੇ ਭੈਣ ਭਰਾ ਫੈਮਿਲੀ ਦੇ ਵਿੱਚੋਂ ਵੀ ਹੋ ਸਕਦੇ ਨੇ, ਕਿਉਂਕਿ ਦੋਸਤੀ ਦਾ ਰਿਸ਼ਤਾ ਜਿਹੜਾ ਨਾ ਉਹ ਇੱਕ ਇੱਦਾਂ ਦਾ ਰਿਸ਼ਤਾ ਹੁੰਦਾ ਜਿਹੜਾ ਕਿ ਭੈਣ ਭਰਾਵਾਂ ਤੋਂ ਵੀ ਅੱਗੇ ਹੁੰਦਾ। ਪਰ ਕਈ ਭੈਣ ਭਰਾ ਜਾਂ ਫਿਰ ਕਈ ਘਰ ਦੇ ਵਿੱਚ ਇੱਦਾਂ ਦੇ ਰਿਸ਼ਤੇ ਹੁੰਦੇ ਨੇ ਜਿਹੜੇ ਇੱਦਾਂ ਲੱਗਦਾ ਕਿ ਇਹ ਦੋਸਤ ਤੋਂ ਵੀ ਵੱਧ ਕੇ ਨੇ, ਪਰ ਫਿਰ ਵੀ ਉਹ ਰਿਸ਼ਤਾ ਉਸ ਤਰ੍ਹਾਂ ਦੇ ਲੋਕਾਂ ਦੇ ਨਾਲ ਹੋਣਾ ਚਾਹੀਦਾ ਹੈ ਜਿਨ੍ਹਾਂ ਤੋਂ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਸਿੱਖ ਕੇ ਨਿਕਲੀਏ। ਔਰ ਅੱਛਾ ਇਨਸਾਨ ਜਿਹੜਾ ਉਹ ਸਾਡੀ ਜ਼ਿੰਦਗੀ ਨੂੰ ਬਹੁਤ ਹੀ ਪੋਜ਼ਿਟਿਵ ਬਣਾ ਦਿੰਦਾ ਹੈ। ਬਿਲਕੁਲ, ਅਤੇ ਇਹਨਾਂ ਦੀ ਕਹਾਣੀ ਜਿਹੜੀ ਮੈਂ ਸ਼ੇਅਰ ਕਰਾਂਗੀ, ਮੈਂ ਵੀ ਇਹਨਾਂ ਤੋਂ ਕੁਝ ਸਿੱਖਿਆ। ਔਰ ਇਹਨਾਂ ਨੇ ਸਾਨੂੰ ਇਹ ਸਿਖਾਇਆ ਕਿ ਜੀਵਨ ਦੇ ਵਿੱਚ ਬਿਨਾਂ ਕਿਸੇ ਲਾਈਮਲਾਈਟ ਤੋਂ ਆਪਣੇ ਚੰਗੇ ਕਰਮ ਕਰਦੇ ਜਾਓ। ਤੁਸੀਂ ਦੁਨੀਆਂ ਦੇ ਵਿੱਚ ਨਾ ਸੀ, ਪਰ ਕਮ ਸੇ ਕਮ ਉਸ ਪਰਮਾਤਮਾ ਦੀ ਨਜ਼ਰ ਦੇ ਵਿੱਚ ਜ਼ਰੂਰ ਲਾਈਮਲਾਈਟ ਵਿੱਚ ਰਹੋਗੇ। ਔਰ ਕਿਸੇ ਵਾਸਤੇ ਕੀਤਾ ਹੋਇਆ ਇੱਕ ਛੋਟਾ ਜਿਹਾ ਐਫਰਟ ਜਿਹੜਾ ਨਾ ਉਹ ਤੁਹਾਨੂੰ ਉਹਦਾ ਰਿਜ਼ਲਟ ਜ਼ਰੂਰ ਮਿਲੇਗਾ, ਅੱਜ ਨਹੀਂ ਤਾਂ ਕੱਲ੍ਹ ਮਿਲੇਗਾ, ਪਰ ਮਿਲੇਗਾ ਜ਼ਰੂਰ। ਜੀ ਹਾਂ, ਇਹ ਕਹਾਣੀ ਮੈਂ ਸ਼ੁਰੂ ਕਰਾਂ ਇਸ ਤੋਂ ਪਹਿਲਾਂ, ਵਿਹਲਾ ਹੋ ਗਿਆ ਜੀ ਇਸ ਪ੍ਰੋਗਰਾਮ ਦੇ ਫਸਟ ਟਰੈਕ ਨੂੰ ਪਲੇ ਕਰਨ ਦਾ, ਇੰਜੋਏ ਕਰਦੇ ਹਾਂ ਇਸ ਟਰੈਕ ਨੂੰ। ਪਰ ਪ੍ਰੋਗਰਾਮ ਇਹ ਲਵ ਯੂ ਜ਼ਿੰਦਗੀ, ਇਹ ਜ਼ਿੰਦਗੀ ਨੂੰ ਐਕਚੁਅਲ ਦੇ ਵਿੱਚ ਸਹੀ ਡਾਇਰੈਕਸ਼ਨ 'ਚ ਲਿਜਾਣ ਵਾਲਾ ਪ੍ਰੋਗਰਾਮ। ਇਹਦੇ ਵਿੱਚ ਇੱਕ ਬਹੁਤ ਇੰਸਪੀਰੇਸ਼ਨਲ ਕਹਾਣੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਪਰ ਇਸ ਖੂਬਸੂਰਤ ਜਿਹੇ ਟਰੈਕ ਤੋਂ ਬਾਅਦ, ਕਿਉਂਕਿ ਜਲਵਾ ਜਿਹੜਾ ਨਾ ਉਹ ਬਰਕਰਾਰ ਰਹਿਣਾ ਚਾਹੀਦਾ ਸਾਡਾ।

ਹਾਂਜੀ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ। ਤੁਸੀਂ ਬਣੇ ਹੋਏ ਹੋ ਆਪਣੀ ਦੋਸਤ ਵੰਦਨਾ ਦੇ ਨਾਲ। ਅਤੇ ਅੱਜ ਮੈਂ ਗੱਲ ਕਰਾਂਗੀ ਪੰਜਾਬ ਦੇ ਵਾਟਰਮੈਨ ਦੇ ਨਾਮ ਤੋਂ ਮਸ਼ਹੂਰ ਹੋਏ ਇੱਕ ਲੜਕੇ ਦੇ ਬਾਰੇ 'ਚ ਜਿਨ੍ਹਾਂ ਦਾ ਨਾਂ ਹੈ ਹਰਪਾਲ ਸਿੰਘ ਪਾਲੀ। ਜੀ ਹਾਂ, ਹਰਪਾਲ ਸਿੰਘ ਪਾਲੀ ਇੱਕ ਇੱਦਾਂ ਦੇ ਖਾਸ ਸ਼ਖਸੀਅਤ ਮੈਂ ਕਹਾਂਗੀ ਉਹਨਾਂ ਨੂੰ ਜ਼ਰੂਰ, ਕਿਉਂਕਿ ਇੱਦਾਂ ਦੀ ਖਤਰਨਾਕ ਪੈਂਦੀ ਹੋਈ ਗਰਮੀ ਦੇ ਵਿੱਚ ਉਹਨਾਂ ਨੇ 15 ਸਾਲ ਪਿਛਲੇ 15 ਸਾਲਾਂ ਤੋਂ ਇੱਕ ਬੀੜਾ ਚੱਕਿਆ, ਮਤਲਬ ਇੱਕ ਰਿਸਪੋਂਸੀਬਿਲਟੀ ਲਿੱਤੀ ਹੈ ਕਿ ਸ਼ਿਵਾਲਿਕ ਦੇ ਜਿਹੜੇ ਜੰਗਲ ਨੇ ਉੱਥੇ, ਕਿਉਂਕਿ ਇਸ ਤਰ੍ਹਾਂ ਇਸ ਟਾਈਮ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਕਿ ਜੰਗਲਾਂ ਦੇ ਵਿੱਚ ਵੀ ਅਲੱਗ ਅਲੱਗ ਜਿਹੜੇ ਵਾਟਰ ਰਿਸੋਰਸਿਸ ਹੁੰਦੇ ਨੇ ਨਾ, ਵਾਟਰ ਹਾਰਵੈਸਟਿੰਗ ਦੇ ਜਿਹੜੇ ਪੁਆਇੰਟਸ ਹੁੰਦੇ ਨੇ, ਉਹ ਸੁੱਕ ਜਾਂਦੇ ਨੇ। ਅਤੇ ਉਸ ਟਾਈਮ 'ਤੇ ਉਹਨਾਂ ਜੰਗਲੀ ਜਾਨਵਰਾਂ ਦੇ ਪੀਣ ਵਾਸਤੇ ਉੱਥੇ ਵਿਚਾਰਿਆਂ ਦੇ ਪਾਣੀ ਨਹੀਂ ਰਹਿੰਦਾ, ਅਤੇ ਉਹ ਇੰਨੀਆਂ ਗਰਮੀਆਂ ਦੇ ਵਿੱਚ ਫਿਰ ਸ਼ਹਿਰ ਵੱਲ ਨੂੰ ਭੱਜਦੇ ਨੇ, ਅਤੇ ਜਦੋਂ ਆਉਂਦੇ ਨੇ ਸ਼ਹਿਰਾਂ ਵੱਲ ਅਤੇ ਉਦੋਂ ਹੁੰਦੇ ਨੇ ਉਹਨਾਂ ਦੇ ਨਾਲ ਐਕਸੀਡੈਂਟਸ। ਲੋਕ ਡਰ ਕੇ ਉਹਨਾਂ ਨੂੰ ਮਾਰਦੇ ਨੇ ਅਤੇ ਉਹ ਵਿਚਾਰੇ ਮਾਰਾਂ ਖਾਂਦੇ ਨੇ, ਕਿਉਂਕਿ ਉਹਨਾਂ ਕੋਲੋਂ ਕੋਈ ਆਪਸ਼ਨ ਨਹੀਂ ਹੈ ਹੋਰ ਇੱਧਰ ਨੂੰ ਆਉਣ ਤੋਂ ਇਲਾਵਾ। ਅਤੇ ਹਰਪਾਲ ਸਿੰਘ ਪਾਲੀ ਕਾਨਪੁਰ ਖੂਹੀ ਵਿਲੇਜ ਰੋਪੜ ਡਿਸਟ੍ਰਿਕਟ ਤੋਂ ਇੱਕ ਦਿਨ ਛੱਡ ਕੇ ਨਿਕਲਦੇ ਨੇ ਆਪਣਾ ਟੈਂਕਰ ਲੈ ਕੇ ਪਾਣੀ ਦਾ, ਅਤੇ ਉਹ ਪਾਣੀ ਦਾ ਟੈਂਕਰ ਜਿਹੜਾ ਹੈ ਉਹ ਜਾਂਦਾ ਹੈ ਜੀ ਉੱਥੇ ਉਹਨਾਂ ਜੰਗਲਾਂ ਦੇ ਵਿੱਚ, ਜਿੱਥੇ ਜਾ ਕੇ ਉਹ ਬਹੁਤ ਸਾਰੇ ਜਿੰਨੇ ਵੀ ਉੱਥੇ ਦੇ ਪੌਂਡਸ ਨੇ ਜਾਂ ਫਿਰ ਛੋਟੇ ਛੋਟੇ ਇੱਦਾਂ ਦੇ ਹਾਰਵੈਸਟ ਜਿਹੜੇ ਵਾਟਰ ਹਾਰਵੈਸਟਿੰਗ ਵਾਸਤੇ ਛੋਟੇ ਛੋਟੇ ਖੱਡ ਜਾਂ ਤਲਾਬ ਬਣਾਏ ਹੋਏ ਨੇ, ਉਹਨਾਂ ਨੂੰ ਭਰਦੇ ਨੇ ਉਹ ਉਹਨਾਂ ਆਪਣੇ ਨਾਲ ਲਿਜਾਏ ਗਏ ਪਾਣੀ ਦੇ ਨਾਲ।

ਔਰ ਇਹ ਸਿਲਸਿਲਾ ਪਿਛਲੇ 15 ਸਾਲਾਂ ਤੋਂ ਇਸੇ ਤਰੀਕੇ ਦੇ ਨਾਲ ਚੱਲ ਰਿਹਾ। ਇਸੇ ਕਰਕੇ ਨਾ ਉਹਨਾਂ ਦਾ ਨਾਮ ਜਿਹੜਾ ਹੈ ਨਾ ਉਹ ਵਾਟਰ ਮੈਨ ਪੈ ਗਿਆ। ਲੋਕ ਉਹਨਾਂ ਨੂੰ ਆਸੇ ਪਾਸੇ ਵਾਟਰ ਮੈਨ ਕਹਿਣ ਲੱਗ ਗਏ ਨੇ। ਔਰ ਇੰਨੇ ਜ਼ਿਆਦਾ ਜਿਹੜੇ ਹੈ ਔਖੇ ਮਹੀਨਿਆਂ ਦੇ ਵਿੱਚ ਜਦੋਂ ਇੰਨੀ ਜ਼ਿਆਦਾ ਗਰਮੀ ਪੈਂਦੀ ਹੈ, ਇਹ ਜਿਹੜਾ ਲੜਕਾ ਹੈ ਹਰਪਾਲ ਸਿੰਘ ਪਾਲੀ, ਇਹਨਾਂ ਦੇ ਬਾਰੇ 'ਚ ਪੜ੍ਹ ਕੇ ਮੇਰੇ ਵਾਸਤੇ, ਮੇਰੇ ਮਨ ਦੇ ਵਿੱਚ ਇਹਨਾਂ ਵਾਸਤੇ ਰਿਸਪੈਕਟ ਬਹੁਤ ਜ਼ਿਆਦਾ ਵੱਧ ਗਈ ਹੈ। ਜਦੋਂ ਇਹ ਇੰਨੇ ਐਫਰਟਸ ਕਰਦੇ ਨੇ ਬਿਨਾਂ ਕਿਸੇ ਇੱਕ ਸਿੰਗਲ ਪੈਨੀ ਦੇ ਹੈਲਪ ਤੋਂ ਵੀ, ਇਹ ਕਹਿੰਦੇ ਕਿ ਮੈਨੂੰ ਕੁਝ ਔਰਗਨਾਈਜੇਸ਼ਨਸ ਨੇ ਔਫਰ ਵੀ ਕੀਤੀ ਹੈਲਪ ਕਿ ਅਸੀਂ ਹੈਲਪ ਕਰ ਸਕਦੇ ਹਾਂ ਤੁਹਾਡੀ ਜੇ ਤੁਸੀਂ ਚਾਹੋ ਤਾਂ, ਜਦੋਂ ਨੋਟਿਸ ਦੇ ਵਿੱਚ ਆਈ ਹੈ ਚੀਜ਼, ਬਟ ਇਹਨਾਂ ਨੇ ਮਨਾ ਕਰ ਦਿੱਤਾ। ਇਹ ਕਹਿੰਦੇ ਨੇ ਕਿ ਮੈਂ ਆਪਣੀ ਮਿਹਨਤ ਦੇ ਨਾਲ ਆਪਣੀ ਕਮਾਈ ਦੇ 10% ਜਿਹੜਾ ਹਿੱਸਾ ਕਮਾਈ ਦੇ ਵਿੱਚੋਂ ਦੀ ਰੱਖਦੇ ਨੇ ਸਿਰਫ ਇਸ ਕੰਮ ਵਾਸਤੇ, ਉਹਦੇ ਵਿੱਚੋਂ ਹੀ ਇਹ ਸਾਰਾ ਖਰਚ ਕਰਦੇ ਨੇ ਅਤੇ ਇਹ ਸਾਰਾ ਜਿਹੜੀ ਸੇਵਾ ਹੈ ਇਹਨਾਂ ਜੀਵ ਜੰਤੂਆਂ ਦੀ ਕਰਦੇ ਨੇ। ਅਤੇ ਜਦੋਂ ਇਹ ਜਾਂਦੇ ਨੇ ਨਾ ਲੈ ਕੇ ਆਪਣੇ ਟਰੈਕਟਰ ਟਰੋਲੀ ਦੇ ਵਿੱਚ ਸਾਰਾ ਪਾਣੀ ਜਿਹੜਾ ਲੈ ਕੇ ਜਾਂਦੇ ਨੇ, ਇਹ ਅਲੱਗ ਅਲੱਗ ਮਤਲਬ ਵੱਡੇ ਛੋਟੇ 25 ਤਰ੍ਹਾਂ ਦੇ ਹੋਲਸ ਨੇ ਜਿਨ੍ਹਾਂ ਦੇ ਵਿੱਚ ਇਹ ਪਾਣੀ ਜਿਹੜਾ ਭਰਦੇ ਨੇ। ਔਰ ਇਹਦੇ ਨਾਲ ਕੀ ਹੁੰਦਾ ਕਿ 1-2 ਦਿਨ ਜਿਹੜੇ ਨੇ ਉਹਨਾਂ ਵਿਚਾਰੇ ਜੀਵ ਜੰਤੂਆਂ ਦੇ ਇੰਨੀ ਗਰਮੀ ਦੇ ਵਿੱਚ ਨਿਕਲ ਜਾਂਦੇ ਨੇ। ਔਰ ਤੁਹਾਨੂੰ ਪਤਾ ਕਿ ਇਹਨਾਂ ਦੇ ਟਰੈਕਟਰ ਦੀ ਕਹਿੰਦੇ ਆਵਾਜ਼ ਵੀ ਜਿਹੜੀ ਹੈ ਨਾ ਉਹ ਦੱਸਦੇ ਨੇ ਕਿ ਮੇਰੇ ਟਰੈਕਟਰ ਦੀ ਆਵਾਜ਼ ਜਿਹੜੀ ਆ ਉੱਥੇ ਦੇ ਜਾਨਵਰਾਂ ਨੂੰ, ਮੋਰ ਨੇ ਉੱਥੇ ਜਾਂ ਫਿਰ ਹੋਰ ਵੀ ਜਿਹੜੇ ਅਲੱਗ ਅਲੱਗ ਜਾਨਵਰ ਨੇ ਉਹਨਾਂ ਸਾਰਿਆਂ ਨੂੰ ਪਤਾ ਲੱਗ ਗਈ ਹੈ। ਅਤੇ ਜਿੱਦਾਂ ਹੀ ਆਵਾਜ਼ ਆਉਂਦੀ ਹੈ ਤਾਂ ਸਾਰੇ ਜਣੇ ਪੌਂਡਸ ਦੇ ਕੋਲ ਆਪਣੇ ਆਪ ਹੀ ਇਕੱਠੇ ਹੋ ਜਾਂਦੇ ਨੇ ਕਿ ਪਾਣੀ ਆ ਗਿਆ ਸਾਡੇ ਲਈ। ਅਤੇ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਆਲਮੋਸਟ ਡੇਲੀ ਹੀ ਜਾਣਾ ਪੈਂਦਾ ਉਹਨਾਂ ਨੂੰ, ਕਿਉਂਕਿ ਪਾਣੀ ਜਿਹੜਾ ਬਹੁਤ ਜਲਦੀ ਸੁੱਕ ਜਾਂਦਾ, ਕਿਉਂਕਿ ਆਸ ਪਾਸ ਦਾ ਮਾਹੌਲ ਜਿਹੜਾ ਮਤਲਬ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਜਾਨਵਰ ਇੰਨੇ ਜ਼ਿਆਦਾ, ਅਤੇ ਪਾਣੀ ਜਿਹੜਾ ਨਾ ਬਹੁਤ ਜਲਦੀ ਜਲਦੀ ਦੇ ਵਿੱਚ ਸੁੱਕ ਜਾਂਦਾ, ਅਤੇ ਇਸ ਕਰਕੇ ਫਿਰ ਕਈ ਵਾਰੀ ਉਹ ਡੇਲੀ ਵੀ ਟਰੈਵਲ ਕਰਦੇ ਨੇ। ਅਤੇ ਇਸ ਤਰੀਕੇ ਦੇ ਨਾਲ ਇਹ ਸੇਵਾ ਕਰ ਰਹੇ ਨੇ ਉਹਨਾਂ ਦੀ ਜਿਹੜੇ ਬੋਲ ਨਹੀਂ ਸਕਦੇ ਪਰ ਜਿਹੜੇ ਸ਼ਾਇਦ ਦੁਆਵਾਂ ਬਹੁਤ ਦਿੰਦੇ ਹੋਣਗੇ ਇਹਨਾਂ ਨੂੰ। ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਅਸੀਂ ਅੱਜ ਗੱਲ ਕਰ ਰਹੇ ਹਾਂ ਹਰਪਾਲ ਸਿੰਘ ਪਾਲੀ ਦ ਵਾਟਰ ਮੈਨ ਦੇ ਬਾਰੇ ਵਿੱਚ, ਜਿਹੜੇ ਕਿ ਰੋਪੜ ਤੋਂ ਨੇ ਅਤੇ ਸੇਵਾ ਕਰ ਰਹੇ ਨੇ ਬਹੁਤ ਸਾਰੇ ਜੀਵ ਜੰਤੂਆਂ ਦੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ। ਛੋਟੇ ਛੋਟੇ ਜਿਹੜੇ ਪੌਂਡਸ ਨੇ ਜਿਹੜੇ ਬਣੇ ਹੋਏ ਨੇ ਵਾਟਰ ਹਾਰਵੈਸਟਿੰਗ ਦੇ, ਉਹਨਾਂ ਦੇ ਵਿੱਚ ਪਾਣੀ ਭਰ ਕੇ, ਔਰ ਇਹ ਸੇਵਾ ਇਹਨਾਂ ਦੀ ਜਾਂ ਤਾਂ ਰੋਜ਼ ਦੀ ਹੁੰਦੀ ਹੈ ਜਾਂ ਫਿਰ ਇੱਕ ਦਿਨ ਛੱਡ ਕੇ ਜਾਂਦੇ ਨੇ। ਇਸ ਕਹਾਣੀ ਨੂੰ, ਇਹ ਕਹਾਣੀ ਜਿਹੜੀ ਇੰਨੀ ਮੋਟੀਵੇਸ਼ਨਲ ਕਹਾਣੀ ਹੈ, ਇੰਸਪੀਰੇਸ਼ਨਲ ਕਹਾਣੀ ਹੈ, ਇਹਨੂੰ ਅਸੀਂ ਕੰਟੀਨਿਊ ਕਰਾਂਗੇ ਜ਼ਰੂਰ ਪ੍ਰੋਗਰਾਮ ਦੇ ਵਿੱਚ। ਪਰ ਫਿਲਹਾਲ ਹਲੇ ਵਕਤ ਹੋ ਚੱਲਿਆ ਜੀ ਪ੍ਰਦੇਸ਼ਿਕ ਖਬਰਾਂ ਦਾ, ਉਸ ਤੋਂ ਬਾਅਦ ਵਿੱਚ ਮੈਂ ਆਵਾਂਗੀ ਵਾਪਸ ਅਤੇ ਗੱਲਬਾਤ ਕਰਾਂਗੇ ਅਸੀਂ ਕੰਟੀਨਿਊ ਹਰਪਾਲ ਸਿੰਘ ਪਾਲੀ ਜੀ ਦੇ ਬਾਰੇ 'ਚ।

ਜੀ ਹਾਂ, ਔਰ ਕਮ ਸੇ ਕਮ ਉਹ ਡੇਲੀ ਇਹਦੇ ਵਾਸਤੇ ਮਤਲਬ ਆਲਟਰਨੇਟ ਡੇ 'ਤੇ ਇੱਕ ਦਿਨ ਛੱਡ ਕੇ ਜਾਂਦੇ ਨੇ ਅਤੇ ਉਦੋਂ ਆਪਣਾ ਟੈਂਕਰ ਪਾਣੀ ਦਾ ਭਰ ਕੇ ਲੈ ਕੇ ਜਾਂਦੇ ਨੇ। 5 ਕਿਲੋਮੀਟਰ ਜਿਹੜਾ ਉਹਨਾਂ ਨੂੰ ਰੋਜ਼ ਮਤਲਬ ਇੱਕ ਦਿਨ ਬਾਅਦ ਜਦੋਂ ਜਾਂਦੇ ਨੇ ਉਹਨਾਂ ਨੂੰ ਟਰੈਵਲਿੰਗ ਕਰਨੀ ਪੈਂਦੀ ਹੈ ਆਪਣੇ ਪਾਣੀ ਦੇ ਟੈਂਕਰ ਦੇ ਨਾਲ, ਔਰ ਉੱਥੇ ਜਾਂਦੇ ਨੇ ਜਦੋਂ ਅਤੇ ਇਹ ਜਿਹੜਾ ਟੈਂਕਰ ਹੈ ਜਾਂ ਫਿਰ ਜੋ ਵੀ ਪਾਣੀ ਦਾ ਖਰਚਾ ਹੈ ਜਾਂ ਫਿਰ ਆਉਣ ਜਾਣ ਦਾ ਖਰਚਾ ਹੈ ਉਹ ਕਿਸੇ ਤੋਂ ਲੈਂਦੇ ਨਹੀਂ, ਉਹ ਖੁਦ ਇਹਨਾਂ ਸਾਰੇ ਐਕਸਪੈਂਸਿਸ ਨੂੰ ਬੇਅਰ ਕਰਦੇ ਨੇ।

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ।
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸ ਦੀ ਸ਼ੋਪਿੰਗ ਕਰਨ ਚੱਲੀਏ।
1: ਜ਼ਰੂਰ, ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਹਰ ਘਰ ਸੂਰਿਆ ਘਰ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਤਕਸੀਮ ਕੀਤੇ। ਪੰਜਾਬ 'ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ 11ਵੇਂ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ। ਚੀਫ਼ ਜਸਟਿਸ ਸੂਰਿਆਕਾਂਤ ਨੇ ਵਿਦਿਆਰਥੀਆਂ ਨੂੰ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ 'ਚ ਯੋਗਦਾਨ ਪਾਉਣ ਲਈ ਕੀਤਾ ਪ੍ਰੇਰਿਤ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਅਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਇੰਡੀਅਨ ਕੋਆਪਰੇਟਿਵ

0: ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ 'ਚ 27 ਮਈ ਤੱਕ ਈਡੀ ਰਿਮਾਂਡ 'ਤੇ ਭੇਜਿਆ ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜੁਆਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋਵੇਗਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ ਨੇ। ਰੋਜ਼ਗਾਰ ਮੇਲਾ ਦੇਸ਼ ਭਰ ਵਿਚ 47 ਥਾਵਾਂ ਤੇ ਆਯੋਜਿਤ ਕੀਤਾ ਗਿਆ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਭਰਤੀ ਹੋਏ ਉਮੀਦਵਾਰ ਰੇਲਵੇ, ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਅਤੇ ਉੱਚ ਸਿੱਖਿਆ ਵਿਭਾਗਾਂ ਸਮੇਤ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ 'ਚ ਸ਼ਾਮਲ ਹੋਣਗੇ। ਰੋਜ਼ਗਾਰ ਮੇਲੇ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਭਾਰਤ ਦੇ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ ਉਤਸੁਕ ਹੈ। ਉਨ੍ਹਾਂ ਆਖਿਆ,
1: आज हर भारतीय एक बड़े संकल्प के साथ आगे बढ़ रहा है। ये संकल्प 2047 तक विकसित भारत के निर्माण का संकल्प है। इस लक्ष्य की प्राप्ति के लिए आज देश अलग अलग सेक्टर्स में निवेश कर रहा है और इस निवेश से देश के युवाओं के लिए रोजगार के लाखों नए अवसर बन रहे हैं, जिसे आज भारत में सेमीकंडक्टर मैन्युफैक्चरिंग की पूरी सप्लाई चेन तैयार की जा रही है।
0: ਇਧਰ ਪੰਜਾਬ 'ਚ 19ਵਾਂ ਰੋਜ਼ਗਾਰ ਮੇਲਾ ਅੱਜ ਰੇਲ ਕੋਚ ਫੈਕਟਰੀ, RCF ਕਪੂਰਥਲਾ ਅਤੇ ਪਟਿਆਲਾ ਲੋਕੋਮੋਟਿਵ ਵਰਕਸ ਪਟਿਆਲਾ ਸਮੇਤ ਦੋ ਥਾਵਾਂ 'ਤੇ ਕਰਵਾਇਆ ਗਿਆ, ਜਿੱਥੇ 281 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। RCF ਕਪੂਰਥਲਾ ਵਿਖੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਿਹਾ,
2: रोजगार मेला देश भर में पावरफुल नेशनल इंस्टीट्यूशन बन गया है, जो इंश्योर करता है ट्रांसपेरेंसी, मेरिट बेस्ड और टाइम बाउंड रिक्रूटमेंट के लिए। आज देश भर में 51,000 अपॉइंटमेंट लेटर्स हैव बीन हैंडेड ओवर बाय द ऑनरेबल प्राइम मिनिस्टर एंड ये ईच अपॉइंटमेंट लेटर एक सिर्फ सरकारी या ऑफिशियल डॉक्यूमेंट नहीं है, एक तरफ से ये नेशन बिल्डिंग के लिए प्लेज भी है फॉर द शेयर्ड ड्रीम ऑफ अ डेवलप्ड इंडिया।
0: ਬਾਅਦ ਵਿੱਚ ਉਹਨਾਂ ਨੇ 93 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨੌਜਵਾਨਾਂ ਨੇ ਸਰਕਾਰ ਦਾ ਧੰਨਵਾਦ ਕੀਤਾ।
3: ਮੇਰਾ ਨਾਮ ਅਜੇ ਕੁਮਾਰ ਹੈ, ਮੈਂ ਰਾਜਸਥਾਨ ਕੇ ਜ਼ਿਲ੍ਹਾ ਬੀਕਾਨੇਰ ਕਾ ਰਹਿਣੇ ਵਾਲਾ ਹੂੰ ਔਰ ਮੇਰਾ ਚੈਨ SBI ਜੂਨੀਅਰ ਐਸੋਸੀਏਟ ਕੇ ਪਦ ਪਰ ਹੈ। ਕੇਂਦਰ ਸਰਕਾਰ ਕਾ ਬਹੁਤ ਤਹਿ ਦਿਲ ਸੇ ਧੰਨਵਾਦ ਵਿਅਕਤ ਕਰਨਾ ਚਾਹੁੰਦਾ ਹੂੰ।
4: ਮੈਂ ਆਕਾਸ਼ ਵਰਮਾ ਜੋਧਪੁਰ ਰਾਜਸਥਾਨ ਸੇ ਹੂੰ, ਮੁਝੇ ਰੇਲਵੇ ਮੈਂ ਆਫਿਸ ਐਗਜੀਕਿਊਟਿਵ ਕੇ ਪਦ ਪਰ ਨਿਯੁਕਤੀ ਮਿਲੀ ਹੈ।
5: ਮੇਰਾ ਨਾਮ ਜੋਤੀ ਹੈ, ਮੈਂ ਹਨੂਮਾਨਗੜ੍ਹ ਰਾਜਸਥਾਨ ਕੀ ਰਹਿਣੇ ਵਾਲੀ ਹੂੰ। ਮੈਂ SBI ਜੂਨੀਅਰ ਐਸੋਸੀਏਟ ਪਦ ਪਰ ਚੈਨਿਤ ਕੀ ਗਈ ਹੂੰ। ਮੈਂ ਕੇਂਦਰੀ ਸਰਕਾਰ ਕੋ ਤਹਿ ਦਿਲ ਸੇ ਇਸਕੇ ਲਈ ਧੰਨਵਾਦ ਕਰਤੀ ਹੂੰ।
6: ਮਾਈ ਨੇਮ ਇਜ਼ ਤਜਿੰਦਰ ਸਿੰਘ ਕੰਡਾ ਐਂਡ ਆਈ ਐਮ ਫਰੋਮ ਬਠਿੰਡਾ ਪੰਜਾਬ ਐਂਡ ਆਈ ਐਮ ਸਿਲੈਕਟਡ ਫਾਰ ਜੂਨੀਅਰ ਐਸੋਸੀਏਟ ਇਨ ਸਟੇਟ ਬੈਂਕ ਆਫ ਇੰਡੀਆ। ਆਈ ਐਮ ਸੋ ਗ੍ਰੇਟਫੁਲ ਫਾਰ ਦ ਸੈਂਟਰਲ ਗਵਰਨਮੈਂਟ ਟੂ ਗਿਵ ਮੀ ਦ ਓਪਰਚੁਨਿਟੀ ਟੂ ਸਰਵ।
0: ਉਧਰ ਪਟਿਆਲਾ 'ਚ ਪਟਿਆਲਾ ਲੋਕੋਮੋਟਿਵ ਵਰਕਸ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵੱਖ ਵੱਖ ਵਿਭਾਗਾਂ 'ਚ ਨਵੇਂ ਭਰਤੀ ਕੀਤੇ 188 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਉਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ,
7: PLW ਮੈਂ 188 ਅਭਿਆਰਥੀਓਂ ਕੋ ਨਿਯੁਕਤੀ ਪੱਤਰ ਦੀਏ ਗਏ ਹੈ। 188 ਨਿਯੁਕਤੀਓਂ ਮੇਂ ਸੇ ਕਰੀਬ 65 ਪੰਜਾਬ ਸੇ ਹੈ, 128 ਇੰਡੀਅਨ ਰੇਲਵੇ ਮੇਂ ਹੈ ਔਰ ਇੰਡੀਅਨ ਰੇਲਵੇ ਕੇ 128 ਮੇਂ ਸੇ ਕਰੀਬ 11 ਹੈ ਵੋ ਪੰਜਾਬ ਸੇ ਸੰਬੰਧਿਤ ਹੈ।
0: ਇਸ ਦੌਰਾਨ ਨਵ ਨਿਯੁਕਤ ਉਮੀਦਵਾਰਾਂ ਦਾ ਆਖਣਾ ਹੈ,
8: मेरा नाम विजय दुबे है, मैं उत्तर प्रदेश अयोध्या से बिलोंग करता हूँ और मैंने यह परीक्षा 2024 में इस परीक्षा का फॉर्म भरा था। मुझे प्रोडक्शन यूनिट में एज अ JEE मैकेनिकल जॉब मैंने पाई है। प्रधानमंत्री नरेंद्र मोदी का मैं तहे दिल से धन्यवाद करना चाहता हूँ।
9: मेरा नाम शालिनी चतुर्वेदी है, मैं उत्तर प्रदेश से बिलोंग करती हूँ। 2026 में मेरा सिलेक्शन एज ए डिपो मटेरियल सुपरिटेंडेंट के तौर पर हुआ है। प्रधानमंत्री श्री नरेंद्र मोदी जी की आभारी हूँ क्योंकि उन्होंने इस एग्जाम को काफ़ी अच्छे से कराया है, इसमें किसी प्रकार की धांधली नहीं हुई है और जो इस पद के
0: ਬਠਿੰਡਾ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਅੱਜ 11ਵੇਂ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ ਕੀਤਾ। ਇਸ ਮੌਕੇ ਚੀਫ ਜਸਟਿਸ ਸੂਰਿਆਕਾਂਤ ਨੇ ਮੁੱਖ ਮਹਿਮਾਨ ਵਜੋਂ ਆਨਲਾਈਨ ਮਾਧਿਅਮ ਰਾਹੀਂ ਸਮਾਰੋਹ 'ਚ ਸ਼ਿਰਕਤ ਕੀਤੀ। ਇਸ ਮੌਕੇ ਦੇਸ਼ ਦੇ ਚੀਫ ਜਸਟਿਸ ਨੇ ਯੂਨੀਵਰਸਿਟੀ ਦੇ ਕੇਂਦਰੀ ਲਾਇਬ੍ਰੇਰੀ ਭਵਨ ਦਾ ਆਨਲਾਈਨ ਉਦਘਾਟਨ ਕੀਤਾ। ਇਸ ਭਵਨ ਦਾ ਨਿਰਮਾਣ ਲਗਭਗ 14,40,00,000 ਰੁਪਏ ਦੀ ਲਾਗਤ ਨਾਲ ਕੀਤਾ ਗਿਆ। ਉਹਨਾਂ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਡਿਗਰੀ ਵੰਡ ਸਮਾਰੋਹ ਨੂੰ ਆਧੁਨਿਕ ਭਾਰਤ ਦੀਆਂ ਆਸਾਂ ਉਮੀਦਾਂ ਦਾ ਉਤਸਵ ਕਰਾਰ ਦਿੱਤਾ। ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਤਰੱਕੀ ਦੀ ਸ਼ਲਾਘਾ ਕਰਦਿਆਂ ਉਹਨਾਂ ਆਖਿਆ ਕਿ ਯੂਨੀਵਰਸਿਟੀ ਅਕਾਦਮਿਕ ਉੱਤਮਤਾ, ਵਿਭਿੰਨਤਾ, ਸਹਿਯੋਗ ਅਤੇ ਵਿਗਿਆਨਕ ਸੋਚ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ। ਉਹਨਾਂ ਕਿਹਾ ਕਿ ਅਜਿਹੀਆਂ ਯੂਨੀਵਰਸਿਟੀਆਂ ਸਿਰਫ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਨਹੀਂ ਸਗੋਂ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ 'ਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਨੇ। ਯੂਨੀਵਰਸਿਟੀ ਵੱਲੋਂ 1073 ਪੋਸਟ ਗ੍ਰੈਜੂਏਟ ਅਤੇ PhD ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਅਤੇ 44 ਹੋਣਹਾਰ ਵਿਦਿਆਰਥੀਆਂ ਨੂੰ ਸੋਨੇ ਦੇ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ

ਸਾਡਾ ਐਕਸ ਹੈਂਡਲ ਹੈ @RNU ਜਲੰਧਰ, ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @RNU ਜਲੰਧਰ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਕਰਵਾਏ ਗਏ ਸਾਲਾਨਾ ਪੁਰਸਕਾਰ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਾਹਿਤ ਦੇ ਵੱਖ ਵੱਖ ਖੇਤਰਾਂ ਦੇ ਉੱਘੇ ਲੇਖਕਾਂ, ਕਵੀਆਂ ਅਤੇ ਸਾਹਿਤਕ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਚੰਡੀਗੜ੍ਹ ਸਾਹਿਤ ਅਕਾਦਮੀ ਨੇ ਵੱਖ ਵੱਖ ਸ਼੍ਰੇਣੀਆਂ 'ਚ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ। ਵਰ੍ਹੇ 2023 ਅਤੇ 24 ਲਈ ਕੁੱਲ 8 ਸੀਨੀਅਰ ਸਾਹਿਤਕਾਰਾਂ ਨੂੰ ਹਿੰਦੀ, ਪੰਜਾਬੀ, ਸੰਸਕ੍ਰਿਤ ਅਤੇ ਅੰਗਰੇਜ਼ੀ 'ਚ ਅਵਾਰਡ ਆਫ ਰਿਕਗਨੀਸ਼ਨ ਨਾਲ ਨਵਾਜ਼ਿਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਸਾਹਿਤ ਨੂੰ ਕੇਵਲ ਸਮਾਜ ਦਾ ਦਰਪਣ ਹੀ ਨਹੀਂ ਬਲਕਿ ਮਾਨਵਤਾ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਚਾਨਣ ਮੁਨਾਰਾ ਦੱਸਿਆ। ਸੂਬੇ ਭਰ ਵਿੱਚ ਝਾਤੇ ਦੀ ਗਰਮੀ ਕਾਰਨ ਵੱਧ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਭਾਰੀ ਗਰਮੀ ਦੇ ਪ੍ਰਭਾਵਾਂ ਨੂੰ ਰੋਕਣ, ਘੱਟ ਕਰਨ ਤੇ ਸੁਚੱਜੇ ਪ੍ਰਬੰਧਨ ਲਈ ਸਹੂਲਤਾਂ ਪ੍ਰਦਾਨ ਕਰਨ ਤੇ ਇਸ ਸਬੰਧੀ ਕਰਮਚਾਰੀਆਂ ਨੂੰ ਤਿਆਰ ਕਰਨ ਲਈ ਸਰਗਰਮ ਕਦਮ ਚੁੱਕੇ ਗਏ ਨੇ। ਮੰਤਰੀ ਨੇ ਕਿਹਾ ਕਿ ਗਰਮੀ ਕਾਰਨ ਹੀਟ ਸਟ੍ਰੋਕ, ਲੂ ਲੱਗਣ ਦਾ ਜੋਖਮ ਕਾਫੀ ਵੱਧ ਜਾਂਦਾ ਹੈ ਤੇ ਦਿਲ ਤੇ ਸਾਹ ਸੰਬੰਧੀ ਦਿੱਕਤਾਂ ਵਿੱਚ ਵੀ ਵਾਧਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਮੰਤਰੀ ਨੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਸਿਵਲ ਸਰਜਨਾਂ ਨੂੰ ਜ਼ਿਲ੍ਹਾ ਹਸਪਤਾਲਾਂ, ਸਬ ਡਿਵੀਜ਼ਨਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ 'ਚ ਸਮਰਪਿਤ ਹੀਟ ਸਟ੍ਰੋਕ ਪ੍ਰਬੰਧਨ ਇਕਾਈਆਂ ਨੂੰ ਕਾਰਜਸ਼ੀਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵਾਰਡ ਸਰਗਰਮ ਕੂਲਿੰਗ ਉਪਾਵਾਂ ਨਾਲ ਲੈਸ ਨੇ। ਸਿਹਤ ਮੰਤਰੀ ਨੇ ਲੋਕਾਂ, ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਵੀ ਚੌਕਸ ਰਹਿਣ ਅਤੇ ਵਿਭਾਗ ਦੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਕੀਤੇ ਗਏ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 27 ਮਈ ਤੱਕ ED ਰਿਮਾਂਡ 'ਤੇ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਜੇ ਸਹਿਗਲ ਨੂੰ ਫਰਜ਼ੀ ਸਹਿਮਤੀ ਪੱਤਰ ਜਮ੍ਹਾਂ ਕਰਵਾ ਕੇ ਧੋਖਾਧੜੀ ਨਾਲ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ ਪ੍ਰਾਪਤ ਕਰਨ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਇਹ ਜਾਂਚ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ FIR ਦਰਜ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਸੀ। ਵਿਭਾਗ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਮੁਲਜ਼ਮ ਨੇ 15 ਜ਼ਮੀਨ ਮਾਲਕਾਂ ਦੀ 30 ਏਕੜ ਤੋਂ ਵੱਧ ਜ਼ਮੀਨ ਦੇ ਸਬੰਧ ਵਿੱਚ ਫਰਜ਼ੀ ਸਹਿਮਤੀ ਪੱਤਰ ਤਿਆਰ ਕੀਤੇ ਸਨ। IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਪੰਜਾਬ ਕਿੰਗਸ ਨਾਲ ਹੋਵੇਗਾ। ਇਹ ਮੈਚ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਇਕਾਨਾ ਸਟੇਡੀਅਮ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਅਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ 'ਚ ਨਵਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਪੰਜਾਬ 'ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪਟਿਆਲਾ ਲੋਕੋਮੋਟਿਵ ਵਰਕਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ 11ਵੇਂ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ। ਚੀਫ ਜਸਟਿਸ ਸੂਰਿਆਕਾਂਤ ਨੇ ਵਿਦਿਆਰਥੀਆਂ ਨੂੰ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ 'ਚ ਯੋਗਦਾਨ ਪਾਉਣ ਲਈ ਕੀਤਾ ਪ੍ਰੇਰਿਤ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ 'ਚ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

0: ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ। ਤੁਸੀਂ ਬਣੇ ਹੋਏ ਹੋ ਆਪਣੀ ਦੋਸਤ ਵੰਦਨਾ ਦੇ ਨਾਲ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਹੀ ਸੋਹਣੀ ਜਿਹੀ ਇੱਕ ਇੰਸਪੀਰੇਸ਼ਨਲ ਸਟੋਰੀ ਜਿਹੜੀ ਹੈ ਉਹਦੇ ਬਾਰੇ 'ਚ ਗੱਲ ਕਰ ਰਹੇ ਹਾਂ ਕਿ ਕਿੱਦਾਂ ਜ਼ਿੰਦਗੀ ਜਿਹੜੀ ਹੈ ਨਾ ਉਹ ਸਿਰਫ ਸਾਡੇ ਲਈ ਨਹੀਂ, ਹਰ ਇੱਕ ਜੀਵ ਜੰਤੂ ਨੂੰ ਓਨੀ ਹੀ ਪਿਆਰੀ ਹੈ ਜਿੰਨੀ ਸਾਨੂੰ ਪਿਆਰੀ ਹੈ, ਅਤੇ ਜਿੰਨਾ ਸਾਨੂੰ ਜੀਣ ਦਾ ਹੱਕ ਹੈ ਇਸ ਦੁਨੀਆਂ ਦੇ ਵਿੱਚ, ਇੰਨਾ ਹੀ ਹੱਕ ਜਿਹੜਾ ਹੈ ਉਹ ਉਹਨਾਂ ਨੂੰ ਹੈ। ਜੀ ਹਾਂ, ਗੱਲ ਮੈਂ ਕਰ ਰਹੀ ਹਾਂ ਹਰਪਾਲ ਸਿੰਘ ਪਾਲੀ ਦੇ ਬਾਰੇ ਵਿੱਚ ਕਿ ਉਹਨਾਂ ਦੀ ਕਹਾਣੀ ਸ਼ਾਇਦ ਸਾਡੇ ਵਾਸਤੇ ਇੱਕ ਮੋਟੀਵੇਸ਼ਨ ਬਣੇ। ਉਸ ਬਾਰੇ 'ਚ ਅਸੀਂ ਲਾਸਟ ਵਿੱਚ ਗੱਲ ਕਰਾਂਗੇ, ਬਟ ਫਿਲਹਾਲ ਮੈਂ ਗੱਲ ਕਰ ਰਹੀ ਸੀਗੀ ਕਿ ਉਹ ਲੈ ਕੇ ਜਾਂਦੇ ਨੇ ਡੇਲੀ ਪਾਣੀ ਜਿਹੜਾ ਇੱਕ ਟੈਂਕਰ ਭਰ ਕੇ ਅਤੇ ਅਲੱਗ ਅਲੱਗ ਪੌਂਡਸ ਦੇ ਵਿੱਚ ਪਾਉਂਦੇ ਨੇ, ਔਰ ਜੀਵ ਜੰਤੂ ਜਿਹੜੇ ਨੇ ਉੱਥੇ ਦੇ ਜਾਨਵਰ ਨੇ ਉਹ ਪਛਾਣਦੇ ਨੇ ਉਹਨਾਂ ਦੇ ਟਰੈਕਟਰ ਦੀ ਆਵਾਜ਼ ਨੂੰ। ਉਹਨਾਂ ਨੂੰ ਲੱਗਦਾ ਪਤਾ ਕਿ ਆ ਗਏ ਨੇ ਜੀ ਹਰਪਾਲ ਜੀ ਲੈ ਕੇ ਉਹਨਾਂ ਵਾਸਤੇ ਪਾਣੀ। ਔਰ ਤੁਹਾਨੂੰ ਪਤਾ ਹੈ ਕਿ ਜਿਹੜਾ ਪਾਣੀ ਭਰਦਿਆਂ ਭਰਦਿਆਂ ਉਹਨਾਂ ਨੇ ਨਾਲ ਨਾਲ ਬਹੁਤ ਸਾਰੇ ਜਿਹੜੇ ਪੌਂਡਸ ਨੇ ਉਹਨਾਂ ਨੂੰ ਪੱਕਿਆਂ ਵੀ ਕੀਤਾ ਤਾਂ ਕਿ ਉਹਨਾਂ ਦੀ ਜਿਹੜੀ ਸ਼ੇਪ ਹੈ ਉਹ ਐਜ਼ ਇਟ ਇਜ਼ ਮੇਨਟੇਨ ਰਹੇ ਔਰ ਪਾਣੀ ਆਰਾਮ ਦੇ ਨਾਲ ਉਹਦੇ 'ਚ ਭਰਿਆ ਜਾ ਸਕੇ। ਔਰ ਜਦਕਿ ਹੁਣ ਇੰਨੇ ਜ਼ਿਆਦਾ ਫਿਊਲ ਦੇ ਰੇਟ ਵੱਧ ਰਹੇ ਨੇ, ਮੇਨਟੇਨੈਂਸ ਚਾਰਜਸ ਬਹੁਤ ਜ਼ਿਆਦਾ ਨੇ, ਆਉਣਾ ਜਾਣਾ ਬਹੁਤ ਜ਼ਿਆਦਾ ਐਫਰਟਸ ਪੈਂਦੇ ਨੇ ਇਹਦੇ ਵਿੱਚ, ਪਰ ਫਿਰ ਵੀ ਹਰਪਾਲ ਜੀ ਜਿਹੜੇ ਨੇ ਉਹ ਲੱਗੇ ਹੀ ਹੋਏ ਨੇ ਆਪਣੇ ਐਫਰਟਸ ਕਰਨ। ਔਰ ਸਭ ਤੋਂ ਜ਼ਿਆਦਾ ਐਪਰੀਸ਼ੀਏਟ ਕਰਨ ਵਾਲੀ ਗੱਲ ਜਿਹੜੀ ਇਹ ਹੈ ਕਿ ਉਹਨਾਂ ਨੇ ਹਜੇ ਤੱਕ ਕੋਈ ਸਿੰਗਲ ਹੈਲਪ ਨਹੀਂ ਲਈ ਕਿਤੋਂ, ਔਰ ਉਹਨਾਂ ਨੂੰ ਵਾਟਰਮੈਨ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਜੀ ਹਾਂ, ਵਾਟਰਮੈਨ ਤਾਂ ਉਹ ਹੈਗੇ ਹੀ ਨੇ ਕਿਉਂਕਿ ਉਹ ਜ਼ਿੰਦਗੀ ਦੇ ਰਹੇ ਨੇ ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਨਹੀਂ, ਇੰਸਪੀਰੇਸ਼ਨ ਦੇ ਰਹੇ ਨੇ ਬਹੁਤ ਸਾਰੇ ਲੋਕਾਂ ਨੂੰ, ਔਰ ਜਿਹੜਾ ਜੀਣ ਦਾ ਇੱਕ ਰੀਜ਼ਨ ਜਿਹੜਾ ਹੈਗਾ, ਮਤਲਬ ਕਿ ਜਿਹਦੇ ਨਾਲ ਜੀ ਸਕਣ, ਸਰਵਾਈਵ ਕਰ ਸਕਣ ਜੀਵ ਜੰਤੂ ਜਿਹੜੇ ਨੇ, ਉਹ ਇੱਕ ਬਹੁਤ ਵੱਡਾ ਕੰਮ ਕਰ ਰਹੇ ਨੇ। ਕਿਉਂਕਿ ਕਹਿੰਦੇ ਨੇ ਨਾ, ਪਾਣੀ ਪਿਆਉਣ ਤੋਂ ਵੱਡਾ ਪੁੰਨ ਕੋਈ ਨਹੀਂ। ਔਰ ਉਹ ਹਮੇਸ਼ਾ ਕਹਿੰਦੇ ਨੇ ਕਿ ਮੈਂ ਜਿਹੜਾ ਸਾਰਾ ਫੰਡ ਹੈ ਨਾ ਉਹ ਆਪਣੀ ਪੋਕਿਟ ਤੋਂ ਲਾਉਂਦਾ, ਅਤੇ ਉਹ ਮਤਲਬ ਉਹਨਾਂ ਨੂੰ ਇੱਦਾਂ ਵਿਸ਼ਵਾਸ ਹੈ ਕਿ ਇਹਨਾਂ ਜੰਗਲੀ ਜਾਨਵਰਾਂ ਨੂੰ ਹੈਲਪ ਕਰਨ ਤੋਂ ਬਾਅਦ ਦੇ ਵਿੱਚ, ਇਹਨਾਂ ਨੂੰ ਜੀਣ ਦੇ ਵਿੱਚ ਹੈਲਪ ਕਰਨ ਤੋਂ ਬਾਅਦ ਵਿੱਚ ਇੱਦਾਂ ਲੱਗਦਾ ਉਹਨਾਂ ਨੂੰ ਕਿ ਪਰਮਾਤਮਾ ਮੇਰੀ ਹੈਲਪ ਕਰ ਰਿਹਾ ਅਤੇ ਇਹਨਾਂ ਦਾ ਆਸ਼ੀਰਵਾਦ ਜਿਹੜਾ ਉਹ ਮੇਰੇ ਨਾਲ ਹੈ। ਇਸ ਕਰਕੇ ਜ਼ਿੰਦਗੀ ਦੇ ਵਿੱਚ ਜਦੋਂ ਵੀ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਨਾ, ਮੈਂ ਇਹ ਜ਼ਰੂਰ ਆਪਣੇ ਜੀਵਨ ਦੇ ਵਿੱਚ, ਤੁਸੀਂ ਵੀ ਸ਼ਾਇਦ ਨੋਟ ਕੀਤਾ ਹੋਏਗਾ ਕਿ ਪਰਮਾਤਮਾ ਸਾਨੂੰ ਉਸ ਚੀਜ਼ ਦਾ ਫਲ ਜ਼ਰੂਰ ਦਿੰਦਾ ਔਰ ਸਾਡਾ ਕਿਤੇ ਨਾ ਕਿਤੇ ਉਹ ਲੇਖ ਲਿਖਿਆ ਜਾਂਦਾ। ਅਤੇ ਇਸ ਕਰਕੇ ਨਾ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਜਿੱਦਾਂ ਕਈ ਵਾਰੀ ਟੈਨਸ਼ਨਸ ਆ ਜਾਂਦੀਆਂ ਨੇ ਜਾਂ ਫਿਰ ਪਰੇਸ਼ਾਨੀਆਂ ਆ ਜਾਂਦੀਆਂ ਨੇ, ਇਸੇ ਕਰਕੇ ਹਮੇਸ਼ਾ ਹੀਲਰਸ ਵੀ ਇਹ ਗੱਲ ਕਹਿੰਦੇ ਨੇ ਕਿ ਜੇ ਤੁਸੀਂ ਜ਼ਿੰਦਗੀ 'ਚ ਹੀਲ ਕਰਨਾ ਨਾ, ਮਤਲਬ ਇਹਨਾਂ ਟੈਨਸ਼ਨਸ ਤੋਂ ਦੂਰ ਰਹਿਣਾ, ਅਤੇ ਨੇਚਰ ਦੇ ਕੋਲ ਜਾਓ ਹਮੇਸ਼ਾ। ਨੇਚਰ ਦੇ ਕੋਲ ਜਾਣ ਦਾ ਫਾਇਦਾ ਇਹ ਹੋਏਗਾ ਕਿ ਤੁਸੀਂ ਨੇਚਰ ਨੂੰ ਹੀਲ ਕਰੋਗੇ, ਕਿਉਂਕਿ ਕੀ ਨੇਚਰ ਦੇ ਕੋਲ ਜਾਣ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਜਾ ਕੇ ਜੰਗਲ ਦੇ ਵਿੱਚ ਤਪੱਸਿਆ ਕਰਨ ਲੱਗ ਜਾਈਏ, ਨਾ, ਨੇਚਰ

ਦੇ ਕੋਲ ਜਾਣ ਦਾ ਮਤਲਬ ਇਹ ਹੈਗਾ ਕਿ ਅਸੀਂ ਪੇੜ ਪੌਦਿਆਂ ਨੂੰ ਪਿਆਰ ਕਰੀਏ, ਪਸ਼ੂ ਪਕਸ਼ੀਆਂ ਨੂੰ ਪਿਆਰ ਕਰੀਏ। ਜਦੋਂ ਅਸੀਂ ਪੇੜ ਪੌਦਿਆਂ ਨੂੰ ਪਿਆਰ ਕਰਾਂਗੇ ਨਾ, ਤਾਂ ਅਸੀਂ ਉਹਨਾਂ ਨੂੰ ਠੀਕ ਕਰਨ ਵਾਸਤੇ, ਉਹਨਾਂ ਦੀ ਲਾਈਫ ਲੰਬੀ ਕਰਨ ਲਈ ਅਸੀਂ ਕੀ ਕਰਾਂਗੇ, ਅਸੀਂ ਉਹਦੇ ਅਸੀਂ ਪੌਦਿਆਂ ਦੀ ਗੁਡਾਈ ਕਰਨ ਲੱਗ ਜਾਂਦੇ ਹਾਂ, ਅਸੀਂ ਉਹਦੇ ਵਿੱਚ ਪਾਣੀ ਪਾਉਂਦੇ ਹਾਂ, ਅਸੀਂ ਐਕਸਟਰਾ ਜਿਹੜੀਆਂ ਉਹਦੀਆਂ ਖਰਾਬ ਪੱਤੀਆਂ ਨੇ ਉਹਨਾਂ ਨੂੰ ਕੱਟ ਕੇ ਡਿਸਕਾਰਡ ਕਰ ਦਿੰਦੇ ਹਾਂ, ਅਸੀਂ ਖਾਦ ਪਾਉਂਦੇ ਹਾਂ ਉਹਦੇ ਵਿੱਚ, ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਜਿਹੜਾ ਨਾ ਪੌਦਾ ਜਿਹੜਾ ਉਹ ਨਿਖਰ ਕੇ ਵਧਣ ਲੱਗ ਜਾਂਦਾ। ਔਰ ਸੇਮ ਜਦੋਂ ਉਹ ਨਿਖਰ ਕੇ ਵੱਧਦਾ ਹੈ ਤਾਂ ਤੁਹਾਡੀ ਖੁਸ਼ੀ ਵੀ ਉਹਦੇ ਨਾਲ ਨਾਲ ਵੱਧਦੀ ਹੈ, ਕਿਉਂਕਿ ਉਹ ਤੁਹਾਡੀ ਮਿਹਨਤ ਦਾ ਫਲ ਹੈ ਜਿਹੜਾ ਤੁਸੀਂ ਦੇਖ ਰਹੇ ਹੋ। ਬਿਲਕੁਲ, ਅਤੇ ਹਰਪਾਲ ਜੀ ਨੂੰ ਇਹ ਇੰਸਪੀਰੇਸ਼ਨ ਕਿੱਥੋਂ ਦੀ ਮਿਲੀ ਕਿ ਇਹ ਚੀਜ਼ ਉਹਨਾਂ ਨੂੰ ਕਰਨੀ ਚਾਹੀਦੀ ਹੈ ਇਹਨਾਂ ਜਾਨਵਰਾਂ ਵਾਸਤੇ, ਇਹ ਮੈਂ ਜ਼ਰੂਰ ਦੱਸਾਂਗੀ ਤੁਹਾਨੂੰ, ਪਰ ਇਸ ਸੋਹਣੇ ਜਿਹੇ ਟਰੈਕ ਤੋਂ ਬਾਅਦ ਦੇ ਵਿੱਚ, ਕਿਉਂਕਿ ਜਿਹੜਾ ਨਾ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਹਸੀਨ ਹੈ, ਔਰ ਹੈ ਤਾਂ ਹੈ ਹੀ ਹੈ, ਪਰ ਅਸੀਂ ਸਮਝਦੇ ਨਹੀਂ ਕਦੀ ਇਹਨੂੰ ਕਿ ਕਿੱਦਾਂ ਬਣਾਇਆ ਜਾ ਸਕਦਾ, ਪਰ ਅਸੀਂ ਇਹਨੂੰ ਬਹੁਤ ਸੋਹਣਾ ਬਣਾ ਸਕਦੇ ਹਾਂ ਨੇਚਰ ਦੇ ਕੋਲ ਰਹਿ ਕੇ ਔਰ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਨਾਲ ਕਨੈਕਟ ਕਰਕੇ। ਖੈਰ ਫਿਲਹਾਲ ਸੁਣਦੇ ਹਾਂ ਇਸ ਸੋਹਣੇ ਜਿਹੇ ਟਰੈਕ ਨੂੰ, ਅਤੇ ਵਾਪਸ ਆਉਂਦੇ ਹਾਂ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ।

75,000 ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। PM ਸੂਰਿਆ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਹਾਂਜੀ, ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ, ਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ, ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਹਰਪਾਲ ਸਿੰਘ ਪਾਲੀ ਦੇ ਬਾਰੇ ਚ। ਇੱਕ ਇਦਾਂ ਦੇ ਹੀਰੋ ਜਿਹੜੇ ਸਿਰਫ ਇਨਸਾਨਾਂ ਦੇ ਹੀਰੋ ਨਹੀਂ ਨੇ, ਉਹ ਜਾਨਵਰਾਂ ਦੇ ਵੀ ਹੀਰੋ ਨੇ, ਉਹ ਕੁਦਰਤ ਦੇ ਹੀਰੋ ਨੇ, ਉਹ ਨੇਚਰ ਪ੍ਰਕਿਰਤੀ ਦੇ ਹੀਰੋ ਨੇ, ਉਹ ਉਹਨਾਂ ਜੰਗਲਾਂ ਦੇ ਹੀਰੋ ਨੇ ਜਿਨ੍ਹਾਂ ਦੀ ਮਿੱਟੀ ਨੂੰ ਬਚਾ ਰਹੇ ਨੇ ਉਹ ਪਾਣੀ ਦੇ ਨਾਲ, ਤੇ ਉਹ ਰੱਬ ਦੀਆਂ ਨਜ਼ਰਾਂ 'ਚ ਹੀਰੋ ਹੀ ਹੀਰੋ ਨੇ। ਅੱਛਾ, ਇਹ ਵਿਚਾਰ ਉਹਨਾਂ ਦੇ ਦਿਮਾਗ ਦੇ ਵਿੱਚ ਕਦੋਂ ਆਇਆ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੀਦਾ ਹੈ? ਤੇ ਉਹ ਦੱਸਦੇ ਨੇ, ਕਹਿੰਦੇ ਜਦੋਂ ਮੈਂ 6 ਸਾਲ ਦਾ ਸੀ ਨਾ, ਤੇ ਮੈਂ ਆਪਣੀ ਮੰਮੀ ਦੇ ਨਾਲ ਆਪਣੇ ਪਿੰਡ ਦੇ ਵਿੱਚ, ਉੱਥੇ ਉਸ ਟਾਈਮ 'ਤੇ ਤੁਹਾਨੂੰ ਪਤਾ ਕਿ ਉਸ ਟਾਈਮ 'ਤੇ ਵੀ ਕੁਛ ਇੱਦਾਂ ਦੇ ਹੀ ਹੁੰਦੇ ਸੀਗੇ, ਜਿੱਦਾਂ ਖੂਹ ਵਗੈਰਾ ਜਾਂ ਫਿਰ ਕੋਈ ਇੱਦਾਂ ਦੀਆਂ ਚੀਜ਼ਾਂ ਜਿੱਥੇ ਲੋਕ ਪਾਣੀ ਭਰਨ ਜਾਂਦੇ ਸੀਗੇ, ਅਤੇ ਉੱਥੋਂ ਦੀ ਕਹਿੰਦੇ ਕਿ ਮਿੱਟੀ ਦੇ ਘੜੇ ਦੇ ਵਿੱਚ ਇੱਕ ਵਾਰੀ ਮੈਂ ਆਪਣੀ ਮਾਂ ਦੇ ਨਾਲ ਜਾ ਰਿਹਾ ਸੀਗਾ, ਅਤੇ ਹੱਥ ਫੜ ਕੇ, ਅਤੇ ਜਦੋਂ ਅਸੀਂ ਉੱਥੇ ਪਹੁੰਚੇ ਅਤੇ ਮੈਂ ਮਿੱਟੀ ਦਾ ਘੜਾ ਜਿਹੜਾ ਮੇਰੀ ਮੰਮੀ ਨੇ ਭਰ ਕੇ ਰੱਖਿਆ, ਅਤੇ ਉਸ ਟਾਈਮ ਉਹ ਟਾਈਮ ਜਿਹੜਾ ਥੋੜ੍ਹਾ ਜਿਹਾ ਅੱਜ ਤੋਂ ਕੁਝ ਸਾਲ ਪਹਿਲੇ ਦੇਖੀਏ ਤਾਂ ਜਿੱਦਾਂ ਮੋਰ ਵਗੈਰਾ ਜਾਂ ਫਿਰ ਇੱਦਾਂ ਦੇ ਨੋਰਮਲ ਜਿਹੇ ਜੀਵ ਜੰਤੂ ਆਰਾਮ ਨਾਲ ਮਿਲ ਜਾਂਦੇ ਸੀ, ਖਾਸ ਕਰਕੇ ਪਿੰਡਾਂ ਥਾਵਾਂ ਦੇ ਉੱਤੇ, ਔਰ ਹਜੇ ਵੀ ਹੋਣਗੇ ਸ਼ਾਇਦ ਕਈ ਪਿੰਡਾਂ ਦੇ ਵਿੱਚ। ਅਤੇ ਕਹਿੰਦੇ ਜਿੱਦਾਂ ਹੀ ਮੈਂ ਘੜਾ ਭਰ ਕੇ, ਮਤਲਬ ਮੇਰੀ ਮੰਮੀ ਨੇ ਰੱਖਿਆ ਘੜਾ ਭਰ ਕੇ, ਅਤੇ ਬਹੁਤ ਸਾਰੇ ਮੋਰ ਜਿਹੜੇ ਨੇ ਨਾ ਉਹ ਇਕੱਠੇ ਹੋਣ ਲੱਗ ਗਏ, ਕਿਉਂਕਿ ਪਾਣੀ ਦੀ ਪਿਆਸ ਲੱਗੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ। ਅਤੇ ਉਹ ਕਹਿੰਦੇ ਜਦੋਂ ਮੈਂ ਦੇਖਿਆ ਤਾਂ ਮੇਰੇ ਮਨ ਦੇ ਵਿੱਚ ਨਾ ਇਹ ਚੀਜ਼ ਜਿਹੜੀ ਹੈ ਇਹ ਘਰ ਕਰ ਗਈ ਕਿ ਅਸੀਂ ਤਾਂ ਪਾਣੀ ਪੀ ਲਾਂਗੇ ਕੱਢ ਕੇ ਆਪਣੇ ਵਾਸਤੇ, ਪਰ ਮੰਮੀ ਇਹਨਾਂ ਨੂੰ ਪਾਣੀ ਕੌਣ ਦੇਵੇਗਾ? ਅਤੇ ਬਸ ਉਦੋਂ ਹੀ ਉਹਨਾਂ ਨੇ ਮਨ ਦੇ ਵਿੱਚ ਸੋਚ ਲਿਆ ਕਿ ਜਦੋਂ ਮੈਂ ਵੱਡਾ ਹੋਵਾਂਗਾ ਨਾ ਤਾਂ ਮੈਂ ਇਹਨਾਂ ਵਾਸਤੇ ਪਾਣੀ ਦਾ ਅਰੇਂਜਮੈਂਟ ਕਰਾਂਗਾ। ਅਤੇ ਬਸ ਫਿਰ ਉਹ ਵੱਡੇ ਹੁੰਦੇ ਗਏ ਅਤੇ ਉਹਨਾਂ ਨੇ ਆਪਣਾ ਆਪਣੇ ਆਪ ਨਾਲ ਕੀਤਾ ਹੋਇਆ ਇਹ ਵਾਅਦਾ ਜਿਹੜਾ ਉਹ ਯਾਦ ਰੱਖਿਆ। ਅਤੇ ਬਸ ਉਹਨਾਂ ਵਾਸਤੇ ਫਿਰ ਇੱਕ ਪਰੰਪਰਾ ਹੀ ਬਣ ਗਈ ਕਿ ਉੱਧਰ ਪਾਣੀ ਲੈ ਕੇ ਜਾਣਾ ਅਤੇ ਉਹਨਾਂ ਜਿਹੜੇ ਬੇਜ਼ੁਬਾਨ ਜਾਨਵਰ ਨੇ ਉਹਨਾਂ ਨੂੰ ਪਾਣੀ ਪਿਆਉਣਾ। ਕਾਫ਼ੀ ਸਾਲਾਂ ਤੱਕ ਤਾਂ ਉਹਨਾਂ ਦੀ ਇਹ ਮਿਹਨਤ ਜਿਹੜੀ ਹੈ ਉਹ ਕਿਸੇ ਦੇ ਨੋਟਿਸ ਵਿੱਚ ਨਹੀਂ ਆਈ, ਪਰ ਹੁਣ ਹੌਲੀ ਹੌਲੀ ਜਿਹੜੀ ਹੈ ਉਹ ਮਿਹਨਤ ਉਹਨਾਂ ਦੀ ਨੋਟਿਸ ਵਿੱਚ ਆਉਣ ਲੱਗੀ ਹੈ, ਉਹਨਾਂ ਦੀ ਮਿਹਨਤ ਰੰਗ ਲਿਆਉਣ ਲੱਗੀ ਹੈ, ਔਰ ਐਡਮਿਨਿਸਟ੍ਰੇਸ਼ਨ ਦੇ ਵੀ ਨੋਟਿਸ ਦੇ ਵਿੱਚ ਪਹੁੰਚੀ ਹੈ ਇਹ ਗੱਲ। ਕਹਿੰਦੇ ਨੇ ਨਾ, ਮਿਹਨਤ ਕਦੀ ਸਫਲ ਨਾ ਹੋਵੇ ਇਹ ਹੋ ਨਹੀਂ ਸਕਦਾ, ਤੁਸੀਂ ਚੁੱਪ ਕਰਕੇ ਮਿਹਨਤ ਕਰਦੇ ਰਹੋ ਅਤੇ ਤੁਹਾਡੀ ਮਿਹਨਤ ਜਿਹੜੀ ਹੈ ਉਹਦਾ ਜਿਹੜਾ ਫਲ ਹੈ ਉਹਦਾ ਨਤੀਜਾ ਤੁਹਾਨੂੰ ਇੱਕ ਦਿਨ ਜ਼ਰੂਰ ਦੇਖਣ ਨੂੰ ਮਿਲਦਾ ਹੈ। ਔਰ ਐਡਮਿਨਿਸਟ੍ਰੇਸ਼ਨ ਜਿਹੜੇ ਦੇ ਵਿੱਚ ਜਦੋਂ ਨੋਟਿਸ ਦੇ ਵਿੱਚ ਆਈ ਹੈ ਗੱਲ, ਤਾਂ ਰੋਪੜ ਡਿਵੀਜ਼ਨਲ ਫੋਰੈਸਟ ਆਫਿਸਰ ਕੰਵਰਦੀਪ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਕਿ ਸ਼ਿਵਾਲਿਕ ਦੀਆਂ ਇਹਨਾਂ ਪਹਾੜੀਆਂ ਦੇ ਵਿੱਚ ਸਿਰਫ ਮਤਲਬ ਇਹ ਜਿਹੜਾ ਏਰੀਆ ਵਾ ਉਹ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ ਦੇ ਅੰਡਰ ਆਉਂਦਾ ਹੈ, ਕਿਉਂਕਿ ਕਾਫੀ ਸੈਂਸਿਟਿਵ ਏਰੀਆ, ਮਿੱਟੀ ਜਿਹੜੀ ਹੈ ਇਹਦੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਮਤਲਬ ਭੁਰ ਜਾਂਦੀ ਹੈ ਜਾਂ ਫਿਰ ਜੋ ਵੀ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਡਰਾਈ ਹੋਣ ਦੇ ਕਰਕੇ ਉੱਥੇ। ਅਤੇ ਉਹ ਕਹਿ ਰਹੇ ਨੇ ਕਿ ਜਿਹੜਾ ਇਹ ਵਾਟਰ ਰਿਟੈਂਸ਼ਨ ਕਰ ਰਹੇ ਨੇ ਹਰਪਾਲ ਸਿੰਘ ਜੀ ਉੱਥੇ, ਉਹ ਵਾਟਰ ਰਿਟੈਂਸ਼ਨ ਜਿਹੜਾ ਹੈਗਾ ਉਹ ਸਿਰਫ ਨੋਰਮਲ ਸਿਰਫ ਬਚਾਇਆ ਨਹੀਂ ਜਾ ਰਿਹਾ ਪਾਣੀ ਨੂੰ ਉੱਥੇ, ਬਲਕਿ ਉਹਦੇ ਨਾਲ ਨਾਲ ਉੱਥੇ ਹੋਰ ਵੀ ਜ਼ਿਆਦਾ ਉਹਨਾਂ ਦੇ ਖਾਣ, ਕਿਉਂਕਿ ਜਿੱਦਾਂ ਪਾਣੀ ਉੱਥੇ ਰਹਿੰਦਾ ਉੱਥੇ ਉਹਦੇ ਵਿੱਚ ਵੈਜੀਟੇਬਲਸ ਵਗੈਰਾ ਜਿਹੜੀਆਂ ਨੇ ਉਹ ਵੀ ਨਾਲ ਨਾਲ ਆਸ ਪਾਸ ਕੁਝ ਨਾ ਕੁਝ ਵਨਸਪਤੀਆਂ ਉੱਗ ਰਹੀਆਂ ਨੇ ਜਿਹੜੀਆਂ ਕਿ ਉਹਨਾਂ ਜਾਨਵਰਾਂ ਦੇ ਖਾਣ ਪੀਣ ਦੇ ਵਿੱਚ ਵੀ ਉਹਨਾਂ ਦੀ ਹੈਲਪ ਕਰਦੀਆਂ ਨੇ। ਅਤੇ ਉਹਦੇ ਨਾਲ ਇੱਕ ਬਹੁਤ ਪੋਜ਼ਿਟਿਵ ਚੀਜ਼ ਹੋਈ ਹੈ ਕਿ ਇਹਨਾਂ ਜਾਨਵਰਾਂ ਨੂੰ ਜਿਹੜਾ ਨਾ ਸ਼ਹਿਰਾਂ ਵੱਲ ਜਿਹੜਾ ਆਉਣਾ ਉਹ ਜਿਹੜਾ ਘੱਟ ਹੋ ਗਿਆ ਕਾਫੀ ਜ਼ਿਆਦਾ। ਅਤੇ ਫਿਰ ਜਦੋਂ ਸ਼ਹਿਰਾਂ ਵੱਲ ਨਹੀਂ ਆਉਂਦੇ ਤਾਂ ਉਦੋਂ ਜਿਹੜੇ ਉਹ ਹੁੰਦੇ ਸੀਗੇ ਜਿਹੜੇ ਆਮਣਾ ਸਾਹਮਣਾ ਇਨਸਾਨ ਅਤੇ ਜਾਨਵਰ ਦਾ, ਅਤੇ ਉਸ ਤੋਂ ਬਾਅਦ 'ਚ ਕਈ ਵਾਰੀ ਮਾਰ ਦਿੱਤੇ ਜਾਂਦੇ ਸੀਗੇ, ਉਦਾਂ ਦੇ ਐਕਸੀਡੈਂਟਸ ਜਿਹੜੇ ਨੇ ਉਹ ਕਾਫੀ ਘੱਟ ਗਏ ਨੇ। ਅਤੇ ਇੱਕ ਬਹੁਤ ਹੀ ਪੋਜ਼ਿਟਿਵ ਜੀ ਚੀਜ਼ ਜਿਹੜੀ ਹੋਈ ਹੈ ਇਹ, ਔਰ ਮਤਲਬ ਇੱਕ ਚੰਗੀ ਚੀਜ਼ ਜਦੋਂ ਅਸੀਂ ਕਰਨ ਜਾਂਦੇ ਹਾਂ ਅਤੇ ਨਾਲ ਚਾਰ ਚੰਗੀਆਂ ਚੀਜ਼ਾਂ ਹੋਰ ਹੋ ਜਾਂਦੀਆਂ ਨੇ ਨਾ, ਬਸ ਇਹੀ ਹੋਇਆ। ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ, ਅਤੇ ਫਿਰ ਮੈਂ ਗੱਲ ਕਰਾਂਗੀ ਅੱਗੇ ਇਹਦੇ ਬਾਰੇ 'ਚ ਕਿ ਇਹਦੇ ਨਾਲ ਨਾਲ ਸਿਰਫ ਪਾਣੀ ਪਾਉਣ ਦੇ ਨਾਲ ਨਾਲ ਅਤੇ ਉੱਥੇ ਦੀ ਵਨਸਪਤੀ ਨੂੰ ਬਚਾਉਣ ਦੇ ਨਾਲ ਨਾਲ ਔਰ ਇੱਦਾਂ ਦੇ ਐਕਸੀਡੈਂਟਸ ਨੂੰ ਬਚਾਉਣ ਦੇ ਨਾਲ ਨਾਲ ਹੋਰ ਕੀ ਕਰ ਰਹੇ ਨੇ ਹਰਪਾਲ ਜੀ। ਬਹੁਤ ਹੀ ਇੰਸਪੀਰੇਸ਼ਨਲ ਸਟੋਰੀ, ਬਟ ਫਿਲਹਾਲ ਸੁਣਦੇ ਹਾਂ ਇਸ

ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਗੱਲ ਅਸੀਂ ਕਰ ਰਹੇ ਸੀ ਅੱਜ ਹਰਪਾਲ ਸਿੰਘ ਪਾਲੀ ਜੀ ਦੇ ਬਾਰੇ ਵਿੱਚ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਵਾਈਲਡ ਲਾਈਫ ਨੂੰ ਬਚਾਉਣ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਉਹ ਪਾਇਆ ਹੈ, ਅਤੇ ਇਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਪੋਜ਼ਿਟਿਵ ਚੀਜ਼ਾਂ ਹੋਈਆਂ ਨੇ. ਅਤੇ ਇਹਦੇ ਨਾਲ ਹੀ ਪਾਲੀ ਜਿਹੜੇ ਨੇ ਨਾ ਉਹ ਇੰਜਰਡ ਐਨੀਮਲਸ ਜਿਹੜੇ ਹੁੰਦੇ ਨੇ ਜਦੋਂ ਜਾਂਦੇ ਨੇ ਉਹ ਉੱਥੇ ਪਾਣੀ ਪਾਉਣ ਵਾਸਤੇ, ਅਤੇ ਇੰਜਰਡ ਐਨੀਮਲਸ ਨੂੰ ਕਈ ਵਾਰੀ ਉਹ ਨਾਲ ਲੈ ਆਉਂਦੇ ਨੇ ਅਤੇ ਉਹਨਾਂ ਦਾ ਇਲਾਜ ਵੀ ਕਰਾਉਂਦੇ ਨੇ. ਜਿੱਦਾਂ ਉਹ ਦੱਸਦੇ ਨੇ ਕਿ ਇੱਕ ਵਾਰੀ ਇੱਕ ਸਾਂਬਰ ਉਹਨਾਂ ਨੇ ਰੈਸਕਿਊ ਕੀਤਾ ਸੀਗਾ, ਅਤੇ ਉਹਨਾਂ ਦਾ ਜਦੋਂ ਉਹਦਾ ਇਲਾਜ ਕਰਾਉਣ ਤੋਂ ਬਾਅਦ ਦੇ ਵਿੱਚ ਉਹਨੂੰ ਛੱਡ ਦਿੱਤਾ ਗਿਆ, ਪਰ ਕਹਿੰਦੇ ਉਹ ਡੇਲੀ ਉਹਨਾਂ ਦੇ ਘਰ ਆਉਂਦਾ ਸ਼ਾਮ ਨੂੰ. ਮਤਲਬ ਇੱਕ ਤਰ੍ਹਾਂ ਦੇ ਨਾਲ ਫੈਮਲੀ ਵਾਲਾ ਇੱਕ ਰਿਸ਼ਤਾ ਹੋ ਗਿਆ ਉਹਦੇ ਨਾਲ. ਅਤੇ ਕਹਿੰਦੇ ਨੇ ਜਾਨਵਰ ਵੀ ਬਹੁਤ ਚੰਗੀ ਤਰ੍ਹਾਂ ਨਾਲ ਪਛਾਣਦੇ ਨੇ ਕਿ ਉਹਨਾਂ ਦਾ ਆਪਣਾ ਕੌਣ ਹੈ ਅਤੇ ਬਗਾਨਾ ਕੌਣ ਹੈ. ਅਤੇ ਬਸ ਫਿਰ ਉਹੀ ਸੋਚ ਕੇ ਅਤੇ ਉਹੀ ਦੇਖ ਕੇ ਜਿਹੜਾ ਨਾ ਉਹ ਸਾਂਬਰ ਸ਼ਾਇਦ ਆਉਂਦਾ ਉਹਨਾਂ ਦੇ ਕੋਲ, ਉਹਨਾਂ ਦੀ ਫੈਮਲੀ ਦੇ ਕੋਲ, ਅਤੇ ਉਹਨੂੰ ਲੱਗਦਾ ਕਿ ਇਹ ਆਪਣਾਪਨ ਹੈਗਾ. ਅਤੇ ਬਸ ਫਿਰ ਇਹ ਜਿਹੜਾ

ਪਾਣੀ ਪਾਉਣ ਦਾ ਸਿਲਸਿਲਾ ਹੈ ਇਹ 15 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਔਰ ਇਹ ਜਿਹੜਾ ਨਾ ਇਸ ਉਹਨਾਂ ਦਾ ਬਹੁਤ ਸਾਰੇ ਜਿਹੜੇ ਜਾਨਵਰ ਨੇ ਉੱਥੇ ਉਹਨਾਂ ਦੇ ਜੀਣ ਦਾ ਇੱਕ ਜ਼ਰੀਆ ਬਣ ਗਿਆ ਉਹਨਾਂ ਦੀ ਇੱਕ ਉਮੀਦ ਅਤੇ ਉਹਨਾਂ ਦੀ ਇੱਕ ਆਸ ਅਤੇ ਉਸ ਆਸ ਦਾ ਨਾਂ ਹੈ ਹਰਪਾਲ ਸਿੰਘ ਪਾਲੀ ਜੀ ਹਾਂ ਬਹੁਤ ਹੀ ਇੰਸਪੀਰੇਸ਼ਨਲ ਸਟੋਰੀ ਬਹੁਤ ਹੀ ਵਧੀਆ ਕਹਾਣੀ ਔਰ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਤਾਂ ਇੱਦਾਂ ਦਾ ਜ਼ਰੂਰ ਕਰਨਾ ਚਾਹੀਦਾ ਕਿ ਅਸੀਂ ਆਪਣੇ ਨਾਲ ਨਾਲ ਕੁਝ ਹੋਰ ਲੋਕਾਂ ਦਾ ਵੀ ਕੁਝ ਸਵਾਰ ਸਕੀਏ ਜੀ ਹਾਂ ਔਰ ਇਹ ਖੂਬਸੂਰਤ ਜੀ ਜਿਹੜੀ ਜਰਨੀ ਆ ਉਹਨਾਂ ਦੀ ਹਰਪਾਲ ਜੀ ਦੀ ਇਹ ਕੰਟੀਨਿਊ ਚੱਲ ਰਹੀ ਹੈ ਹਜੇ ਵੀ ਔਰ ਉਮੀਦ ਕਰਦੀ ਹਾਂ ਮੈਂ ਔਰ ਮੇਰੀ ਪ੍ਰੇਅਰ ਹੈ ਕਿ ਇਹ ਜਿਹੜੀ ਸਟੋਰੀ ਹੈ ਮਤਲਬ ਇਹ ਜਿਹੜੀ ਕਹਾਣੀ ਹੈ ਉਹਨਾਂ ਦੀ ਇਹ ਕਹਾਣੀ ਬਹੁਤ ਲੰਬੀ ਚੱਲੇਗੀ ਔਰ ਪਰਮਾਤਮਾ ਉਹਨਾਂ ਨੂੰ ਇਸ ਦਾ ਫਲ ਵੀ ਜ਼ਰੂਰ ਦੇਵੇਗਾ ਕਿਉਂਕਿ ਐਫਰਟਸ ਜਿਹੜੇ ਨੇ ਉਹ ਕਦੀ ਵੀ ਵੇਸਟ ਨਹੀਂ ਜਾਂਦੇ ਪਰ ਐਫਰਟਸ ਜਿਹੜੇ ਨੇ ਨਾ ਸਾਡੇ ਉਹ ਸਾਡੇ ਐਫਰਟਸ ਸਹੀ ਡਾਇਰੈਕਸ਼ਨ ਦੇ ਵਿੱਚ ਹੋਣੇ ਚਾਹੀਦੇ ਨੇ ਇਹ ਨਹੀਂ ਕਿ ਅਸੀਂ ਗਲਤ ਪਾਸੇ ਨੂੰ ਤੁਰੇ ਜਾਈਏ ਅਤੇ ਅਸੀਂ ਇਹ ਕਹੀਏ ਕਿ ਸਾਨੂੰ ਇਹਨਾਂ ਗਲਤ ਰਸਤਿਆਂ ਦੇ ਉੱਤੇ ਚੱਲਣ ਦਾ ਜਾਂ ਫਿਰ ਇੱਕ ਇੱਦਾਂ ਦਾ ਤਰੀਕਾ ਜਿਹਦਾ ਅੱਗੋਂ ਦੀ ਕੋਈ ਫਰੂਟ ਜਾਂ ਫਿਰ ਕੋਈ ਰਿਜ਼ਲਟ ਆਉਣ ਦਾ ਦੀ ਉਮੀਦ ਨਾ ਹੋਵੇ ਜਾਂ ਫਿਰ ਅਸੀਂ ਇੱਦਾਂ ਸੋਚੀਏ ਕਿ ਨਹੀਂ ਨਹੀਂ ਮੈਂ ਮਿਹਨਤ ਕਰ ਰਹੀ ਹਾਂ ਜਾਂ ਕਰ ਰਿਹਾ ਪਰ ਇਹਦਾ ਮੈਨੂੰ ਰਿਜ਼ਲਟ ਚਾਹੀਦਾ ਹੀ ਚਾਹੀਦਾ ਬਟ ਉਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਾਡਾ ਐਫਰਟ ਜਾਂ ਫਿਰ ਸਾਡਾ ਜਿਹੜਾ ਉਹ ਕੋਸ਼ਿਸ਼ ਹੈ ਜਿਹੜੀ ਸਾਡੀ ਉਹ ਸਹੀ ਤਰੀਕੇ ਨਾਲ ਅਤੇ ਸਹੀ ਪਾਸੇ ਨੂੰ ਹੋਵੇ ਜੀ ਹਾਂ ਔਰ ਮੈਂ ਇੱਕ ਚੀਜ਼ ਤੁਹਾਨੂੰ ਹੋਰ ਕਹੀ ਸੀ ਇਸ ਤੋਂ ਪਹਿਲਾਂ ਕਿ ਨੇਚਰ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਨੇਚਰ ਸਿਰਫ ਸਾਨੂੰ ਅਸੀਂ ਜੁੜਾਂਗੇ ਨਾਲ ਨਾ ਉਹ ਸਿਰਫ ਸਾਨੂੰ ਸ਼ਾਂਤੀ ਨਹੀਂ ਦੇਵੇਗੀ ਸ਼ਾਂਤੀ ਕਾਮਨੈਸ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਂ ਕਰੇਗੀ ਕਰੇਗੀ ਠੀਕ ਉਹਦੇ ਨਾਲ ਨਾਲ ਸਾਨੂੰ ਬਹੁਤ ਕੁਛ ਦੇ ਕੇ ਜਾਏਗੀ ਹੋਰ ਵੀ ਸਾਡੇ ਮਾਇੰਡ ਦੀ ਕਲੈਰਿਟੀ ਔਰ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਚੀਜ਼ਾਂ ਨਾ ਹੋਰ ਜ਼ਿਆਦਾ ਕਲੀਅਰ ਹੋਣ ਲੱਗ ਜਾਂਦੀਆਂ ਸ਼ਾਂਤੀ ਦੇ ਨਾਲ ਕੀ ਹੁੰਦਾ ਕਿ ਘਰ ਦੇ ਵਿੱਚ ਵੀ ਮਾਹੌਲ ਉੱਦਾਂ ਦਾ ਹੋ ਜਾਂਦਾ ਜਦੋਂ ਅਸੀਂ ਆਪ ਸ਼ਾਂਤ ਰਹਿਣ ਲੱਗ ਜਾਂਦੇ ਹਾਂ ਇਸ ਕਰਕੇ ਨੇਚਰ ਦੇ ਕੋਲ ਰਹਿਣਾ ਬਹੁਤ ਜ਼ਿਆਦਾ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਉਹ ਸਾਨੂੰ ਦੇ ਸਕਦਾ ਹੈ ਇਸ ਕਰਕੇ ਜਦੋਂ ਵੀ ਟਾਈਮ ਮਿਲੇ ਨਾ ਹਮੇਸ਼ਾ ਕੋਸ਼ਿਸ਼ ਕਰੋ ਕਿ ਕੁਦਰਤ ਦੇ ਨਾਲ ਜੁੜ ਕੇ ਰਹੋ ਕਿਉਂਕਿ ਕੁਦਰਤ ਦਿੰਦੀ ਵੀ ਬਹੁਤ ਕੁਛ ਹੈ ਜਦੋਂ ਅਸੀਂ ਉਹਦੇ ਕੋਲ ਜਾਂਦੇ ਹਾਂ ਖੈਰ ਉਮੀਦ ਕਰਦੀ ਹਾਂ ਕਿ ਹਰਪਾਲ ਦੀ ਸਟੋਰੀ ਤੋਂ ਅਸੀਂ ਵੀ ਬਹੁਤ ਕੁਛ ਸਿੱਖਿਆ ਹੋਏਗਾ ਔਰ ਇਹਦੇ ਨਾਲ ਨਾਲ ਇੱਕ ਚੀਜ਼ ਮੈਂ ਹੋਰ ਕਹਾਂਗੀ ਕਿ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਇੱਕ ਜੇ ਅਸੀਂ ਐਫਰਟਸ ਕਰ ਸਕੀਏ ਬਹੁਤ ਜ਼ਿਆਦਾ ਨਹੀਂ ਤਾਂ ਸਾਡੇ ਆਸ ਪਾਸ ਜਿੰਨੇ ਵੀ ਮੈਂ ਦੇਖ ਰਹੀ ਹਾਂ ਕਈ ਦੁਕਾਨਾਂ ਦੇ ਸਾਹਮਣੇ ਜਦੋਂ ਡਿਵਾਈਡਰਸ ਦੇ ਵਿੱਚ ਜਿਹੜੇ ਬੂਟੇ ਲੱਗੇ ਹੁੰਦੇ ਨੇ ਉਹਨਾਂ ਦੇ ਵਿੱਚ ਤੁਸੀਂ ਹੋਰ ਕੁਛ ਨਹੀਂ ਕਰ ਸਕਦੇ ਤੁਸੀਂ ਉਹਨਾਂ ਦੇ ਵਿੱਚ ਪਾਣੀ ਪਾ ਦਿਓ ਔਰ ਕੋਸ਼ਿਸ਼ ਕਰੋ ਕਿ ਉੱਥੇ ਵੱਡੇ ਥੋੜ੍ਹੇ ਜਿਹੇ ਬੂਟੇ ਲਾਓ ਤਾਂ ਕਿ ਉਹ ਥੋੜ੍ਹੇ ਜਿਹੇ ਛਾਂਦਾਰ ਜਦੋਂ ਬਣਨ ਅਤੇ ਉੱਥੇ ਲੰਘਣ ਆਉਣ ਜਾਣ ਵਾਲਿਆਂ ਅਤੇ ਤੁਹਾਡੇ ਵਾਸਤੇ ਵੀ ਉਹ ਦੇਖਣ ਨੂੰ ਵੀ ਥੋੜ੍ਹੇ ਜਿਹੇ ਸੂਦਿੰਗ ਲੱਗਣ ਅੱਖਾਂ ਨੂੰ ਠੰਡਕ ਦੇਣ ਅਤੇ ਵੈਸੇ ਵੀ ਆਸ ਪਾਸ ਦਾ ਮਾਹੌਲ ਵੀ ਠੰਡਾ ਰੱਖਣ ਅਤੇ ਜੇ ਅਸੀਂ ਜ਼ਿਆਦਾ ਕੁਛ ਨਹੀਂ ਕਰ ਸਕਦੇ ਤਾਂ ਅਸੀਂ ਇੰਨਾ ਤਾਂ ਕਰ ਹੀ ਸਕਦੇ ਹਾਂ ਕਿ ਦੋ ਜੱਗ ਪਾਣੀ ਦੇ ਭਰ ਕੇ ਉਹਨਾਂ ਬੂਟਿਆਂ ਦੇ ਵਿੱਚ ਪਾ ਦਈਏ ਸਾਹਮਣੇ ਵਾਲਿਆਂ ਦੇ ਬਸ ਇੰਨੇ ਛੋਟੇ ਛੋਟੇ ਐਫਰਟਸ ਜਿਹੜੇ ਨੇ ਨਾ ਉਹ ਸਾਨੂੰ ਇੱਕ ਦੁਨੀਆ ਤੋਂ ਅਲੱਗ ਬਣਾ ਦਿੰਦੇ ਨੇ ਅਤੇ ਇਸ ਕਰਕੇ ਕੋਸ਼ਿਸ਼ ਕਰੋ ਕਿ ਇੱਦਾਂ ਦੇ ਇਨਸਾਨ ਬਣੋ ਜਿਹੜਾ ਸਾਨੂੰ ਬਾਕੀ ਦੁਨੀਆ ਤੋਂ ਅਲੱਗ ਬਣਾਵੇ ਖੈਰ ਫਿਲਹਾਲ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਗੀਤ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ ਪ੍ਰੋਗਰਾਮ ਅਤੇ ਸੁਣਦੇ ਹਾਂ ਇਸ ਸੋਹਣੇ ਜਿਹੇ ਟਰੈਕ ਨੂੰ ਇਸ ਪ੍ਰੋਗਰਾਮ ਦੇ ਵਿੱਚ

ਤੇ ਉਮੀਦ ਕਰਦੀ ਹਾਂ ਕਿ ਅੱਜ ਦੀ ਇਹ ਖਾਸ ਕਹਾਣੀ ਤੁਸੀਂ ਵੀ ਮੇਰੇ ਨਾਲ ਬਹੁਤ ਪਸੰਦ ਕੀਤੀ ਹੋਏਗੀ। ਜ਼ਿੰਦਗੀ ਨੂੰ ਇਸੇ ਤਰੀਕੇ ਦੇ ਨਾਲ ਪੋਜ਼ਿਟਿਵ ਐਟੀਟਿਊਡ ਦੇ ਨਾਲ ਜੀਂਦੇ ਰਹਿਣਾ ਹੈ ਅਤੇ ਨਾਲ ਨਾਲ ਆਪਣੇ ਨਾਲ ਨਾਲ ਹੋਰ ਵੀ ਆਪਣੇ ਆਸ ਪਾਸ ਦਾ ਵੀ ਧਿਆਨ ਰੱਖਣਾ ਹੈ, ਕਿਉਂਕਿ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ, ਉਹਨਾਂ ਨੂੰ ਪ੍ਰਿਜ਼ਰਵ ਕਰਦਿਆਂ ਹੋਇਆਂ ਸਾਡੇ ਵਾਸਤੇ ਵੀ ਬਹੁਤ ਕੁਝ ਪੋਜ਼ਿਟਿਵ ਹੋ ਸਕਦਾ ਹੈ। ਫਿਰ ਕਿਸੇ ਦਿਨ ਮਿਲਾਂਗੇ ਕੁਝ ਨਵੇਂ ਖਿਆਲਾਂ ਦੇ ਨਾਲ ਅਤੇ ਕੁਝ ਨਵੀਆਂ ਗੱਲਾਂ ਬਾਤਾਂ ਦੇ ਨਾਲ। ਤਦ ਤੱਕ ਦੇ ਲਈ ਮੈਨੂੰ ਆਪਣੀ ਦੋਸਤ ਵੰਦਨਾ ਨੂੰ ਦਿਓ ਇਜਾਜ਼ਤ। ਰੱਬ ਰਾਖਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਕਿਹਾ ਕਿ ਸਰਕਾਰੀ ਨੌਕਰੀਆਂ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਅਤੇ ਆਸਾਨ ਬਣਾਉਣ ਦਾ ਇੱਕ ਮਹੱਤਵਪੂਰਨ ਸਾਧਨ ਹੈ। ਪੰਜਾਬ ਵਿੱਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ ਵਿੱਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ, ਆਲਮੀ ਪੱਧਰ ਉੱਤੇ ਉਥਲ ਪੁਥਲ ਦੇ ਬਾਵਜੂਦ ਭਾਰਤ ਦੀ ਅਰਥ ਵਿਵਸਥਾ ਮਜ਼ਬੂਤ ਬਣੀ ਹੋਈ ਹੈ ਅਤੇ ਬਰਾਮਦ ਵਿੱਚ ਬੇਮਿਸਾਲ ਵਾਧਾ ਹੋਇਆ। ਇੰਡੀਅਨ ਆਇਲ ਨੇ ਕਿਹਾ, ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਸਥਿਰ ਹੈ ਅਤੇ ਈਂਧਨ ਦੀ ਕੋਈ ਕਮੀ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਿਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ।

ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ 11ਵੇਂ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ। ਚੀਫ ਜਸਟਿਸ ਸੂਰਿਆਕਾਂਤ ਨੇ ਵਿਦਿਆਰਥੀਆਂ ਨੂੰ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਕੀਤਾ ਪ੍ਰੇਰਿਤ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਅਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 27 ਮਈ ਤੱਕ ਈਡੀ ਰਿਮਾਂਡ ਵਿੱਚ ਭੇਜਿਆ। ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜੋਇੰਟਸ ਦਾ ਮੁਕਾਬਲਾ ਲਖਨਊ ਵਿੱਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋਵੇਗਾ। ਇਹ ਸਨ ਇਸ ਘੰਟੇ ਦੇ FM ਨਿਊਜ਼ ਹੈਡਲਾਈਨਸ। FM ਨਿਊਜ਼ ਹੈਡਲਾਈਨਸ ਦਾ ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਰਾਤ 8 ਵਜੇ। ਅਤੇ ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਪੇਸ਼ ਕਰਾਂਗੇ ਪ੍ਰੋਗਰਾਮ ਫਿਲਮੀ ਦੁਨੀਆ।

अभिमान 102.7 मेगाहर्ट्ज़ से आकाशवाणी जलंधर का रेनबो चैनल है। ਚਾਹੇ ਤੇ ਮੇਰੇ ਜੀ ਨਮਸਕਾਰ, ਦਿਲ ਵਿੱਚ ਜੋਸ਼ ਪਿਆਰ ਅਤੇ ਦੋਵੇਂ ਹੱਥ ਜੋੜ ਹਾਜ਼ਰ ਤੁਹਾਡੀ ਦੋਸਤ ਆਰਸ਼ੇ ਨੇਹਾ ਰਲਹਨ ਲੈ ਕੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਫਿਲਮੀ ਦੁਨੀਆ। ਦੋਸਤੋ, ਸ਼ਨੀਵਾਰ ਦੀ ਸ਼ਾਮ ਹੈ ਅਤੇ ਸ਼ਨੀਵਾਰ ਦੀ ਸ਼ਾਮ ਦੇ ਵਿੱਚ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅੱਜ ਕੀ ਕੁਝ ਖਾਸ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਈਏ, ਦੱਸਾਂਗੇ ਉਸ ਬਾਰੇ। ਦੋਸਤੋ, ਫਿਲਮੀ ਦੁਨੀਆ ਉਹ ਪ੍ਰੋਗਰਾਮ ਜਿਸ ਵਿੱਚ ਅਸੀਂ ਫਿਲਮਾਂ ਬਾਰੇ ਗੱਲਬਾਤ ਕਰਦੇ ਹਾਂ, ਗੀਤਾਂ ਬਾਰੇ ਗੱਲਬਾਤ ਕਰਦੇ ਹਾਂ ਅਤੇ ਕੁਝ ਫਿਲਮਾਂ ਦੀਆਂ ਹਸਤੀਆਂ ਬਾਰੇ ਗੱਲਬਾਤ ਕਰਦੇ ਹਾਂ। ਪਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਵਿਸ਼ਾ ਲੈ ਕੇ ਹਾਜ਼ਰ ਹੋਈ ਹਾਂ। ਅੱਜ ਅਸੀਂ ਗੱਲਬਾਤ ਕਰਾਂਗੇ ਉਹਨਾਂ ਫਿਲਮਾਂ ਦੀ ਜਿਨ੍ਹਾਂ ਦੇ ਗਾਣਿਆਂ ਦੀ ਬਣਤਰ ਦੇ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਦੇ ਰਾਗਾਂ ਦੀ ਵਰਤੋਂ ਕੀਤੀ ਗਈ। ਦੋਸਤੋ, ਰਾਗ ਆਸਾਨ ਭਾਸ਼ਾ ਵਿੱਚ ਕਹਾਂ ਤਾਂ ਸੁਰਾਂ ਦੀ ਭਾਵਨਾਤਮਕ ਬਣਤਰ, ਜਿਸ ਦੇ ਕੁਝ ਨਿਯਮ ਨੇ ਅਤੇ ਕੁਝ ਖਾਸ ਸਮੇਂ ਦੇ ਨਾਲ ਜੁੜੇ ਹੁੰਦੇ ਨੇ ਰਾਗ। ਇੰਝ ਵੀ ਕਹਿ ਸਕਦੇ ਹਾਂ ਕਿ ਜਿਹੜੇ ਰਾਗ ਹੁੰਦੇ ਆ ਇਹ ਸਾਡੇ ਅੰਦਰ ਦੇ ਮੂਡ ਨੂੰ, ਸਾਡੇ ਅੰਦਰ ਦੀ ਭਾਵਨਾ ਨੂੰ ਬਿਆਨ ਕਰਦੇ ਨੇ ਅਤੇ ਆਸਾਨੀ ਦੇ ਨਾਲ ਇਹ ਸਮਝ ਨਹੀਂ ਆਉਂਦੇ। ਪਰ ਸਾਡੇ ਮਿਊਜ਼ੀਸ਼ੀਅਨਸ ਨੇ, ਸਾਡੇ ਫਿਲਮੀ ਸੰਗੀਤਕਾਰਾਂ ਨੇ ਬਾ ਕਮਾਲ ਤਰੀਕੇ ਦੇ ਨਾਲ ਇਹਨਾਂ ਰਾਗਾਂ ਨੂੰ ਫਿਲਮਾਂ ਦੇ ਗੀਤਾਂ ਦੇ ਵਿੱਚ ਪਿਰੋਇਆ ਅਤੇ ਇਸ ਤਰ੍ਹਾਂ ਪਿਰੋਇਆ ਕਿ ਉਹ ਗੀਤ ਅਮਰ ਬਣ ਗਏ। ਦੋਸਤੋ, ਅੱਜ ਬਸ ਇਹਨਾਂ ਰਾਗਾਂ ਦੇ ਉੱਤੇ ਹੀ ਆਧਾਰਿਤ ਫਿਲਮਾਂ ਬਾਰੇ ਕਰਨੀ ਅਸੀਂ ਗੱਲਬਾਤ। ਦੋਸਤੋ, ਪੁਰਾਣੀਆਂ ਫਿਲਮਾਂ ਤੁਸੀਂ ਜੇਕਰ ਅਸੀਂ ਗੱਲ ਕਰੀਏ, ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਭਾਰਤ ਦੇ ਵਿੱਚ 1930 ਤੋਂ ਬਾਅਦ। ਪੁਰਾਣੀਆਂ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਪੁਰਾਣੀਆਂ ਫਿਲਮਾਂ ਜਿੰਨੀਆਂ ਵੀ ਹੁੰਦੀਆਂ ਸੀ ਉਹ ਸਭ ਕਿਸੇ ਨਾ ਕਿਸੇ ਰਾਗ ਦੇ ਉੱਤੇ ਹੀ ਉਹਨਾਂ ਫਿਲਮਾਂ ਦੇ ਗੀਤ ਜਿਹੜੇ ਹੈ ਆਧਾਰਿਤ ਹੁੰਦੇ ਸੀ। ਸ਼ਾਇਦ ਇਹੀ ਕਾਰਨ ਹੈ ਕਿ ਜਿਹੜੇ ਪੁਰਾਣੇ ਗੀਤ ਹੈ, ਖਾਸ ਕਰ ਬਲੈਕ ਐਂਡ ਵਾਈਟ ਫਿਲਮਾਂ ਦੇ, ਉਹ ਬਹੁਤ ਸਾਰੇ ਗੀਤ ਆਸਾਨੀ ਨਾਲ ਸਮਝ ਨਹੀਂ ਆਉਂਦੇ। ਪਰ ਉਹਨਾਂ ਦੇ ਪਿੱਛੇ ਛਿਪੀ ਹੁੰਦੀ ਹੈ ਕੋਈ ਕਹਾਣੀ, ਕੋਈ ਭਾਵ, ਮਨ ਦਾ ਕੋਈ ਰਸ। ਗੱਲ ਕਰੀਏ 1952 ਦੇ ਵਿੱਚ ਆਈ ਫਿਲਮ ਬੇਜੂ ਬਾਵਰਾ ਦੀ।

ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਮੁੱਖ ਕਲਾਕਾਰ ਨਜ਼ਰ ਆਏ ਭਾਰਤ ਭੂਸ਼ਣ ਤੇ ਉਹਨਾਂ ਦਾ ਸਾਥ ਦਿੱਤਾ ਮੀਨਾ ਕੁਮਾਰੀ ਨੇ। ਇਸ ਫਿਲਮ ਦੇ ਇੱਕ ਗੀਤ ਬਹੁਤ ਮਸ਼ਹੂਰ ਹੋਇਆ ਉਸ ਸਮੇਂ। ਗੀਤ ਦੇ ਬੋਲ ਸੀ, ਮੰਤਰਪਤ ਹਰੀ ਦਰਸ਼ਨ ਕੋ। ਇਸ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਵਿੱਚ ਇੱਕ ਖਾਸ ਰਾਗ ਦੀ ਜਿਹੜੀ ਹੈ ਵਰਤੋਂ ਕੀਤੀ ਗਈ ਸੀ। ਉਸ ਰਾਗ ਦਾ ਕੀ ਨਾਂ ਸੀ ਦੱਸਾਂਗੇ, ਪਰ ਪਹਿਲਾਂ ਸੁਣਦੇ ਹਾਂ ਇਸ ਫਿਲਮ ਦਾ ਇਹ ਗੀਤ ਜਿਸ 'ਤੇ ਅੱਜ ਕਰਨੀ ਅਸੀਂ ਗੱਲਬਾਤ। ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਵਿੱਚ ਇੰਜੋਏ ਕਰੋ ਪ੍ਰੋਗਰਾਮ ਦਾ ਪਹਿਲਾ ਗੀਤ।

ਦੋਸਤੋ, ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ ਮਨ ਤਰਪਤ ਹਰੀ ਦਰਸ਼ਨ ਕੋ। ਇਹ ਗੀਤ ਬੇਸਡ ਹੈ ਰਾਗ ਮਾਲਕੋਨਸ ਦੇ ਉੱਤੇ।

ਇਸ ਰਾਗ ਬਾਰੇ ਗੱਲ ਕਰੀਏ ਤਾਂ ਇੱਕ ਡੂੰਘਾ ਅਤੇ ਅਧਿਆਤਮਿਕ ਰਾਗ ਹੈ ਅਤੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਇਹ ਰਾਗ ਮਾਲ ਅਤੇ ਕੌਂਸ ਮਾਲ ਮਲਾਰ ਨੂੰ ਵੀ ਕਹਿੰਦੇ ਹੈ ਸ਼ਿਵ ਨੂੰ ਵੀ ਕਹਿੰਦੇ ਹੈ ਅਤੇ ਕੌਂਸ ਯਾਨੀ ਇੰਦਰ ਮਾਲ ਕੌਂਸ ਬਾਰੇ ਦੋਸਤੋ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਇਹ ਰਾਗ ਹੈ ਨਾ ਇਹ ਪ੍ਰਕਿਰਤੀ ਦਾ ਰਾਗ ਹੈ ਅਤੇ ਮੱਧ ਰਾਤਰੀ ਯਾਨੀ 12 ਵਜੇ ਤੋਂ 3 ਵਜੇ ਦੇ ਵਿਚਕਾਰ ਜਿਹੜਾ ਹੈ ਇਸ ਰਾਗ ਦੀ ਜਿਹੜੀ ਹੈ ਵਰਤੋਂ ਕੀਤੀ ਜਾਂਦੀ ਹੈ ਅੱਧੀ ਰਾਤ ਨੂੰ ਕੋਈ ਇਨਸਾਨ ਜਦੋਂ ਇਕੱਲਾ ਬੈਠਾ ਰੱਬ ਦੀ ਇਬਾਦਤ ਕਰ ਰਿਹਾ ਹੁੰਦਾ ਉਸਨੂੰ ਯਾਦ ਕਰ ਰਿਹਾ ਹੁੰਦਾ ਹੈ ਤਾਂ ਇਸ ਰਾਗ ਦਾ ਇਸਤੇਮਾਲ ਹੁੰਦਾ ਹੈ ਇਸ ਰਾਗ ਵਿੱਚ ਸ਼ਾਂਤੀ ਹੈ ਅਤੇ ਨਾਲ ਹੀ ਤੜਪ ਵੀ ਗੱਲ ਕਰ ਰਹੇ ਸੀ ਫਿਲਮ ਬੀਜੂ ਬਾਵਰਾ ਦੀ ਇਹ ਫਿਲਮ ਜਿਹੜੀ ਹੈ ਇਸਦੀ ਕਹਾਣੀ ਵੀ ਤੁਹਾਨੂੰ ਦੱਸਦੀ ਚੱਲਾਂ ਅਤੇ ਇਹ ਕਹਾਣੀ ਜਿਹੜੀ ਹੈ ਇਹ ਬੈਜੂ ਨਾਂ ਦੇ ਸ਼ਖਸ ਦੀ ਕਹਾਣੀ ਹੈ ਜੋ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਮਹਾਨ ਗਾਇਕ ਅਕਬਰ ਦੇ ਦਰਬਾਰ ਦੇ ਮਹਾਨ ਗਾਇਕ ਤਾਨਸੇਨ

ਅਲਕਾਰੇ ਸੀ ਫਿਲਮ ਬੀਜੂ ਬਾਵਰਾ ਦੀ। ਇਹ ਫਿਲਮ ਜਿਹੜੀ ਹੈ ਇਸਦੀ ਕਹਾਣੀ ਵੀ ਤੁਹਾਨੂੰ ਦੱਸਦੀ ਚੱਲਾਂ, ਅਤੇ ਇਹ ਕਹਾਣੀ ਜਿਹੜੀ ਹੈ ਇਹ ਬੈਜੂ ਨਾਂ ਦੇ ਸ਼ਖਸ ਦੀ ਕਹਾਣੀ ਹੈ ਜੋ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਮਹਾਨ ਗਾਇਕ ਅਕਬਰ ਦੇ ਦਰਬਾਰ ਦੇ ਮਹਾਨ ਗਾਇਕ ਤਾਨਸੇਨ ਨੂੰ ਚੁਣੌਤੀ ਦੇ ਦਿੰਦਾ ਹੈ। ਅਤੇ ਬਸ ਫਿਰ ਕਹਾਣੀ ਘੁੰਮਦੀ ਹੈ ਇਸ ਚੈਲੇਂਜ ਦੇ ਉੱਤੇ। ਅਤੇ ਇਸ ਫਿਲਮ ਦੀ ਇੱਕ ਹੋਰ ਫੈਕਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਦਾ ਜਦੋਂ ਇੱਕ ਗਾਣਾ ਬਣਨਾ ਸੀ, ਜਦੋਂ ਗਾਣੇ ਮੰਤਰ ਪਥ ਹਰੀਦਰਸ਼ਨ ਕੋ, ਉਸ ਵਕਤ ਕਿਹਾ ਜਾਂਦਾ ਹੈ ਕਿ ਸੰਗੀਤਕਾਰ ਨੌਸ਼ਾਦ ਸਾਹਿਬ ਨੇ ਰਫੀ ਸਾਹਿਬ ਤੋਂ ਕਈ ਵਾਰ ਰਿਹਰਸਲਸ ਕਰਵਾਏ, ਬੈਕ ਟੂ ਬੈਕ ਲਗਾਤਾਰ ਕਰਵਾਏ, ਤਾਂ ਕਿ ਇਸ ਗੀਤ ਦੇ ਵਿੱਚ ਸ਼ਾਸਤਰੀ ਖਾਲਿਸ ਸ਼ਾਸਤਰੀ ਜਿਹੜੀ ਹੈ ਰੂਹ ਜਿਹੜੀ ਹੈ ਉਤਰ ਸਕੇ। ਅਤੇ ਬਸ ਫਿਰ ਰਫੀ ਸਾਹਿਬ ਨੇ ਵੀ ਇਸ ਗੀਤ ਨੂੰ ਜਿਹੜਾ ਹੈ ਅਮਰ ਬਣਾ ਦਿੱਤਾ। ਬਹੁਤ ਸਾਰੀਆਂ ਬਾਲੀਵੁੱਡ ਦੀਆਂ ਫਿਲਮਾਂ ਨੇ ਜਿਨ੍ਹਾਂ ਵਿੱਚ ਇਸ ਜਿਨ੍ਹਾਂ ਦੇ ਗੀਤਾਂ ਵਿੱਚ ਇਸ ਰਾਗ ਦੀ ਵਰਤੋਂ ਕੀਤੀ ਗਈ, ਜਿਵੇਂ ਕਿ ਨਵਰੰਗ ਫਿਲਮ ਦਾ ਗੀਤ ਆਦਾ ਹੈ ਚੰਦਰਮਾ ਰਾਤ ਆਦੀ, ਚਿਚੋਰ ਫਿਲਮ ਦਾ ਗੋਰੀ ਤੇਰਾ ਗਾਉਂ ਬੜਾ ਪਿਆਰਾ, ਜਾਂ ਫਿਰ ਗੱਲ ਕਰੀਏ ਫਿਲਮ ਪਿਆਰ ਕੀਆ ਤੋ ਡਰਨਾ ਕਿਆ ਦਾ, ਜਾਨੇ ਬਹਾਰ ਹੁਸਨ ਤੇਰਾ ਬੇਮਿਸਾਲ ਹੈ। ਇਹ ਸਾਰੀਆਂ ਫਿਲਮਾਂ ਅਤੇ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਅਲੱਗ ਅਲੱਗ ਸਮੇਂ 'ਤੇ ਆਈਆਂ ਜਿਨ੍ਹਾਂ ਦੇ ਵਿੱਚ ਇਸ ਰਾਗ ਦੀ ਜਿਹੜੀ ਹੈ ਬਾਖੂਬੀ ਬਾਕਮਾਲ ਤਰੀਕੇ ਦੇ ਨਾਲ ਸੰਗੀਤਕਾਰਾਂ ਵੱਲੋਂ ਵਰਤੋਂ ਕੀਤੀ ਗਈ। ਅਤੇ ਆਓ ਫਿਰ ਸੁਣਦੇ ਹਾਂ ਮਾਲਕੋਨਸ ਰਾਗ ਦੇ ਉੱਤੇ ਹੀ ਆਧਾਰਿਤ ਇੱਕ ਹੋਰ ਖੂਬਸੂਰਤ ਗੀਤ।

ਦੋਸਤੋ, ਰਾਗ ਤੇ ਆਧਾਰਿਤ ਫਿਲਮਾਂ ਬਾਰੇ ਗੱਲਬਾਤ ਕਰ ਰਹੇ ਹਾਂ। ਰਾਗ ਜਿਹੜੇ ਹੁੰਦੇ ਨਾ, ਇਹਨਾਂ ਦਾ ਇੱਕ ਪੱਕਾ ਸਮਾਂ ਹੁੰਦਾ ਹੈ ਗਾਉਣ ਦਾ। ਹਰ ਇੱਕ ਰਾਗ ਕੁਦਰਤ ਦੇ ਇੱਕ ਖਾਸ ਪਹਿਰ ਦੇ ਨਾਲ ਜੁੜਿਆ ਹੋਇਆ ਹੈ। ਇਹ ਰਾਗ ਬੰਦੇ ਦੇ ਅੰਦਰ ਛੁਪੇ ਦੁੱਖ ਨੂੰ ਵੀ ਬਿਆਨ ਕਰਦੀ ਹੈ, ਖੁਸ਼ੀ ਨੂੰ ਵੀ ਬਿਆਨ ਕਰਦੀ ਹੈ, ਵਿਰਾਗ ਨੂੰ ਵੀ ਬਿਆਨ ਕਰਦੀ ਹੈ, ਹਰ ਇੱਕ ਚੀਜ਼ ਨੂੰ ਬਿਆਨ ਕਰਦੇ ਨੇ। 1958 ਦੇ ਵਿੱਚ ਆਈ ਦੋਸਤੋ ਇੱਕ ਫਿਲਮ ਜਿਸਦਾ ਨਾਂ ਸੀ ਮਧੂਮਤੀ। ਇਸ ਫਿਲਮ ਦੇ ਵਿੱਚ ਸਟਾਰਕਾਸਟ ਸੀ ਦਲੀਪ ਕੁਮਾਰ, ਵਿਜੰਤੀ ਮਾਲਾ ਅਤੇ ਇਸ ਫਿਲਮ ਦੇ ਗੀਤ ਆਜਾ ਰੇ ਪਰਦੇਸੀ ਦੇ ਵਿੱਚ ਰਾਗ ਸ਼ਿਵ ਰਾਂਝਣੀ ਦਾ ਜਿਹੜਾ ਹੈ ਇਸਤੇਮਾਲ ਕੀਤਾ ਗਿਆ। ਸ਼ਿਵ ਰਾਂਝਣੀ ਜਿਹੜਾ ਹੈ ਇੱਕ ਰਾਗ ਹੈ ਜਿਸ ਵਿੱਚ ਹਲਕੀ ਉਦਾਸੀ ਹੈ, ਥੋੜ੍ਹੀ ਰਹੱਸਮਈ ਜਿਹੜੀ ਹੈ, ਇੱਕ ਸੀਕ੍ਰੇਟ ਜਿਹੜਾ ਹੈ ਅਹਿਸਾਸ ਵੀ ਹੈ। ਅਤੇ ਇਸ ਦੇ ਨਾਲ ਹੀ ਇਸ ਰਾਗ ਨੂੰ ਸੁਣੋ ਤਾਂ ਇੰਝ ਲੱਗਦਾ ਹੈ ਕਿ ਕੋਈ ਤੁਹਾਨੂੰ ਬੁਲਾ ਰਿਹਾ ਹੋਵੇ। ਦੋਸਤੋ, ਸ਼ਿਵ ਰਾਂਝਣੀ ਦੇ ਵਿੱਚ ਪੰਜ ਸੁਰ ਜਿਹੜੇ ਆ ਉਹ ਵਰਤੇ ਜਾਂਦੇ ਆ। ਇਹ ਵਿਛੋੜੇ ਉਦਾਸੀ ਭਾਵਨਾਤਮਕ ਗਹਿਰਾਈ ਨੂੰ ਦੱਸਦੇ ਨੇ। ਫਿਲਮੀ ਸੰਗੀਤ ਵਿੱਚ ਇਹ ਰਾਗ ਬਹੁਤ ਪ੍ਰਸਿੱਧ ਨੇ। ਬਹੁਤ ਸਾਰੀਆਂ ਫਿਲਮਾਂ ਦੇ ਗੀਤ ਜੋ ਤੁਸੀਂ ਸੁਣੇ ਹੈ ਅਤੇ ਜਿਨ੍ਹਾਂ ਨੂੰ ਸੁਣ ਕੇ ਜਿਹੜਾ ਹੈ ਤੁਸੀਂ ਆਪਣੇ ਆਪ ਨੂੰ ਉਸ ਗੀਤ ਦੇ ਵਿੱਚ, ਉਸ ਸੰਗੀਤ ਦੇ ਵਿੱਚ ਖੋਇਆ ਹੋਇਆ ਮਹਿਸੂਸ ਕਰਦੇ ਹੈ। ਉਹ ਗੀ ਰਾਗ ਇਹੀ ਹੈ। ਫਿਲਮ ਮਧੂਮਤੀ ਤੋਂ ਇਲਾਵਾ ਫਿਲਮ ਮੇਰਾ ਨਾਮ ਜੋਕਰ ਦਾ ਗੀਤ ਜਾਣੇ ਕਹਾਂ ਗਏ ਵੋ ਦਿਨ, ਜਾਂ ਫਿਰ ਸੂਰਜ ਫਿਲਮ ਦਾ ਬਹਾਰੋ ਫੂਲ ਬਰਸਾਓ, ਜਾਂ ਜਾਨਵਰ ਫਿਲਮ ਦੀ ਦਿਲ ਕੇ ਜਰੋ ਖੇਮੇ, ਹੋਰ ਵੀ ਬਹੁਤ ਸਾਰੀਆਂ ਬੋਲੀਵੁੱਡ ਦੀਆਂ ਫਿਲਮਾਂ ਜੋ ਕਿ ਰਾਗ ਸ਼ਿਵ ਰਾਂਝਣੀ ਦੇ ਉੱਤੇ ਆਧਾਰਿਤ ਹੈ। ਗੱਲ ਕੀਤੀ ਹੈ ਮਧੂਮਤੀ ਫਿਲਮ ਦੀ। ਇਹ ਫਿਲਮ ਜੋ ਕਿ ਪੁਨਰ ਜਨਮ ਦੇ ਉੱਤੇ ਆਧਾਰਿਤ ਹੈ ਅਤੇ ਇਸ ਫਿਲਮ ਤੋਂ ਬਾਅਦ ਬਹੁਤ ਸਾਰੀਆਂ ਬੋਲੀਵੁੱਡ ਫਿਲਮਾਂ ਨੇ ਇਸ ਫਿਲਮ ਨੂੰ ਆਪਣੀ ਪ੍ਰੇਰਣਾ ਸਮਝ ਕੇ ਬਹੁਤ ਸਾਰੀਆਂ ਪੁਨਰ ਜਨਮ ਦੇ ਉੱਤੇ ਹੀ ਫਿਲਮਾਂ ਬਣਾਈਆਂ। ਅਤੇ ਆਓ ਫਿਰ ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਦੋਸਤੋ, ਵੱਖ ਵੱਖ ਸਮੇਂ 'ਤੇ ਸੰਗੀਤਕਾਰਾਂ ਨੇ ਇਹਨਾਂ ਰਾਗਾਂ ਦੇ ਗਿਆਨ ਨੂੰ, ਇਹਨਾਂ ਰਾਗਾਂ ਦੀ ਖੂਬਸੂਰਤੀ ਨੂੰ ਗੀਤਾਂ ਦੇ ਵਿੱਚ ਪਰੋਇਆ। ਅਤੇ ਇਸ ਲੜੀ ਦੇ ਵਿੱਚ ਅਗਲੀ ਫਿਲਮ ਜਿਸਦਾ ਨਾਮ ਦੱਸਣ ਜਾ ਰਹੀ ਹਾਂ, ਉਹ ਹੈ ਜੀ ਸੁਵਰਨਾ ਸੁੰਦਰੀ। ਅੰਜਲੀ ਦੇਵੀ ਅਤੇ ਕਿਨੇਨੀ ਨਾਗੇਸ਼ਵਰ ਰਾਓ ਸਟਾਰਿੰਗ ਇਹ ਫਿਲਮ, ਜਿਸ ਵਿੱਚ ਰਾਗ ਸੋਹੀਨੀ, ਬਹਾਰ ਅਤੇ ਹੋਰ ਰਾਗਾਂ ਦਾ ਜਿਹੜਾ ਹੈ ਮਿਲਾਪ ਸੁਣਨ ਨੂੰ ਮਿਲਿਆ। ਇਸ ਰਾਗ ਦੀ ਗੱਲ ਕਰੀਏ ਦੋਸਤੋ, ਤਾਂ ਰਾਗ ਜਿਹੜਾ ਹੈ, ਰਾਗ ਸੋਹੀਨੀ, ਇਹ ਵਰਤਿਆ ਜਾਂਦਾ ਹੈ ਦੇਰ ਰਾਤ ਨੂੰ, ਜਿਸ ਵਿੱਚ ਚੰਚਲਤਾ ਅਤੇ ਤੀਬਰਤਾ ਦੋਵੇਂ ਮਿਲਦੀਆਂ ਨੇ। ਇਸਦਾ ਪ੍ਰਭਾਵ ਰੋਮੈਂਟਿਕ ਹੈ ਅਤੇ ਨਾਲ ਹੀ ਨਾਲ ਭਾਵਪੂਰਨ ਹੈ। ਉੱਚ ਸੁਰਾਂ ਦੀ ਵਰਤੋਂ ਇਸ ਰਾਗ ਨੂੰ ਹੋਰ ਵੀ ਜ਼ਿਆਦਾ ਖਾਸ ਬਣਾ ਦਿੰਦੀ ਹੈ ਅਤੇ ਰਾਗ ਜਿਹੜਾ ਗਾਇਕ ਹੁੰਦਾ ਹੈ ਉਸਦੀ ਤਕਨੀਕੀ ਕਾਬਲੀਅਤ ਵੀ ਦਰਸਾਉਂਦਾ ਹੈ। ਫਿਲਮ ਸੁਵਰਨਾ ਸੁੰਦਰੀ ਦਾ ਗੀਤ ਕੂਹੂ ਕੂਹੂ ਬੋਲੇ ਕੋਇਲੀਆ। ਖਾਸ ਗੱਲ ਇਸ ਫਿਲਮ ਦੀ ਦੱਸ ਦਈਏ ਤੁਹਾਨੂੰ ਕਿ ਇਸ ਫਿਲਮ ਦੇ ਗੀਤ ਨੂੰ ਸ਼ਾਸਤਰੀ ਸੰਗੀਤ ਦਾ ਮਾਸਟਰ ਪੀਸ ਵੀ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਕਈ ਸਾਰੇ ਰਾਗ ਬੜੇ ਹੀ ਸੁੰਦਰ ਤਰੀਕੇ ਦੇ ਨਾਲ ਜਿਹੜੇ ਹੈ ਜੋੜੇ ਗਏ, ਜੋ ਕਿ ਜਦੋਂ ਸੁਣੇ ਜਾਂਦੇ ਹੈ ਅੱਜ ਵੀ ਫਿਲਮ ਦੇ ਰਿਲੀਜ਼ ਹੋਣ ਤੋਂ ਇੰਨੇ ਸਾਲ ਬਾਅਦ ਵੀ, ਤਾਂ ਬੰਦਾ ਬਸ ਸੁਣਦੇ ਸੁਣਦੇ ਉਸ ਸਮੇਂ ਦੇ ਵਿੱਚ, ਉਸ ਭਾਵ ਵਿੱਚ ਖੋ ਜਿਆ ਜਾਂਦਾ ਹੈ।

ਗੀਤ ਚੱਲ ਰਿਹਾ ਸੀ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਵਿੱਚ, ਅਤੇ ਬਸ ਇੱਦਾਂ ਹੀ ਲੱਗ ਰਿਹਾ ਸੀ ਕਿ ਇੱਕ ਬਾਗ ਦੇ ਵਿੱਚ ਬੈਠੀ ਹਾਂ ਜਿੱਥੇ ਰੁੱਖਾਂ ਦੇ ਉੱਤੇ ਕੋਇਲ ਜਿਹੜੀ ਹੈ ਉਹ ਬੋਲ ਰਹੀ ਹੈ। ਕਹਿੰਦੇ ਆ ਗੀਤ ਜਿਹੜਾ ਹੈ, ਸੰਗੀਤ ਜਿਹੜਾ ਹੈ, ਉਹ ਰੂਹ ਦੀ ਖੁਰਾਕ ਹੈ। ਅਤੇ ਜਦ ਰਾਗ ਸੁਣਦੇ ਹਾਂ ਨਾ, ਤਾਂ ਬਸ ਇਸ ਗੱਲ 'ਤੇ ਪੂਰੀ ਤਰ੍ਹਾਂ ਯਕੀਨ ਹੋ ਜਾਂਦਾ ਹੈ, ਕਿਉਂਕਿ ਸਾਡੀ ਰੂਹ ਨੂੰ, ਸਾਡੇ ਮਨ ਨੂੰ, ਦਿਮਾਗ ਨੂੰ ਸਕੂਨ ਦਿੰਦੀ ਹੈ, ਸ਼ਾਂਤੀ ਦਿੰਦੀ ਹੈ। ਪ੍ਰੋਗਰਾਮ ਫਿਲਮੀ ਦੁਨੀਆ ਸੁਣਿਓ ਤੁਸੀਂ ਆਪਣੇ ਦੋਸਤ ਆਜੇ ਨੇਹਾ ਰਲਹਾਂ ਦੇ ਨਾਲ। ਅਗਲੀ ਫਿਲਮ ਮੈਂ ਕਿਹਾ ਜੀ ਬੜੀਆਂ ਪਿਆਰੀਆਂ ਪਿਆਰੀਆਂ ਫਿਲਮਾਂ ਅੱਜ ਤੁਹਾਡੇ ਵਾਸਤੇ ਲੈ ਕੇ ਆਈ ਹਾਂ। ਜੇਕਰ ਤੁਸੀਂ ਵੀ ਕਲਾਸੀਕਲ ਮਿਊਜ਼ਿਕ ਸੁਣਨਾ ਪਸੰਦ ਕਰਦੇ ਹੋ, ਫਿਲਮਾਂ ਦੇਖਣੀਆਂ ਵੀ ਪਸੰਦ ਹੈ, ਤਾਂ ਇਹ ਫਿਲਮਾਂ ਆਪਣੀ ਚੈੱਕਲਿਸਟ ਵਿੱਚ ਐਡ ਕਰ ਲਓ। 1960 ਦੇ ਵਿੱਚ ਆਈ ਫਿਲਮ ਕੋਹੀਨੂਰ, ਸਟਾਰਕਾਸਟ ਦੇ ਵਿੱਚ ਨਜ਼ਰ ਆਏ ਦਲੀਪ ਕੁਮਾਰ ਅਤੇ ਮੀਨਾ ਕੁਮਾਰੀ, ਦੋਨਾਂ ਦੀ ਜੁਗਲਬੰਦੀ ਨੇ, ਦੋਨਾਂ ਦੀ ਐਕਟਿੰਗ ਨੇ ਅਤੇ ਇਸ ਫਿਲਮ ਦੇ ਗੀਤ ਨੇ ਚਾਰ ਚੰਨ ਲਗਾਏ। ਇਸ ਫਿਲਮ ਦੇ ਵਿੱਚ ਗੀਤ ਮਧੂਬਨ ਨੇ ਰਾਧਿਕਾ ਨਾਚੇਰੇ ਦੇ ਵਿੱਚ ਰਾਗ ਹਮੀਰ ਦੀ ਵਰਤੋਂ ਕੀਤੀ ਗਈ। ਰਾਗ ਹਮੀਰ, ਇਸ ਰਾਗ ਬਾਰੇ ਦੱਸੀਏ ਤਾਂ ਇਹ ਰਾਗ ਜਿਹੜਾ ਹੈ ਦੋਸਤੋ, ਇਹ ਵਰਤਿਆ ਜਾਂਦਾ ਹੈ ਰਾਤ ਦੇ ਸਮੇਂ ਗਾਇਆ ਜਾਂਦਾ ਹੈ, ਜੋ ਸ਼ਾਨਦਾਰ ਅਤੇ ਰਸ ਭਰਿਆ ਹੈ। ਇਸ ਵਿੱਚ ਉੱਚ ਸੁਰਾਂ ਦੀ ਖੂਬਸੂਰਤ ਜਿਹੜੀ ਹੈ ਉਹ ਵਰਤੋਂ ਕੀਤੀ ਜਾਂਦੀ ਹੈ। ਇਹ ਰਾਗ ਸ਼ਿੰਗਾਰ ਅਤੇ ਸ਼ਾਂਤ ਰਸ ਨੂੰ ਪ੍ਰਗਟ ਕਰਦਾ ਹੈ। ਦਰਬਾਰੀ ਅੰਦਾਜ਼ ਅਤੇ ਪਵਿਆਤਾ ਇਸ ਦੀ ਖਾਸ ਪਹਿਚਾਣ ਨੇ। ਇਸ ਫਿਲਮ ਦੇ ਗੀਤ ਮਧੂਬਨ ਨੇ ਰਾਧਿਕਾ ਨਾਚੇਰੇ ਦੇ ਵਿੱਚ ਕ੍ਰਿਸ਼ਨ ਰਾਧਾ ਦੇ ਰਸ ਅਤੇ ਨਾਚ ਦੀ ਭਾਵਨਾ ਲਈ ਹਮੀਰ ਰਸ ਜਿਹੜਾ ਹੈ ਉਸਦੀ ਵਰਤੋਂ ਕੀਤੀ ਗਈ। ਅਤੇ ਦਿਲਚਸਪ ਗੱਲ ਦੱਸੀਏ ਤਾਂ ਦਲੀਪ ਕੁਮਾਰ ਨੇ ਇਸ ਗੀਤ ਲਈ ਕਿਹਾ ਜਾਂਦਾ ਕਿ ਸਿਤਾਰ ਵੀ ਸਿੱਖਣ ਦੀ ਕੋਸ਼ਿਸ਼ ਕੀਤੀ ਤਾਂ ਜੋ ਸਕਰੀਨ ਉੱਤੇ ਉਹਨਾਂ ਦੀ ਐਕਟਿੰਗ, ਉਹਨਾਂ ਦੀ ਅਦਾਕਾਰੀ ਜਿਹੜੀ ਹੈ ਉਹ ਅਸਲੀ ਲੱਗੇ। ਪੁਰਾਣੇ ਕਲਾਕਾਰਾਂ ਦੇ ਵਿੱਚ ਕਿੰਨੀ ਜ਼ਿਆਦਾ ਡੈਡੀਕੇਸ਼ਨ ਹੁੰਦੀ ਸੀ ਨਾ, ਕਿੰਨਾ ਸਮਰਪਣ ਹੁੰਦਾ ਸੀ। ਫਿਲਮੀ ਦੁਨੀਆ ਵਿੱਚ ਹੋਰ ਵੀ ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਕਲਾਸੀਕਲ ਮਿਊਜ਼ਿਕ ਦਾ ਖਾਸ ਪ੍ਰੋਗਰਾਮ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇਸ ਫਿਲਮ ਦਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ।

ਦੋਸਤੋ 1960 ਦਾ ਦਹਾਕਾ ਬਹੁਤ ਸਾਰੀਆਂ ਕਲਾਸੀਕਲ ਫਿਲਮਾਂ ਬਾਲੀਵੁੱਡ ਨੇ ਦਿੱਤੀਆਂ। ਇਹਨਾਂ ਫਿਲਮਾਂ ਦੇ ਵਿੱਚ ਹੀ ਇੱਕ ਫਿਲਮ ਆਈ ਮੁਗਲੇ ਆਜ਼ਮ, ਜਿਸ ਨੇ ਹਿੰਦੀ ਸਿਨੇਮਾ ਦੇ ਸਾਰੇ ਹੀ ਰਿਕਾਰਡ ਜਿਹੜੇ ਹੈ ਉਹ ਬਦਲ ਦਿੱਤੇ। ਸਟਾਰਿੰਗ ਪ੍ਰਿਥਵੀ ਰਾਜ ਕਪੂਰ, ਮਧੂਬਾਲਾ ਅਤੇ ਦਿਲੀਪ ਕੁਮਾਰ। ਇਸ ਫਿਲਮ ਦੀ ਕਹਾਣੀ ਹੈ ਮੁਗਲ ਸ਼ਹਿਜ਼ਾਦੇ ਸਲੀਮ ਅਤੇ ਉਸਦੀ ਦਾਸੀ ਅਨਾਰਕਲੀ ਦੀ ਪ੍ਰੇਮ ਕਹਾਣੀ ਹੈ। ਇਸ ਫਿਲਮ ਦਾ ਗੀਤ ਮੋਹੇ ਪਨਘਟ ਪੇ ਨੰਦ ਲਾਲ। ਇਸ ਗੀਤ ਦੇ ਵਿੱਚ ਜਿਸਨੇ ਲੋਕਾਂ ਦਾ ਦਿਲ ਜਿਹੜਾ ਹੈ ਉਹ ਖੁਸ਼ ਕੀਤਾ, ਬਹੁਤ ਜ਼ਿਆਦਾ ਇਸ ਗੀਤ ਨੂੰ ਪਿਆਰ ਮਿਲਿਆ। ਇਹ ਆਧਾਰਿਤ ਸੀ ਰਾਗ ਗਾਰਾ ਦੇ ਉੱਤੇ। ਰਾਗ ਗਾਰਾ ਗੱਲ ਕਰੀਏ ਤਾਂ ਇੱਕ ਹਲਕਾ ਫੁਲਕਾ ਅਤੇ ਮਿੱਠੇ ਅਹਿਸਾਸ ਵਾਲਾ ਰਾਗ ਹੈ। ਇਸ ਦੀ ਵਰਤੋਂ ਅਕਸਰ ਠੁਮਰੀ ਅਤੇ ਗਜ਼ਲਾਂ ਵਿੱਚ ਹੁੰਦੀ ਹੈ। ਇਹ ਰਾਗ ਪ੍ਰੇਮ, ਕੋਮਲਤਾ ਅਤੇ ਨਜ਼ਾਕਤ ਨੂੰ ਦਰਸਾਉਂਦਾ ਹੈ। ਇਸ ਨੂੰ ਗਾਉਣ ਦਾ ਸਮਾਂ ਸ਼ਾਮ ਜਾਂ ਰਾਤ ਦੇ ਵੇਲੇ ਜਿਹੜਾ ਹੈ ਉਹ ਗਾਇਆ ਜਾਂਦਾ ਹੈ, ਜੋ ਕਿ ਇਸ ਰਾਗ ਨੂੰ ਹੋਰ ਵੀ ਸੋਹਣਾ ਬਣਾਉਂਦਾ ਹੈ, ਸੁਰੀਲਾ ਬਣਾਉਂਦਾ ਹੈ। ਅਤੇ ਇਸ ਗਾਰਾ ਰਾਗ ਖੁਸ਼ੀ, ਸੰਤੁਸ਼ਟੀ ਅਤੇ ਰੋਮੈਂਟਿਕ ਭਾਵਨਾਵਾਂ ਨੂੰ ਦੱਸਦਾ ਹੈ, ਬਿਆਨ ਕਰਦਾ ਹੈ। ਦੋਸਤੋ ਇਸ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਵਿੱਚ ਜੋ ਦ੍ਰਿਸ਼ ਦਿਖਾਏ ਗਏ ਉਸ ਵਿੱਚ ਅਨਾਰਕਲੀ ਦੀ ਨਜ਼ਾਕਤ ਅਤੇ ਕ੍ਰਿਸ਼ਨ ਲੀਲਾ

ਦੋਸਤੋ ਸੰਨ 1963 ਜਦ ਅਸ਼ੋਕ ਕੁਮਾਰ ਸਟਾਰਿੰਗ ਫਿਲਮ ਰਿਲੀਜ਼ ਹੋਈ ਮੇਰੀ ਸੂਰਤ ਤੇਰੀ ਆਂਖੇ। ਇਸ ਫਿਲਮ ਦੇ ਇੱਕ ਗੀਤ ਪੁੱਛੋ ਨਾ ਕੈਸੇ ਮੈਨੇ, ਇਸ ਫਿਲਮ ਦੇ ਵਿੱਚ ਰਾਗ ਆਹੀਰ ਪੈਰਵ ਦੀ ਜਿਹੜੀ ਹੈ ਵਰਤੋਂ ਕੀਤੀ ਗਈ ਸੀ। ਇੱਕ ਸਵੇਰ ਦਾ ਰਾਗ ਹੁੰਦਾ ਜੋ ਮਨ ਵਿੱਚ ਸ਼ਾਂਤੀ ਪੈਦਾ ਕਰਦਾ ਹੈ ਅਤੇ ਹਲਕੀ ਪੀੜ ਵੀ।

ਦੋਸਤੋ, ਸਵੇਰ ਦੇ ਪਹਿਰ ਵਿੱਚ ਗਾਇਆ ਜਾਣ ਵਾਲਾ ਇਹ ਰਾਗ ਜਿਹੜਾ ਹੈ ਉਸ ਸਮੇਂ ਸਵੇਰ ਦੀ ਸਕੂਨ, ਸ਼ਾਂਤੀ ਅਤੇ ਮਿਠਾਸ ਦਾ ਜ਼ਿਕਰ ਕਰਦਾ ਹੈ, ਉਸਨੂੰ ਬਿਆਨ ਕਰਦਾ ਹੈ ਅਤੇ ਮਨ ਨੂੰ ਸ਼ਾਂਤੀ ਅਤੇ ਅਧਿਆਤਮਿਕਤਾ ਨਾਲ ਭਰ ਦਿੰਦਾ ਹੈ। ਭਜਨ ਅਤੇ ਭਾਵਪੂਰਨ ਗੀਤਾਂ ਵਿੱਚ ਇਹ ਰਾਗ ਬਹੁਤ ਲੋਕਪ੍ਰਿਯ ਹੈ। ਇਸ ਗੀਤ ਦੀ ਖਾਸੀਅਤ ਹੈ ਕਿ ਗੀਤ ਮਨੁੱਖ ਦੇ ਅੰਦਰਲੇ ਦੁੱਖ ਅਤੇ ਇਕੱਲੇਪਨ ਨੂੰ ਦਿਖਾਉਂਦਾ ਹੈ। ਇਕੱਲੇਪਨ ਦਾ ਬੇਸ਼ੱਕ ਜ਼ਿਕਰ ਹੁੰਦਾ ਹੈ ਇਸ ਗੀਤ ਵਿੱਚ, ਪਰ ਉਸਦੇ ਬਾਵਜੂਦ ਇੱਕ ਅਹਿਸਾਸ ਵੀ ਹੁੰਦਾ ਹੈ ਕਿਸੇ ਦੇ ਨਾਲ ਹੋਣ ਦਾ। ਮਨਾਂਡੇ ਦੀ ਆਵਾਜ਼ ਦੇ ਵਿੱਚ ਗਾਇਆ ਇਹ ਗੀਤ, ਆਓ ਸੁਣਦੇ ਹਾਂ। ਤੁਸੀਂ ਵੀ ਆਨੰਦ ਮਾਣੋ ਮੇਰੇ ਨਾਲ ਅਤੇ ਇਸ ਗੀਤ ਤੋਂ ਬਾਅਦ ਦੱਸਾਂਗੇ ਤੁਹਾਨੂੰ ਹੋਰ ਵੀ ਕੁਝ ਖਾਸ ਬਾਲੀਵੁੱਡ ਦੀਆਂ ਫਿਲਮਾਂ ਬਾਰੇ।

0: ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਦੋਸਤੋ, ਗੱਲ ਕਰ ਰਹੇ ਹਾਂ ਅਸੀਂ ਰਾਗ ਅਹੀਰ ਭੈਰਵ ਦੀ। ਇੱਕ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਹੈ ਜੋ ਬਹੁਤ ਮਸ਼ਹੂਰ ਅਤੇ ਮਨਮੋਹਕ ਰਾਗ ਹੈ। ਇਹ ਦੋ ਰਾਗਾਂ ਰਾਗ ਭੈਰਵ ਅਤੇ ਰਾਗ ਅਹੀਰੀ ਦਾ ਮਿਸ਼ਰਨ ਮੰਨਿਆ ਜਾਂਦਾ ਹੈ। ਜਿਵੇਂ ਕਿ ਤੁਹਾਨੂੰ ਦੱਸ ਰਹੇ ਸੀ ਕਿ ਰਾਗ ਸਵੇਰੇ ਦੁਪਹਿਰ ਵਿੱਚ ਗਾਇਆ ਜਾਂਦਾ ਹੈ ਅਤੇ ਸਮਾਂ ਰਹਿੰਦਾ ਹੈ 4 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ। ਇਹ ਸਵੇਰ ਵੇਲੇ ਮਨ ਨੂੰ ਸ਼ਾਂਤੀ ਦਿੰਦਾ ਹੈ ਅਤੇ ਨਾਲ ਹੀ ਨਾਲ ਭਗਤੀ ਦਾ ਭਾਵ ਤਾਂ ਪੈਦਾ ਕਰਦਾ ਹੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਰਾਗ ਦੀਆਂ ਧੁਨਾਂ ਸਵੇਰ ਵੇਲੇ ਵੱਜਦੀਆਂ ਛੋਟੀਆਂ ਗਊਆਂ ਦੀਆਂ ਟੱਲੀਆਂ ਦੀ ਆਵਾਜ਼ ਅਤੇ ਕੁਦਰਤ ਦੀ ਜਾਗ੍ਰਿਤੀ ਨੂੰ ਬਿਆਨ ਕਰਦੀਆਂ। ਦੋਸਤੋ, ਇਸ ਰਾਗ ਦੀ ਸੁਰਚਨਾ ਵਿੱਚ ਇੱਕ ਅਜਿਹਾ ਠਹਿਰਾਅ ਹੈ ਜੋ ਦਿਮਾਗ ਨੂੰ ਤਰੋ ਤਾਜ਼ਾ ਕਰਕੇ ਅਧਿਆਤਮਿਕ ਖੁਸ਼ੀ ਦਿੰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਬਾਲੀਵੁੱਡ ਦੇ ਬਹੁਤ ਸਾਰੇ ਮਿਊਜ਼ੀਸ਼ੀਅਨਸ ਨੇ ਇਸ ਰਾਗ ਦੀ ਵਰਤੋਂ ਕੀਤੀ। ਬਲੈਕ ਐਂਡ ਵਾਈਟ ਫਿਲਮਾਂ ਦੀ ਗੱਲ ਕਰੀਏ, ਕਲਰਡ ਫਿਲਮਾਂ ਦੀ ਗੱਲ ਕਰੀਏ, ਇਸ ਰਾਗ ਨੂੰ ਦਰਸਾਇਆ ਗਿਆ, ਗੀਤਾਂ ਦੇ ਜ਼ਰੀਏ ਆਮ ਲੋਕਾਂ ਤੱਕ ਪਹੁੰਚਾਇਆ ਗਿਆ। 1999 ਦੀ ਫਿਲਮ ਹਮ ਦਿਲ ਦੇ ਚੁੱਕੇ ਸਨਮ ਦਾ ਇੱਕ ਗੀਤ ਅਲਬੇਲਾ ਸਜਨ, ਇਸ ਦੇ ਵਿੱਚ ਵੀ ਇਸ ਰਾਗ ਦੀ ਜਿਹੜੀ ਹੈ ਵਰਤੋਂ ਕੀਤੀ ਗਈ। ਇਸ ਗੀਤ ਨੂੰ ਜਿਹੜਾ ਹੈ, ਇਸ ਗੀਤ ਬਾਰੇ ਦੱਸਾਂ ਤਾਂ ਇਸ ਗੀਤ ਨੂੰ ਫਿਲਮ ਦੀ ਸ਼ੁਰੂਆਤ ਦੇ ਵਿੱਚ ਹੀ ਦਿਖਾਇਆ ਗਿਆ ਜਦ ਨੰਦਨੀ ਯਾਨੀ ਕਿ ਐਸ਼ਵਰਿਆ ਰਾਏ, ਸਮੀਰ ਜੋ ਕਿ ਅਸਲ ਵਿੱਚ ਸਲਮਾਨ ਖਾਨ ਨੇ, ਉਹਨਾਂ ਦੇ ਵਿੱਚ ਪੈਦਾ ਹੁੰਦੇ ਪਿਆਰ ਦੇ ਅਹਿਸਾਸ ਅਤੇ ਚੁਲਬਲੇਪਨ ਨੂੰ ਦਿਖਾਉਂਦਾ ਹੈ। ਅਤੇ ਬੜੀ ਹੀ ਖੂਬਸੂਰਤੀ ਦੇ ਨਾਲ ਸੰਜੇ ਲੀਲਾ ਬੰਸਾਲੀ ਨੇ ਇਸ ਗੀਤ ਨੂੰ ਜਿਹੜਾ ਹੈ, ਗੀਤ ਦੇ ਵਿੱਚ ਇਸ ਰਾਗ ਦੀ ਵਰਤੋਂ ਕਰਕੇ ਇਸਨੂੰ ਹੋਰ ਵੀ ਜ਼ਿਆਦਾ ਮਧੁਰ ਬਣਾ ਦਿੱਤਾ।

ਦੋਸਤੋ ਰਾਗ ਦੀ ਗੱਲ ਕਰੀਏ ਤਾਂ ਉੱਤਰ ਭਾਰਤ ਦੇ ਵਿੱਚ ਹੀ 500 ਤੋਂ ਵੱਧ ਜਿਹੜੇ ਹੈ ਰਾਗ ਵਰਤੇ ਜਾਂਦੇ ਹੈ ਅਤੇ ਇਹਨਾਂ ਵਿੱਚੋਂ 50 ਤੋਂ 100 ਰਾਗ ਨੇ ਜੋ ਬਹੁਤ ਪ੍ਰਸਿੱਧ ਨੇ ਅਤੇ ਆਮ ਗਾਇਕੀ ਵਿੱਚ ਵਰਤੇ ਜਾਂਦੇ ਹੈ ਸੁਣੇ ਜਾਂਦੇ ਹੈ ਇਸ ਦੇ ਵਿੱਚ ਹੀ ਅਗਲੇ ਜਿਸ ਰਾਗ ਬਾਰੇ ਤੁਹਾਨੂੰ ਦੱਸਣ ਜਾ ਰਹੀ ਹਾਂ ਉਹ ਹੈ ਜੀ 1971 ਦੀ ਫਿਲਮ ਗੁੱਡੀ ਦੇ ਇੱਕ ਗੀਤ ਗੁੱਡੀ ਫਿਲਮ ਦੇ ਇੱਕ ਗੀਤ ਦੇ ਵਿੱਚ ਇਸ ਰਾਗ ਦੀ ਵਰਤੋਂ ਕੀਤੀ ਗਈ ਰਾਗ ਦਾ ਨਾਮ ਹੈ ਮੀਆਂ ਕੀ ਮਲਹਾਰ ਇਸ ਰਾਗ ਨੂੰ ਮੀਂਹ ਦਾ ਰਾਗ ਵੀ ਕਿਹਾ ਜਾਂਦਾ ਹੈ ਜੀ ਹਾਂ ਮੀਂਹ ਦਾ ਰਾਗ ਕਿਹਾ ਜਾਂਦਾ ਹੈ ਕਿਉਂਕਿ ਇਸ ਰਾਗ ਨੂੰ ਮੀਂਹ ਅਤੇ ਬਰਸਾਤ ਦੇ ਨਾਲ ਜੋੜਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਤਾਨਸੇਨ ਨੇ ਇਸ ਨੂੰ ਖਾਸ ਰੂਪ ਦਿੱਤਾ ਸੀ ਇਹ ਰਾਗ ਬੱਦਲਾਂ ਬਰਸਾਤ ਅਤੇ ਕੁਦਰਤੀ ਸੁੰਦਰਤਾ ਦਾ ਅਹਿਸਾਸ ਕਰਵਾਉਂਦਾ ਹੈ ਇਸ ਦੀ ਤਾਨਾ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਨੇ ਫਿਲਮ ਗੁੱਡੀ ਦੇ ਗੀਤਾਂ ਦੇ ਵਿੱਚ ਵੀ ਇਸ ਰਾਗ ਦੀ ਵਰਤੋਂ ਕੀਤੀ ਗਈ ਜਿਸ ਨੇ ਇਸ ਗੀਤ ਨੂੰ ਹੋਰ ਵੀ ਜ਼ਿਆਦਾ ਜਿਹੜਾ ਹੈ ਮੈਲੋਡੀਅਸ ਬਣਾ ਦਿੱਤਾ ਆਵਾਜ਼ ਵਨੀ ਜੈਰਾਮ ਦੀ ਆਵਾਜ਼ ਵਿੱਚ ਸੁਣਦੇ ਹਾਂ ਇਸ ਫਿਲਮ ਦਾ ਇਹ ਗੀਤ ਬੋਲੇ ਰੇ ਪਪੀਹਾ

ਦੋਸਤੋ, ਬਾਲੀਵੁੱਡ ਦੀਆਂ ਅਣਗਿਣਤ ਫਿਲਮਾਂ ਨੇ ਜਿਨ੍ਹਾਂ ਦੇ ਗੀਤਾਂ ਦੇ ਵਿੱਚ ਰਾਗ ਜਿਹੜੇ ਹੈ ਵਰਤੇ ਗਏ, ਇਹਨਾਂ ਰਾਗਾਂ ਦੀ ਇੰਨੀ ਬਿਹਤਰੀਨ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਗਿਆ, ਜਿਨ੍ਹਾਂ ਨੇ ਇਹਨਾਂ ਗੀਤਾਂ ਨੂੰ ਨਾ ਸਿਰਫ ਅਮਰ ਬਣਾਇਆ ਬਲਕਿ ਸੁਣਨ ਵਾਲਿਆਂ ਦੇ ਦਿਲ ਨੂੰ ਵੀ ਖੁਸ਼ੀ ਦਾ ਅਹਿਸਾਸ ਦਿੱਤਾ। ਪ੍ਰੋਗਰਾਮ ਫਿਲਮੀ ਦੁਨੀਆਂ ਦੇ ਇਸ ਗੀਤਾਂ ਦੀ ਲੜੀ ਦੇ ਵਿੱਚ ਆਖਰੀ ਜਿਸ ਫਿਲਮ ਬਾਰੇ ਮੈਂ ਗੱਲਬਾਤ ਕਰਨ ਜਾ ਰਹੀ ਹਾਂ ਉਹ ਹੈ ਜੀ ਉਮਰਾਓ ਜਾਨ। ਇਸ ਫਿਲਮ ਦਾ ਰੇਖਾ ਤੇ ਫਾਰੂਕ ਸ਼ੇਖ ਸਟਾਰਿੰਗ, ਇਸ ਫਿਲਮ ਦਾ ਇੱਕ ਗੀਤ ਹਰ ਇੱਕ ਦੀ ਜ਼ੁਬਾਨ 'ਤੇ ਹੈ, ਹਰ ਇੱਕ ਦੀ ਜ਼ੁਬਾਨ 'ਤੇ ਹੈ। ਗੀਤ ਦਾ ਟਾਈਟਲ ਹੈ ਦਿਲ ਚੀਜ਼ ਕਿਆ ਹੈ, ਜਿਸ ਨੂੰ ਆਵਾਜ਼ ਦਿੱਤੀ ਸੀ ਆਸ਼ਾ ਭੋਸਲੇ, ਅਤੇ ਜਿਸ ਤੋਂ ਬਾਅਦ ਆਸ਼ਾ ਭੋਸਲੇ ਨੂੰ ਬਹੁਤ ਜ਼ਿਆਦਾ ਪਿਆਰ ਜਿਹੜਾ ਹੈ ਉਹ ਮਿਲਿਆ, ਬਹੁਤ ਜ਼ਿਆਦਾ ਸਰਾਹਿਆ ਗਿਆ, ਤਾਰੀਫ ਕੀਤੀ ਗਈ। ਇਹ ਗੀਤ ਆਧਾਰਿਤ ਸੀ ਰਾਗ ਬਿਹਾਗ ਦੇ ਉੱਤੇ, ਜੋ ਕਿ ਚੰਚਲਤਾ ਅਤੇ ਗੰਭੀਰ ਮਿਜਾਜ਼ ਨੂੰ ਦੱਸਦਾ ਹੈ। ਅਤੇ ਰਾਤ ਦੇ ਦੂਜੇ ਪਹਿਰ ਦੇ ਵਿੱਚ ਇਸ ਗੀਤ ਨੂੰ ਜਿਹੜਾ ਹੈ ਉਹ ਇਸ ਰਾਗ ਨੂੰ ਜਿਹੜਾ ਹੈ ਸੁਣਿਆ ਜਾਂਦਾ ਹੈ, ਗਾਇਆ ਜਾਂਦਾ ਹੈ। ਅਤੇ ਆਓ ਫਿਰ ਇਸ ਪ੍ਰੋਗਰਾਮ ਦਾ ਆਖਰੀ ਗੀਤ ਪੇਸ਼ ਕਰਨ ਜਾ ਰਹੀ ਹਾਂ, ਅਤੇ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਪ੍ਰੋਗਰਾਮ ਫਿਲਮੀ ਦੁਨੀਆ ਉਮੀਦ ਕਰਦੀ ਹਾਂ ਚੰਗਾ ਲੱਗਾ ਹੋਏਗਾ, ਅਤੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੀ, ਪਰ ਠੀਕ 8:02 'ਤੇ ਤਦ ਤੱਕ ਇੰਜੋਏ ਕਰੋ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ।

ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਅਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 27 ਮਈ ਤੱਕ ਈਡੀ ਰਿਮਾਂਡ ਉੱਤੇ ਭੇਜਿਆ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੁਆਇੰਟ ਦਾ ਮੁਕਾਬਲਾ ਲਖਨਊ ਵਿੱਚ ਪੰਜਾਬ ਕਿੰਗਸ ਨਾਲ ਹੋ ਰਿਹਾ ਹੈ। ਇਹ ਸਨ ਇਸ ਘੰਟੇ ਦੇ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਨੈੱਟਵਾਣੀ ਦਾ।

ਹਾਂਜੀ ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਟਿਊਨ ਇਨ ਕੀਤਾ ਹੋਇਆ ਤੁਸੀਂ ਐਫਐਮ ਰੇਨਬੋ ਯਾਨੀ ਦਿਲ ਸੇ ਦਿਲ ਤੱਕ ਤੇ ਜੀ ਚਿਹਰੇ ਤੇ ਮਿੱਠੀ ਜਿਹੀ ਮੁਸਕਾਨ ਦਿਲ ਵਿੱਚ ਜੋਸ਼ ਪਿਆਰ ਦੋਵੇਂ ਹੱਥ ਜੋੜ ਹਾਜ਼ਰ ਹਾਂ ਤੁਹਾਡੀ ਦੋਸਤ ਆਰਜੇ ਨੇਹਾ ਰਲਹਨ ਲੈ ਗਏ ਪ੍ਰੋਗਰਾਮ ਨੈੱਟਵਾਣੀ ਮੈਗਾ ਜੀ ਇੰਟਰਨੈਟ ਦਾ ਦੌਰ ਹੈ ਤੇ ਹਰ ਇੱਕ ਹੱਥ ਵਿੱਚ ਫੋਨ ਹੈ ਪਰ ਫਿਰ ਵੀ ਜੇਕਰ ਤੁਹਾਨੂੰ ਦੁਨੀਆਂ ਦੇ ਵਿੱਚ ਕੀ ਕੁਝ ਚੱਲ ਰਿਹਾ ਇਸ ਬਾਰੇ ਅਪਡੇਟ ਨਹੀਂ ਉਸ ਬਾਰੇ ਜਾਣਕਾਰੀ ਨਹੀਂ ਹੈ ਤੇ ਫਿਰ ਮੈਗਾ ਜੀ ਬਿਲਕੁਲ ਸਹੀ ਵਕਤ ਤੇ ਪ੍ਰੋਗਰਾਮ ਟਿਊਨ ਇਨ ਕੀਤਾ ਕਿਉਂਕਿ ਨੈੱਟ ਵਾਣੀ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇੰਟਰਨੈਟ ਤੇ ਚੱਲਣ ਵਾਲੀ ਹਰ ਇੱਕ ਵਾਇਰਲ ਨਿਊਜ਼ ਬਾਰੇ ਵਾਇਰਲ ਨਿਊਜ਼ ਬਾਰੇ ਤਾਂ ਦੱਸਦੇ ਹਾਂ ਅਤੇ ਨਾਲ ਹੀ ਨਾਲ ਇਸ ਬਾਰੇ ਵੀ ਦੱਸਦੇ ਹਾਂ ਕਿ ਜਿਹੜੀ ਵਾਇਰਲ ਨਿਊਜ਼ ਹੈ ਸਿਰਫ ਵਾਇਰਲ ਕੰਟੈਂਟ ਹੈ ਜਾਂ ਫਿਰ ਕੁਝ ਸੱਚ ਵੀ ਹੈ ਅਤੇ ਮੈਂ ਕਿਹਾ ਜੀ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਟਰਨੈੱਟ ਦੀ ਦੁਨੀਆਂ ਦੇ ਵਿੱਚ ਕੀ ਕੁਝ ਚੱਲ ਰਿਹਾ ਇਸ ਬਾਰੇ ਦੱਸਾਂਗੇ ਪਰ ਮੈਂ ਕਿਹਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ ਅਤੇ ਸ਼ੁਰੂਆਤ ਜਿਹੜੀ ਹੈ ਹਮੇਸ਼ਾ ਹੀ ਮੈਲੋਡੀਅਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਅਤੇ ਪੇਸ਼ ਕਰਨ ਜਾ ਰਹੀ ਹਾਂ ਤੁਹਾਡੇ ਸਾਰਿਆਂ ਵਾਸਤੇ ਇੱਕ ਪਿਆਰਾ ਜਿਹਾ ਗੀਤ ਅਤੇ ਗੀਤ ਤੋਂ ਬਾਅਦ ਛੇਤੀ ਛੇਤੀ ਮਿਲਦੇ ਹਾਂ ਕਿਉਂਕਿ ਇੰਟਰਨੈੱਟ ਦੀ ਦੁਨੀਆਂ ਵਿੱਚ ਦੋਸਤੋ ਬਹੁਤ ਕੁਝ ਅੱਜ ਕੱਲ੍ਹ ਚੱਲਦਾ ਪਿਆ ਹੈ ਅਤੇ ਆ ਜਾਓ ਫਿਰ ਪਰ ਇਸ ਤੋਂ ਪਹਿਲਾਂ ਸੁਣਦੇ ਹਾਂ ਇਹ ਗੀਤ

ਹਾਂਜੀ ਮੈਂ ਕਿਹਾ ਜੀ ਅੱਜ ਕੱਲ੍ਹ ਦੀ ਡੇਟ ਵਿੱਚ ਚਾਹੇ ਕੋਈ ਬੱਚਾ ਹੈ, ਚਾਹੇ ਕੋਈ ਯੁਵਾ ਹੈ, ਚਾਹੇ ਕੋਈ ਮਿਡਲ ਏਜ ਪਰਸਨ ਹੈ ਜਾਂ ਕੋਈ ਬਜ਼ੁਰਗ ਹੈ, ਹਰ ਕਿਸੇ ਦੇ ਹੱਥ ਵਿੱਚ ਹੈ ਟੱਚ ਸਕਰੀਨ ਫੋਨ। ਅਤੇ ਮੋਬਾਈਲ ਫੋਨ ਦੇ ਬਹੁਤ ਸਾਰੇ ਫਾਇਦੇ ਹੈ, ਬਹੁਤ ਸਾਰੇ ਨੁਕਸਾਨ ਵੀ ਹੈ। ਫਾਇਦੇ ਨੇ, ਜੇਕਰ ਤੁਸੀਂ ਇਹਦੇ ਵਿੱਚੋਂ ਇਨਫੋਰਮੇਸ਼ਨ ਲੈਂਦੇ ਹੋ ਅਤੇ ਆਪਣੇ ਆਪ ਨੂੰ ਅਪ ਟੂ ਡੇਟ ਰੱਖਦੇ ਹੋ। ਅਤੇ ਮੈਂ ਕਿਹਾ ਜੀ ਨੁਕਸਾਨ ਹੈ, ਜੇਕਰ ਮੋਬਾਈਲ ਹੋਣ ਦੇ ਬਾਵਜੂਦ ਇਸ ਤੋਂ ਇਨਫੋਰਮੇਸ਼ਨ ਨਹੀਂ ਲੈਂਦੇ ਹੋ, ਸਿਰਫ ਐਂਟਰਟੇਨਮੈਂਟ ਵਾਸਤੇ ਯੂਜ਼ ਕਰਦੇ ਹੋ, ਅਤੇ ਫਿਰ ਮੈਂ ਕਿਹਾ ਜੀ ਨੁਕਸਾਨ ਹੀ ਨੁਕਸਾਨ ਹੈ। ਪਰ ਆਪਾਂ ਨੁਕਸਾਨਾਂ ਤੋਂ ਬਚਣਾ ਹੈ ਅਤੇ ਇਸਦੇ ਫਾਇਦੇ ਜ਼ਿਆਦਾ ਤੋਂ ਜ਼ਿਆਦਾ ਲੈਣੇ ਹੈ। ਅਤੇ ਪ੍ਰੋਗਰਾਮ ਨੈੱਟਵਾਣੀ ਦੇ ਵਿੱਚ ਵੀ ਸਭ ਤੋਂ ਪਹਿਲਾਂ ਜਿਹੜਾ ਹੈ ਅਲੱਗ ਅਲੱਗ ਵਿਸ਼ਿਆਂ ਬਾਰੇ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਾਂਗੇ, ਜੋ ਕਿ ਬਹੁਤ ਜ਼ਿਆਦਾ ਇੰਟਰਨੈੱਟ ਦੀ ਦੁਨੀਆ 'ਤੇ ਅੱਜ ਕੱਲ੍ਹ ਜਿਹੜਾ ਹੈ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਹੈ ਵਾਇਰਲ ਹੋ ਰਿਹਾ, ਉਹ ਹੈ ਜੀ ਇੱਕ ਦਵਾਈ ਜਿਸ ਦਾ ਨਾਮ ਹੈ GLP-1। ਅਤੇ ਕਿਹਾ ਕੁਝ ਇਸ ਤਰ੍ਹਾਂ ਜਾ ਰਿਹਾ ਹੈ ਕਿ ਮੋਟਾਪੇ ਦੀ ਦਵਾਈ ਹੈ ਜੋ ਕਿ ਦਿਲ ਦੀ ਵੀ ਹਿਫਾਜ਼ਤ ਕਰਦੀ ਹੈ। ਗੱਲ ਥੋੜ੍ਹੀ ਜਿਹੀ ਅਜੀਬ ਜਿਹੀ ਨਹੀਂ ਲੱਗ ਰਹੀ ਕਿ ਮੋਟਾਪੇ ਦੀ ਦਵਾਈ ਦਿਲ ਨੂੰ ਕਿਸ ਤਰ੍ਹਾਂ ਮਹਿਫੂਜ਼ ਰੱਖ ਸਕਦੀ ਹੈ? ਬਸ ਇਸਦਾ ਹੀ ਅਸੀਂ ਐਨਾਲਾਈਸਿਸ ਕਰਨਾ ਹੈ ਪ੍ਰੋਗਰਾਮ ਨੈੱਟਵਾਣੀ ਦੇ ਵਿੱਚ, ਕਿਉਂਕਿ ਤੁਹਾਨੂੰ ਇੰਟਰਨੈੱਟ ਦੀ ਦੁਨੀਆ 'ਚ ਕੀ ਚੱਲ ਰਿਹਾ ਇਸ ਤੋਂ ਦੱਸਣ ਦੇ ਨਾਲ ਨਾਲ ਫਰਜ਼ ਇਹ ਵੀ ਹੈ ਕਿ ਉਸ ਬਾਰੇ ਸਹੀ ਜਾਣਕਾਰੀ ਦੇਣਾ। ਅਤੇ ਮੈਂ ਕਿਹਾ ਜੀ GLP-1 ਜੋ ਹੈ ਪਿਲਸ ਦੀ ਫੋਰਮ ਵਿੱਚ ਵੀ ਮੌਜੂਦ ਹੈ ਅਤੇ ਇੰਜੈਕਸ਼ਨ ਦੇ ਰੂਪ ਵਿੱਚ ਵੀ ਮਾਰਕੀਟ ਦੇ ਵਿੱਚ ਅਵੇਲੇਬਲ ਹੈ। ਅਸਲ ਦੇ ਵਿੱਚ ਇਹ ਦਵਾਈ ਹੈ ਓਜ਼ੈਂਪਿਕ ਨਾਮ ਹੈ ਇਸਦਾ, ਅਤੇ ਰਿਸਰਚ ਦੇ ਮੁਤਾਬਿਕ ਇਹ ਮੋਟਾਪਾ ਤਾਂ ਕੰਟਰੋਲ ਕਰਦੀ ਹੈ, ਨਾਲ ਹੀ ਨਾਲ ਦਿਲ ਨੂੰ ਦੌਰੇ ਅਤੇ ਬ੍ਰੇਨ ਸਟ੍ਰੋਕ ਦੇ ਖਤਰੇ ਦੀ ਜਿਹੜੀ ਦਰ ਹੈ ਉਸ ਨੂੰ ਵੀ ਘਟਾਉਂਦੀ ਹੈ। ਪਰ ਇਸਦੇ ਪਿੱਛੇ ਗਏ ਸਾਇੰਸ ਕੀ ਕਹਿੰਦੀ ਹੈ? ਦੋਸਤੋ, ਸਾਡੇ ਸਰੀਰ ਦੇ ਵਿੱਚ ਇੱਕ ਕੁਦਰਤੀ ਹਾਰਮੋਨ ਹੈ ਜਿਸਦਾ ਨਾਮ ਹੈ ਲੈਪਟਿਨ, ਜੋ ਦੱਸਦਾ ਹੈ ਖਾਣਾ ਖਾਣ ਤੋਂ ਬਾਅਦ ਪੇਟ ਭਰ ਗਿਆ ਹੈ ਜਾਂ ਫਿਰ ਨਹੀਂ। ਅਤੇ ਦਵਾਈ ਵੀ ਉਸੇ ਹਾਰਮੋਨ ਦੀ ਤਰ੍ਹਾਂ ਕੰਮ ਕਰਦੀ ਹੈ, ਜੋ ਭੁੱਖ ਨੂੰ ਤਾਂ ਕੰਟਰੋਲ ਕਰਦੀ ਹੈ, ਉਸਦੇ ਨਾਲ ਹੀ ਨਾਲ ਖੂਨ ਦੀਆਂ ਜਿਹੜੀਆਂ ਸਾਡੀਆਂ ਨਾੜੀਆਂ ਹੈ ਉਹਨਾਂ ਦੇ ਅੰਦਰ ਆਉਣ ਵਾਲੀ ਸੋਜ ਨੂੰ ਵੀ ਜਿਹੜਾ ਹੈ ਘਟਾਉਣ ਦਾ ਕੰਮ ਕਰਦੀ ਹੈ, ਅਤੇ ਇਸ ਨਾਲ ਬਲੱਡ ਪ੍ਰੈਸ਼ਰ ਵੀ ਠੀਕ ਰਹਿੰਦਾ ਹੈ। ਇੱਥੇ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਜਦ ਨਾੜੀਆਂ ਸਾਫ਼ ਹੋਣਗੀਆਂ ਤਦ ਦਿਲ ਦਾ ਦੌਰਾ, ਬ੍ਰੇਨ ਸਟ੍ਰੋਕ ਵਰਗੀਆਂ ਜਿਹੜੀਆਂ ਚੀਜ਼ਾਂ ਹੈ ਉਹਨਾਂ ਦਾ ਖਤਰਾ ਸਰੀਰ ਦੇ ਵਿੱਚ ਘੱਟ ਜਾਂਦਾ ਹੈ। ਪਰ ਇਸ 'ਤੇ ਹਜੇ ਰਿਸਰਚ ਲਗਾਤਾਰ ਚੱਲ ਰਹੀ ਹੈ। ਅੰਕੜੇ ਦੀ ਗੱਲ ਕਰੀਏ ਤਾਂ ਫਾਰਮਾਸਿਊਟੀਕਲ ਮਾਰਕੀਟ ਦੇ ਵਿੱਚ ਜਿਹੜਾ ਹੈ ਪਿਛਲੇ 1 ਸਾਲ ਦੇ ਅੰਦਰ ਇਸ ਦਵਾਈ ਦੀ ਵਰਤੋਂ ਜਿਹੜੀ ਹੈ ਉਹ 10% ਤੋਂ ਵੀ ਜ਼ਿਆਦਾ ਵੱਧ ਗਈ ਹੈ। ਮੈਂ ਕਿਹਾ ਜੀ ਇਹ ਤਾਂ ਰਹੀ ਗੱਲ ਹੈਲਥ ਦੀ, ਸਾਇੰਸ ਦੀ ਅਤੇ ਰਿਸਰਚ ਜੋ ਚੱਲ ਰਹੀ ਹੈ ਉਸ ਬਾਰੇ ਕੀ ਕਹਿਣਾ ਹੈ। ਪਰ ਇਸ ਦੇ ਨਾਲ ਹੀ ਨਾਲ ਬਹੁਤ ਸਾਰੀ ਹੋਰ ਵੀ ਇਨਫੋਰਮੇਸ਼ਨ ਜਿਹੜੀ ਹੈ ਅੱਜ ਲੈ ਕੇ ਹਾਜ਼ਰ ਹੋਈ ਹੈ ਇਸ ਪ੍ਰੋਗਰਾਮ ਦੇ ਵਿੱਚ, ਅਤੇ ਮੇਰੇ ਨਾਲ

ਦੋਸਤੋ ਅੱਜ ਕੱਲ ਹਰ ਪਾਸੇ AI ਹੋਇਆ ਪਿਆ AI ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਸੋਸ਼ਲ ਮੀਡੀਆ ਤੇ ਜਿਹੜਾ ਹੈ ਵੀਡੀਓਜ਼ ਵਾਇਰਲ ਹੋ ਰਹੀਆਂ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ AI ਮੈਡੀਸਿਨ ਦੇ ਵਿੱਚ ਬਦਲ ਗਿਆ ਹੈ ਦੋਸਤੋ ਨਿਊਯਾਰਕ ਸਿਟੀ ਯਾਨੀ ਕਿ USA ਦੇ ਵਿਗਿਆਨੀਆਂ ਨੇ ਇੱਕ ਨਵਾਂ ਸੋਫਟਵੇਅਰ ਬਣਾਇਆ ਹੈ ਜਿਸ ਦਾ ਨਾਮ ਹੈ ਪਰਟਰਬ ਫੇਟ ਕਿਹਾ ਜਾ ਰਿਹਾ ਕਿ ਕੈਂਸਰ ਦਾ ਇਲਾਜ ਕਰੇਗਾ ਪਰ ਸਾਇੰਸ ਇਸ ਦੇ ਵਿੱਚ ਕੀ ਕਹਿੰਦੀ ਹੈ ਦੋਸਤੋ ਸਾਡੇ ਸਰੀਰ ਵਿੱਚ ਇਮਿਊਨ ਸਿਸਟਮ ਇੱਕ ਫੌਜ ਵਾਂਗ ਕੰਮ ਕਰਦਾ ਹੈ ਕਈ ਵਾਰ ਕੈਂਸਰ ਸੈਲਸ ਜਿਹੜੇ ਹੈ ਨਾ ਇਸ ਫੌਜ ਤੋਂ ਲੁਕ ਜਾਂਦੇ ਨੇ ਅਤੇ ਜਿਹੜੀ ਟੈਕਨੋਲੋਜੀ ਹੈ ਜਿਹੜੀ USA ਦੇ ਵਿਗਿਆਨੀਆਂ ਨੇ ਬਣਾਈ ਹੈ ਇਸ ਟੈਕਨੋਲੋਜੀ ਨੇ ਕੈਂਸਰ ਸੈਲਸ ਦੇ ਅੰਦਰ ਜਿਹੜੇ ਪੁਰਾਣੇ ਵਾਇਰਲ ਸਿਗਨਲ ਹੈ ਉਹਨਾਂ ਨੂੰ ਐਕਟਿਵ ਕਰ ਦਿੰਦੀ ਹੈ ਅਤੇ ਸਰੀਰ ਨੂੰ ਲਗਾਤਾਰ ਵਾਇਰਸ ਅਤੇ ਇਮਿਊਨ ਸਿਸਟਮ ਨੇ ਹਮਲੇ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ ਜਿਸ ਵਿਗਿਆਨ ਦੇ ਅਨੁਸਾਰ ਗੱਲ ਕਰੀਏ ਤਾਂ ਇਸ ਨੂੰ ਵਾਇਰਲ ਮਿਮਿਕਰੀ ਕਹਿੰਦੇ ਆ ਤੇ ਦੋਸਤੋ ਜੋ ਕਿਹਾ ਜਾ ਰਿਹਾ ਨਾ ਕਿ ਇਹ ਕੈਂਸਰ ਦਾ ਇਲਾਜ ਕਰੇਗੀ AI ਇਹ ਇਲਾਜ ਨਹੀਂ ਕਰੇਗੀ ਅਸਲ ਦੇ ਵਿੱਚ ਹਜੇ ਸ਼ੁਰੂਆਤੀ ਜਿਹੜੀ ਹੈ ਖੋਜ ਕੀਤੀ ਜਾ ਰਹੀ ਹੈ ਰਿਸਰਚ ਕੀਤੀ ਜਾ ਰਹੀ ਹੈ ਅਤੇ AI ਦਾ ਜਿਹੜਾ ਹੈ ਵਰਤੋਂ ਜਿਹੜੀ ਹੈ ਮੈਡੀਸਿਨ ਦੇ ਵਿੱਚ ਇਸਦੇ ਕਲੀਨਿਕਲ ਜਿਹੜੇ ਹੈ ਟ੍ਰਾਇਲਸ ਲਗਾਤਾਰ ਕੀਤੇ ਜਾ ਰਹੇ ਹਨ 100% ਇਲਾਜ ਨਹੀਂ ਕਰ ਸਕਦੀ ਅਤੇ AI ਨੇ ਜਿਹੜਾ ਹੈ ਕੈਂਸਰ ਖਤਮ ਕਰ ਦਿੱਤਾ ਇਸ 'ਤੇ ਯਕੀਨ ਬਿਲਕੁਲ ਨਹੀਂ ਕਰਨਾ ਕਿਉਂਕਿ ਜੇ ਅਸੀਂ ਵਿਗਿਆਨ ਦੇ ਅਨੁਸਾਰ ਚੱਲੀਏ ਜਾਂ ਫਿਰ ਟੈਕਨੋਲੋਜੀ ਦੇ ਹਿਸਾਬ ਨਾਲ ਚੱਲੀਏ ਤਾਂ AI ਸਿਰਫ ਮਦਦ ਕਰ ਸਕਦੀ ਹੈ ਇਲਾਜ ਨਹੀਂ ਅਤੇ ਬਸ ਜੇਕਰ ਹੁਣ ਤੁਹਾਨੂੰ ਤੁਹਾਡੀ ਸੋਸ਼ਲ ਮੀਡੀਆ ਫੀਡ 'ਤੇ ਜੇਕਰ ਕੋਈ ਵੀਡੀਓ ਇਸ ਤਰ੍ਹਾਂ ਵਾਇਰਲ ਮਿਲਦੀ ਹੈ ਇਸ AI ਦੀ ਮੈਡੀਸਿਨ ਦੇ ਤੌਰ 'ਤੇ ਵਰਤੋਂ ਅਤੇ ਮੈਂ ਕਿਹਾ ਜੀ ਹੁਣ ਤੁਹਾਨੂੰ ਇਸ ਦੇ ਪਿੱਛੇ ਦੀ ਜਿਹੜੀ ਹੈ ਸਾਇੰਸ ਅੱਛੀ ਤਰ੍ਹਾਂ ਪਤਾ ਅਤੇ ਆਪਣੇ ਦੋਸਤਾਂ ਨੂੰ ਵੀ ਇਸ ਬਾਰੇ ਦੱਸ ਦੇਣਾ ਪ੍ਰੋਗਰਾਮ ਚੱਲ ਰਿਹਾ ਜੀ ਨੈੱਟ ਵਾਣੀ ਜੇ ਤੁਸੀਂ ਬਣੇ ਹੋਏ ਆਪਣੇ ਦੋਸਤ ਅਰਸ਼ ਨਿਹਰਲ ਦੇ ਨਾਲ ਅਤੇ ਲਓ ਜੀ ਫਿਰ ਸੁਣਦੇ ਹਾਂ ਸੋਨਾ ਮਹਾਪਤਰਾ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ ਅਤੇ ਗੀਤ ਦੇ ਉਸ ਪਾਰ ਤੁਹਾਨੂੰ ਦੱਸਾਂਗੇ ਕੁਝ ਖਾਸ ਇਨਫੋਰਮੇਸ਼ਨ ਕੁਝ ਖਾਸ ਅਚੀਵਮੈਂਟਸ ਖਬਰ ਸਿੱਧਾ ਪਹਾੜ ਤੋਂ

ਦੋਸਤੋ ਜ਼ਰਾ ਸੋਚੋ, ਮਾਈਨਸ ਦਾ ਤਾਪਮਾਨ ਹੋਏ ਅਤੇ ਉੱਥੇ ਤੁਹਾਨੂੰ ਲਿਜਾ ਕੇ ਕਿਹਾ ਜਾਏ ਕਿ ਕੋਈ ਐਕਟੀਵਿਟੀ ਕਰੋ। ਮਾਈਨਸ ਦਾ ਟੈਂਪਰੇਚਰ, ਮਾਈਨਸ ਡਿਗਰੀ ਸੈਲਸੀਅਸ, ਅਤੇ ਇਸ ਟੈਂਪਰੇਚਰ ਦੇ ਵਿੱਚ ਇੱਕ ਕੁੜੀ ਜੋ ਕਿ ਪਹਾੜਾਂ 'ਤੇ ਭਾਰਤ ਨਾਟਿਅਮ ਜਿਹੜਾ ਹੈ ਉਹ ਕਰਦੀ ਹੈ। ਸੋਸ਼ਲ ਮੀਡੀਆ 'ਤੇ ਵੀ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਦੇ ਪਿੱਛੇ ਗੱਲ ਕਰੀਏ ਤਾਂ 20 ਮਈ ਦਾ ਦਿਨ ਜਦ 21 ਸਾਲ ਦੀ ਕੁੜੀ ਸਾਨਿਕਾ ਸ਼ਾਹ ਨੇ ਆਪਣੇ ਮਾਊਂਟ ਐਵਰੈਸਟ ਦੇ ਸਫ਼ਰ ਦੇ ਉੱਤੇ ਭਾਰਤ ਨਾਟਿਅਮ ਦਾ ਜਿਹੜਾ ਹੈ ਡਾਂਸ ਕੀਤਾ। ਭਾਰਤ ਨਾਟਿਅਮ ਜੋ ਕਿ ਇੰਡੀਅਨ ਕਲਾਸੀਕਲ ਡਾਂਸ ਹੈ। ਪਰ ਇਹ ਕੁੜੀ ਹੈ ਕੌਣ ਜੋ ਇਸ ਵੀਡੀਓ ਵਿੱਚ ਨਜ਼ਰ ਆ ਰਹੀ ਹੈ? ਦੋਸਤੋ, ਕੁੜੀ ਦਾ ਨਾਮ ਹੈ ਸਾਨਿਕਾ ਸ਼ਾਹ। ਸਾਨਿਕਾ ਇੱਕ ਪੇਸ਼ੇਵਰ ਪਰਬਤਰੋਹੀ ਹੋਣ ਦੇ ਨਾਲ ਨਾਲ ਬਚਪਨ ਤੋਂ ਹੀ ਭਾਰਤ ਨਾਟਿਅਮ ਦੀ ਸਿਖਲਾਈ ਪ੍ਰਾਪਤ ਡਾਂਸਰ ਹੈ। ਅਤੇ ਹੈਰਾਨ ਹੋਵੋਗੇ ਜਾਣ ਕੇ ਡਾਂਸ ਕਿਹੜੇ ਪਹਾੜਾਂ 'ਤੇ ਕੀਤਾ। ਡਾਂਸ ਉਹਨਾਂ ਨੇ ਕੀਤਾ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਬੇਸ ਕੈਂਪ 'ਤੇ, ਜਿੱਥੇ ਮਾਈਨਸ ਵਿੱਚ ਤਾਪਮਾਨ ਅਤੇ ਬਰਫੀਲੀਆਂ ਹਵਾਵਾਂ ਦੇ ਵਿਚਕਾਰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ, ਉੱਥੇ ਇੱਕ ਕੁੜੀ ਨੇ ਆਪਣੇ ਅੰਦਰ ਦੀ ਜਿਹੜੀ ਹੈ ਕਲਾ ਪੇਸ਼ ਕੀਤੀ। ਵੀਡੀਓ ਦੇ ਵਿੱਚ ਸਾਨਿਕਾ ਨੇ ਆਪਣੀ ਐਵਰੈਸਟ ਦੀ ਮੁੱਖ ਚੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਬੇਸ ਕੈਂਪ ਉੱਤੇ ਹੋਣ ਵਾਲੀ ਪੂਜਾ ਰਸਮ ਦੌਰਾਨ ਇਹ ਨਾਚ ਜਿਹੜਾ ਹੈ, ਡਾਂਸ ਜਿਹੜਾ ਹੈ ਉਹ ਪੇਸ਼ ਕੀਤਾ। ਅਤੇ ਉਸਨੇ ਦੱਸਿਆ ਕਿ ਪਹਾੜਾਂ ਪ੍ਰਤੀ ਉਸਦੀ ਸ਼ਰਧਾ, ਉਸਦਾ ਸ਼ੁਕਰਾਨਾ ਅਤੇ ਉਸਦੀ ਸੁਰੱਖਿਅਤ ਯਾਤਰਾ, ਸੇਫ ਜਰਨੀ ਲਈ ਅਸੀਸ ਲੈਣ ਵਾਸਤੇ ਪਹਾੜਾਂ ਦੀ ਉਸਨੇ ਇਹ ਤਰੀਕਾ ਚੁਣਿਆ। ਕਮਾਲ ਦੀ ਗੱਲ ਹੈ ਦੋਸਤੋ। ਪਰ ਇੱਥੇ ਗੱਲ ਇਹ ਵੀ ਹੈ ਕਿ ਜਦ ਕੋਈ ਇਨਸਾਨ ਕਿਸੇ ਕਲਾ ਦੇ ਵਿੱਚ ਉਤਰ ਜਾਂਦਾ ਹੈ, ਅੱਛੀ ਤਰ੍ਹਾਂ ਜੀ ਜਾਨ ਲਗਾ ਦਿੰਦਾ ਹੈ, ਅਤੇ ਉਸ ਨੂੰ ਹਰ ਜਗ੍ਹਾ ਜਿਹੜਾ ਹੈ ਉਹ ਪੂਰਾ ਜਿਹੜਾ ਹੈ ਸਮਰਪਣ ਦਿੰਦਾ, ਅਤੇ ਹਰ ਜਗ੍ਹਾ ਉਸਦੀ ਉਹ ਕਲਾ ਉਸਨੂੰ ਹੋਰ ਨਿਖਾਰਦੀ ਹੈ। ਅਤੇ ਬਸ ਸਾਨਿਕਾ ਸ਼ਾਹ ਹੋਈ ਰਾਤੋ ਰਾਤ ਜਿਹੜਾ ਹੈ ਸੋਸ਼ਲ ਮੀਡੀਆ ਨੇ ਜਿਹੜਾ ਵਾਇਰਲ ਕਰ ਦਿੱਤਾ। ਲੋਕਾਂ ਨੂੰ ਪਸੰਦ ਇਹ ਆ ਰਿਹਾ ਕਿ ਜਿੱਥੇ ਪਹਾੜਾਂ 'ਤੇ ਲੁੱਕ ਤੋਂ ਚੜਿਆ ਨਹੀਂ ਜਾਂਦਾ, ਨੋਰਮਲ ਟਰੈਕ ਨਹੀਂ ਕੀਤੇ ਜਾਂਦੇ, ਉੱਥੇ ਦੁਨੀਆ ਦੇ ਸਭ ਤੋਂ ਵੱਡੇ ਪਹਾੜ ਯਾਨੀ ਕਿ ਮਾਊਂਟ ਐਵਰੈਸਟ ਦੇ ਟਰੈਕ ਦੇ ਦੌਰਾਨ ਇਸਨੇ ਭਾਰਤ ਨਾਟਿਅਮ ਕੀਤਾ। ਹੈ ਨਾ ਦਿਲਚਸਪ ਗੱਲ? ਹੋਰ ਵੀ ਬਹੁਤ ਸਾਰੀਆਂ ਦਿਲਚਸਪ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ, ਪਰ ਪਹਿਲਾਂ ਸੁਣਦੇ ਨਿਮਰਤ ਖਹਿਰਾ ਦੀ ਆਵਾਜ਼ ਵਿੱਚ ਗੀਤ।

ਦੋਸਤੋ, ਜਿੱਥੇ ਪਹਿਲਾਂ ਵੱਖ-ਵੱਖ ਖੇਤਰਾਂ ਦੇ ਵਿੱਚ ਸਾਡੀਆਂ ਔਰਤਾਂ, ਸਾਡੀਆਂ ਕੁੜੀਆਂ ਜਿਹੜੀਆਂ ਮੱਲਾਂ ਮਾਰ ਰਹੀਆਂ ਸੀ, ਉੱਥੇ ਹੁਣ ਮਾਊਂਟ ਐਵਰੈਸਟ 'ਤੇ ਵੀ ਮੱਲਾਂ ਪੂਰੀਆਂ ਮਾਰੀਆਂ ਜਾ ਰਹੀਆਂ। ਜੀ ਹਾਂ, ਜਿੱਥੇ ਸਾਨੀਕਾ ਸ਼ਾਹ ਦੀ ਵੀਡੀਓ ਜਿਹੜੀ ਹੈ ਉਸ ਬਾਰੇ ਅਸੀਂ ਗੱਲ ਕੀਤੀ ਮਾਊਂਟ ਐਵਰੈਸਟ ਬੇਸ ਕੈਂਪ ਦੀ, ਉੱਥੇ ਹੀ ਇੱਕ ਹੋਰ ਜਿਹੜੀ ਹੈ ਵੀਡੀਓ, ਇੱਕ ਹੋਰ ਖਬਰ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਖਬਰ ਮਾਣ ਵੀ ਮਹਿਸੂਸ ਕਰਵਾਉਂਦੀ ਹੈ ਅਤੇ ਨਾਲ ਹੀ ਨਾਲ ਖੁਸ਼ੀ ਵੀ ਦਿੰਦੀ ਹੈ। ਦੋਸਤੋ, ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ, ਜਿਸ ਦੀ ਉਚਾਈ 58,848 ਮੀਟਰ ਜਿਹੜੀ ਹੈ ਮੰਨੀ ਜਾਂਦੀ ਹੈ, ਇੱਕ ਬਰਫੀਲੀ ਉਚਾਈ ਪਰਵਤ ਸ਼੍ਰੰਖਲਾ, ਜਿੱਥੇ ਸਫਲਤਾਪੂਰਵਕ ਜਿਹੜਾ ਹੈ ਇਸਨੂੰ ਸਰ ਕਰ ਲਿੱਤਾ ਗਿਆ ਹੈ ITBP ਦੀ ਪਹਿਲੀ ਮਹਿਲਾਵਾਂ ਦੀ ਪਰਬਤਰੋਹੀ ਟੀਮ ਨੇ। ਜੀ ਹਾਂ, ਬੋਰਡਰ ਸਿਕਿਉਰਿਟੀ ਫੋਰਸ ਯਾਨੀ ਕਿ BSF ਦੀ ਪਹਿਲੀ ਆਲ ਵੂਮੈਨ ਮਹਿਲਾ ਮਾਊਂਟ ਐਵਰੈਸਟ ਮੁਹਿੰਮ ਟੀਮ ਨੇ 21 ਮਈ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਸਫਲਤਾਪੂਰਵਕ ਜਿਹੜਾ ਹੈ ਮੱਲਾ ਮਾਰ ਲਈਆਂ ਅਤੇ ਨਾਲ ਹੀ ਨਾਲ ਜਿਹੜੀ ਹਿਸਟਰੀ ਹੈ ਉਹ ਰਚ ਦਿੱਤੀ ਹੈ। ਦੋਸਤੋ, ਮਿਸ਼ਨ ਵੰਦੇ ਮਾਤਰਮ ਦੇ ਤਹਿਤ ਇਸ ਮਹਿਲਾ ਟੀਮ ਨੇ 21 ਮਈ ਦੀ ਸਵੇਰ ਠੀਕ 8 ਵਜੇ ਜਿਹੜਾ ਹੈ ਪਰਬਤ ਦੇ ਉੱਤੇ ਭਾਰਤ ਦਾ ਤਿਰੰਗਾ ਲਹਿਰਾਇਆ ਤੇ ਤਿਰੰਗਾ ਲਹਿਰਾ ਕੇ ਦੱਸ ਦਿੱਤਾ ਕਿ ਅਸੀਂ ਭਾਰਤ ਦੀਆਂ ਔਰਤਾਂ ਨੇ ਜੋ ਕਿ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨੇ, ਚਾਹੇ ਉਹ ਘਰ ਸੰਭਾਲਣਾ ਹੋਏ, ਸ਼ਹਿਰ ਸੰਭਾਲਣਾ ਹੋਏ, ਦੇਸ਼ ਸੰਭਾਲਣਾ ਹੋਏ ਜਾਂ ਫਿਰ ਹਿਸਟਰੀ ਰਚਨੀ ਹੋਏ, ਹਰ ਕਿਤੇ ਅੱਗੇ ਨੇ ਸਾਡੇ ਦੇਸ਼ ਦੀਆਂ ਔਰਤਾਂ। ਦੋਸਤੋ, ਇੱਕ ਇਤਿਹਾਸਕ ਮੁਹਿੰਮ ਨੂੰ ਨਾਂ ਦਿੱਤਾ ਗਿਆ ਸੀਗਾ ਮਿਸ਼ਨ ਵੰਦੇ ਮਾਤਰਮ, ਅਤੇ ਇਸ ਸਫਲਤਾ ਦੇ ਪਿੱਛੇ ਕ੍ਰੈਡਿਟ ਜਾਂਦਾ ਹੈ ਉਹਨਾਂ ਦੇ ਜਜ਼ਬੇ ਨੂੰ, ਉਹਨਾਂ ਦੇ ਸਮਰਪਣ ਨੂੰ ਅਤੇ ਉਹਨਾਂ ਦੇ ਦ੍ਰਿੜ ਸੰਕਲਪ ਨੂੰ, ਜਿਨ੍ਹਾਂ ਨੇ ਠੰਡੀਆਂ ਹਵਾਵਾਂ ਦੇ ਬਾਵਜੂਦ ਪਿੱਛੇ ਪੈਰ ਨਹੀਂ ਰੱਖੇ ਅਤੇ ਬਸ ਫਤਿਹ ਕਰ ਲਿਆ ਮਾਊਂਟ ਐਵਰੈਸਟ। ਅਤੇ ਬਸ ਇਹਨਾਂ ਔਰਤਾਂ ਦੀ ਮਿਹਨਤ ਅਤੇ ਜਜ਼ਬੇ ਨੂੰ ਦੇਖ ਕੇ ਮਨ ਦੇ ਵਿੱਚ ਇੱਕੋ ਹੀ ਗੀਤ ਆ ਰਿਹਾ ਅਤੇ ਮੇਰੇ ਤਾਂ ਮਨ ਵਿੱਚ ਆ ਰਿਹਾ, ਪਰ ਤੁਸੀਂ ਸੁਣੋ ਆਪਣੇ ਰੇਡੀਓ ਸੈੱਟ 'ਤੇ ਇਹ ਗੀਤ ਜੈਸਮੀਨ ਸੈਨਲ ਦੀ ਆਵਾਜ਼ ਵਿੱਚ।

0: ਮੈਗਜੀ ਵੈਲਕਮ ਬੈਕ ਪ੍ਰੋਗਰਾਮ ਚੱਲ ਰਿਹਾ ਜੀ ਨੈਟ ਵਾਣੀ ਇੰਟਰਨੈਟ ਦੀ ਵਾਣੀ ਦੇਖੋ ਪਹਿਲਾਂ ਵਾਣੀ ਕਿਹਾ ਜਾਂਦਾ ਸੀ ਵਾਣੀ ਯਾਨੀ ਕਿ ਆਵਾਜ਼ ਇਨਸਾਨ ਦੀ ਵਾਣੀ ਵੱਡਿਆਂ ਦੀ ਵਾਣੀ ਬਹੁਤ ਸਾਰੀਆਂ ਆਵਾਜ਼ਾਂ ਬਹੁਤ ਸਾਰੀਆਂ ਗੱਲਾਂ ਸੁਣਦੀਆਂ ਪਹਿਲਾਂ ਲੋਕਾਂ ਤੋਂ ਜਾਣਕਾਰੀ ਮਿਲਦੀ ਸੀ ਅਖਬਾਰਾਂ ਤੋਂ ਜਾਣਕਾਰੀ ਮਿਲਦੀ ਸੀ ਕਿਤਾਬਾਂ ਤੋਂ ਮਿਲਦੀ ਸੀ ਪਰ ਮੈਂ ਕਿਹਾ ਜੀ ਜ਼ਮਾਨਾ ਜਿਹੜਾ ਐਡਵਾਂਸ ਹੋ ਰਿਹਾ ਅਤੇ ਅੱਜ ਕੱਲ੍ਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਮੌਜੂਦ ਹੈ ਸਾਡੇ ਮੋਬਾਈਲ ਫੋਨ ਦੇ ਉੱਤੇ ਪਰ ਮੋਬਾਈਲ ਵਾਸਤੇ ਕੀ ਸਿਮ ਲੈਣ ਦਾ ਸੋਚ ਰਹੇ ਹੋ ਸਿਮ ਇਸ਼ੂ ਕਰਵਾਉਣੀ ਹੈ ਸੜਕ 'ਤੇ ਲੱਗੇ ਸਟੋਲ 'ਤੇ ਸਸਤੀ ਸਿਮ ਮਿਲ ਰਹੀ ਹੈ ਜੇਕਰ ਤੁਸੀਂ ਖਰੀਦਣ ਲੱਗੇ ਹੋ ਸਿਮ ਤਾਂ ਰੁਕ ਜਾਓ ਆ ਸੁਣੋ
1: ਫਿੰਗਰਪ੍ਰਿੰਟ ਅਤੇ ਫੇਸ ਉਹ ਦੋ ਤਿੰਨ ਵਾਰ ਲੈ ਲੈਂਦੇ ਹਨ ਇਹ ਕਹਿ ਕੇ ਕਿ ਤੁਹਾਡਾ ਫੇਸ ਅਤੇ ਫਿੰਗਰਪ੍ਰਿੰਟ ਡਿਟੈਕਟ ਨਹੀਂ ਹੋਇਆ ਚੰਗੀ ਤਰ੍ਹਾਂ ਤੇ ਜਿਸ ਤੇ ਉਹ 3 ਤੋਂ 4 ਸਿਮ ਇਸ਼ੂ ਤੁਹਾਡੇ ਨਾਮ ਤੇ ਕਰਵਾ ਲੈਂਦੇ ਹਨ ਅਤੇ ਬਾਅਦ ਵਿੱਚ ਉਹੀ ਸਿਮ ਸਾਈਬਰ ਫਰੋਡ ਦੀ ਵਰਤੋਂ ਵਿੱਚ ਆਉਂਦੇ ਹਨ ਤੁਸੀਂ ਵੀ ਇਹਨਾਂ ਸਟਾਲਾਂ ਤੋਂ ਕੋਈ ਸਿਮ ਇਸ਼ੂ ਕਰਵਾਇਆ ਹੈ ਤੇ ਤੁਹਾਨੂੰ ਡਾਊਟ ਹੈ ਕਿ ਤੁਹਾਡੇ ਨਾਮ ਦੇ 3 ਤੋਂ 4 ਸਿਮ ਤਾਂ ਨਹੀਂ ਕਿਤੇ ਚੱਲ ਰਹੇ ਤਾਂ ਤੁਸੀਂ ਇੱਕ ਸੰਚਾਰ ਸਾਥੀ ਦੀ ਵੈਬਸਾਈਟ ਤੇ ਜਾ ਕੇ ਨੋ ਮੋਬਾਈਲ ਕਨੈਕਸ਼ਨ ਇਨ ਯੋਰ ਨੇਮ ਉੱਤੇ ਕਲਿੱਕ ਕਰਕੇ ਆਪਣਾ ਮੋਬਾਈਲ ਨੰਬਰ ਭਰ ਕੇ ਉੱਥੇ ਥੱਲੇ ਡਿਟੇਲ ਆ ਜਾਵੇ ਕਿ ਤੁਹਾਡੇ ਨਾਮ ਤੇ ਕਿਹੜੇ ਕਿਹੜੇ ਸਿਮ ਚੱਲ ਰਹੇ ਹਨ ਇਹਨਾਂ ਵਿੱਚੋਂ ਜੇਕਰ ਕੋਈ ਅਜਿਹਾ ਨੰਬਰ ਹੈ ਜਿਹੜਾ ਕਿ ਤੁਹਾਡਾ ਨਹੀਂ ਹੈਗਾ ਤੁਸੀਂ ਇੱਥੇ ਉਹਨੂੰ ਬਲੌਕ ਵੀ ਕਰ ਸਕਦੇ ਹੋ ਧੰਨਵਾਦ ਜੈ
0: ਹਾਂਜੀ ਮੈਗੇ ਜੀ ਹੁਣ ਅਗਲੀ ਵਾਰੀ ਜੇਕਰ ਤੁਹਾਨੂੰ ਕਿਸੇ ਸੜਕ ਦੇ ਉੱਤੇ ਸਟੋਲ ਲੱਗਿਆ ਦਿਖੇ ਨਾ ਤਾਂ ਫਿਰ ਸਾਵਧਾਨ ਹੋ ਜਾਣਾ ਹੈ ਅਤੇ ਜੇਕਰ ਕੋਈ ਆਂਢ ਗੁਆਂਢ ਵਿੱਚ ਲੈ ਰਿਹਾ ਫੋਨ ਤੁਹਾਨੂੰ ਦੱਸ ਰਿਹਾ ਉਸ ਨੂੰ ਵੀ ਸਾਵਧਾਨ ਕਰ ਦੇਣਾ ਕਿ ਸਿਮ ਲੈਣ ਵਾਸਤੇ ਹਮੇਸ਼ਾ ਓਥੈਂਟਿਕ ਜਿਹੜੇ ਨੇ ਸੈਂਟਰਸ ਜਿਹੜੇ ਨੇ ਉੱਥੋਂ ਹੀ ਸਿਮ ਜਿਹੜੀ ਹੈ ਪਰਚੇਸ ਕਰਨੀ ਹੈ ਅਤੇ ਇਸ ਟ੍ਰੈਪ ਵਿੱਚ ਨਹੀਂ ਪੈਣਾ

ਮੈਂ ਕਿਹਾ ਜੀ ਪਹਾੜਾਂ ਦੀ ਸੈਰ ਵੀ ਹੋ ਗਈ ਅਤੇ ਨਾਲ ਹੀ ਨਾਲ ਸਾਨੂੰ ਇਨਫੋਰਮੇਸ਼ਨ ਵੀ ਮਿਲ ਗਈ ਕਿ ਜੇਕਰ ਸਿਮ ਲੈਣੀ ਹੈ ਤਾਂ ਕਿਸ ਤਰ੍ਹਾਂ ਆਪਣੀ ਪ੍ਰੋਟੈਕਸ਼ਨ ਕਰ ਸਕਦੇ ਹੋ, ਆਪਣੀ ਸੇਫਟੀ ਜਿਹੜੀ ਹੈ ਉਹ ਤੁਸੀਂ ਪੱਕੀ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੀ ਨਾਲ ਹੁਣ ਥੋੜ੍ਹਾ ਜਿਹਾ ਖਾ ਪੀ ਵੀ ਲਈਏ, ਕਿਉਂਕਿ ਸਿਆਣੇ ਕਹਿੰਦੇ ਹੈ ਕੰਮ ਤਾਂ ਹੀ ਹੁੰਦਾ ਜੇਕਰ ਪੇਟ ਜਿਹੜਾ ਹੈ ਭਰਿਆ ਹੋਵੇ। ਦਿਨ ਦੇ ਜਿਹੜੇ ਹੈ ਮੇਨ ਤਿੰਨ ਵੇਲੇ ਹੁੰਦੇ ਜਦ ਖਾਣਾ ਖਾਂਦੇ ਹਾਂ, ਬ੍ਰੇਕਫਾਸਟ, ਲੰਚ ਅਤੇ ਡਿਨਰ। ਤਿੰਨਾਂ ਦੇ ਜਿਹੜੇ ਹੈ ਮੇਨ ਜਦ ਅਸੀਂ ਖਾਣਾ ਖਾਂਦੇ ਹਾਂ ਪਰਿਵਾਰ ਨਾਲ ਬੈਠ ਕੇ, ਦੋਸਤਾਂ ਨਾਲ ਬੈਠ ਕੇ, ਬ੍ਰੇਕਫਾਸਟ ਠੀਕ ਹੈ, ਦੁਪਹਿਰ ਵੀ ਠੀਕ ਹੈ, ਪਰ ਡਿਨਰ ਦੇ ਵਿੱਚ ਕੀ ਕੁਝ ਖਾ ਸਕਦੇ ਹੋ? ਕਿਉਂਕਿ ਡਿਨਰ ਜਿਹੜਾ ਹੈ ਨਾ ਉਹ ਲਾਈਟ ਹੋਣਾ ਚਾਹੀਦਾ, ਲਾਈਟ ਹੋਣਾ ਚਾਹੀਦਾ, ਪਰ ਲਾਈਟ ਦੇ ਨਾਲ ਨਾਲ ਜਿਹੜਾ ਹੈ ਪੌਸ਼ਟਿਕ ਵੀ ਹੋਣਾ ਚਾਹੀਦਾ। ਅਤੇ ਬਸ ਪੌਸ਼ਟਿਕ ਡਾਈਟ ਦਾ ਧਿਆਨ ਰੱਖਦੇ ਹੋਏ, ਤੁਹਾਡੀ ਸਿਹਤ ਦਾ ਧਿਆਨ ਰੱਖਦੇ ਹੋਏ ਦੱਸਣ ਜਾ ਰਹੀ ਹਾਂ ਤੁਹਾਨੂੰ ਇੱਕ ਖਾਸ ਰੈਸਿਪੀ। ਰੈਸਿਪੀ ਦਾ ਨਾਂ ਹੈ ਜੀ ਮਲਾਈਦਾਰ ਨਾਰੀਅਲ ਪਾਲਕ ਦਾਲ ਰੈਸਿਪੀ, ਜੋ ਕਿ ਲਾਈਟ ਵੀ ਹੈ, ਪੌਸ਼ਟਿਕ ਵੀ ਹੈ ਅਤੇ ਤੁਸੀਂ ਈਜ਼ੀਲੀ ਘਰ ਬਣਾ ਸਕਦੇ ਹੋ। ਜਿੰਨਾ ਔਖਾ ਨਾਮ ਹੈ ਨਾ, ਰੈਸਿਪੀ ਸੁਣੋਗੇ ਨਾ ਤੁਸੀਂ ਕਹਿੰਦੇ ਰੈਸਿਪੀ ਤਾਂ ਬਹੁਤ ਹੀ ਸੌਖੀ ਹੈ। ਅਤੇ ਬਸ ਹੁਣ ਪੇਪਰ ਪੈੱਨ ਹੱਥ ਵਿੱਚ ਫੜ ਲਓ, ਕਿਉਂਕਿ ਮੈਂ ਦੱਸਣ ਜਾ ਰਹੀ ਹਾਂ ਰੈਸਿਪੀ। ਇਸ ਰੈਸਿਪੀ ਵਾਸਤੇ ਤੁਹਾਨੂੰ ਇਨਗਰੀਡੀਐਂਟਸ ਜਿਹੜੇ ਚਾਹੀਦੇ ਹੈ ਉਹ ਹੈ ਜੀ ਇੱਕ ਕੱਪ ਦਾਲ ਮਸੂਰ ਦੀ, ਜਿਹਨੂੰ ਭਿਗੋ ਲੈਣਾ। ਉਸ ਤੋਂ ਬਾਅਦ ਤੁਹਾਨੂੰ ਫੁੱਲ ਫੈਟ ਨਾਰੀਅਲ ਦਾ ਦੁੱਧ ਚਾਹੀਦਾ, ਤਾਜ਼ਾ ਪਾਲਕ ਜੋ ਕਿ ਬਰੀਕ ਬਰੀਕ ਕੱਟ ਲੈਣੀ ਹੈ, ਅਤੇ ਛੋਟੇ ਆਕਾਰ ਦੇ ਵਿੱਚ ਪਿਆਜ, ਲਸਣ ਦੀਆਂ ਕਲੀਆਂ, ਅਦਰਕ ਬਰੀਕ ਕੱਟਿਆ ਹੋਇਆ। ਹੁਣ ਇਸ ਵਿੱਚ ਮਸਾਲੇ ਕਿਹੜੇ ਪਾਉਣੇ ਹੈ, ਤੜਕਾ ਕਿਸ ਤਰ੍ਹਾਂ ਲਗਾਉਣਾ ਹੈ ਉਹ ਦੱਸਣ ਜਾ ਰਹੀ ਹੈ, ਜੋ ਕਿ ਬੜੇ ਹੀ ਧਿਆਨ ਨਾਲ ਸੁਣਨਾ, ਕਿਉਂਕਿ ਇੱਕ ਵੀ ਇਨਗਰੀਡੀਐਂਟ ਜਾਂ ਮਸਾਲਾ ਇੱਧਰ ਉੱਧਰ ਹੋ ਗਿਆ ਨਾ, ਮੈਂ ਕਿਹਾ ਜੀ ਫਿਰ ਸਵਾਦ ਨਹੀਂ ਆਉਣਾ। ਦੇਖੋ ਦਾਲ ਤੁਸੀਂ ਭਿਗੋ ਲਈ, ਠੀਕ, ਸਭ ਇਨਗਰੀਡੀਐਂਟ ਵੀ ਇਕੱਠੇ ਕਰ ਲਏ। ਹੁਣ ਤੁਸੀਂ ਕੀ ਕਰਨਾ ਹੈ, ਇੱਕ ਵੱਡਾ ਚਮਚ ਤੇਲ ਲੈਣਾ ਹੈ, ਤੇਲ ਦੇ ਵਿੱਚ ਜਿਹੜਾ ਹੈ ਤੇਲ ਜਦੋਂ ਗਰਮ ਹੋ ਜਾਵੇ ਉਸ ਵਿੱਚ ਪਾਣੀ ਹੈ ਸਰਸੋਂ ਦੇ ਬੀਜ, ਸਰੋਂ ਪਾ ਦਿੱਤੀ। ਹੁਣ ਇੱਕ ਛੋਟਾ ਚਮਚ ਜੀਰਾ ਅਤੇ ਦੋ ਸਾਬਤ ਲਾਲ ਮਿਰਚ, ਅਤੇ ਨਾਲ ਹੀ ਨਾਲ ਇਸਦੇ ਪਾ ਦੇਣਾ ਤੁਸੀਂ ਦੋ ਲਸਣ ਦੀਆਂ ਕਲੀਆਂ।

ਆਈਆਂ ਤੇ ਬਸ ਜਦੋਂ ਇਹ ਮਸਾਲੇ ਖੁਸ਼ਬੂ ਜਿਹੜੀ ਹੈ ਉਹ ਤੁਹਾਡੀ ਰਸੋਈ ਵਿੱਚ ਬਿਖੇਰ ਦੇਣ, ਤਦ ਤੁਸੀਂ ਇਹਦੇ ਵਿੱਚ ਪਾਉਣਾ ਪਿਆਜ, ਅਦਰਕ ਤੇ ਲਸਣ, ਅੱਛੀ ਤਰ੍ਹਾਂ ਇਹਨਾਂ ਨੂੰ ਪਕਾਉਣਾ ਹੈ ਤੇ ਧੀਮੀ ਆਂਚ ਦੇ ਵਿੱਚ ਇਹਨਾਂ ਸਭ ਨੂੰ ਹਿਲਾ ਲੈਣ ਤੋਂ ਬਾਅਦ, ਪਕਾ ਲੈਣ ਤੋਂ ਬਾਅਦ ਇਸ ਵਿੱਚ ਤੁਸੀਂ ਪਾਉਣਾ ਹੈ ਨਾਰੀਅਲ ਦਾ ਦੁੱਧ ਤੇ ਭਿੱਜੀ ਹੋਈ ਦਾਲ ਮਸੂਰ ਦੀ ਤੇ ਨਾਲ ਹੀ ਨਾਲ ਇੱਕ ਕੱਪ ਸਬਜ਼ੀ ਦਾ ਤੇ ਪਾਣੀ ਪਾ ਕੇ ਇਹਨੂੰ ਢੱਕ ਦੇਣਾ ਅੱਧੇ ਘੰਟੇ ਵਾਸਤੇ ਧੀਮੀ ਆਂਚ ਤੇ। ਤੇ ਬਸ ਉਸ ਤੋਂ ਥੋੜ੍ਹੀ ਦੇਰ ਬਾਅਦ ਜਦ ਤੁਹਾਨੂੰ ਲੱਗੇ ਦਾਲ ਜਿਹੜੀ ਉਹ ਨਰਮ ਹੋ ਗਈ ਹੈ, ਤਦ ਤੁਸੀਂ ਇਹਦੇ ਵਿੱਚ ਪਾ ਦੇਣੀ ਹੈ ਪਾਲਕ ਤੇ ਪਾਲਕ ਨੂੰ ਜਿਹੜਾ ਹੈ ਮਿਕਸ ਕਰ ਦੇਣਾ ਹੈ, 5-10 ਮਿੰਟ ਰੱਖਣਾ ਹੈ ਇਹਨੂੰ ਤੇ ਬਸ ਲਓ ਜੀ ਤਿਆਰ ਹੈ ਤੁਹਾਡਾ ਰਾਤ ਦਾ ਖਾਣਾ। ਇਸ ਨੂੰ ਤੁਸੀਂ ਚਾਵਲਾਂ ਦੇ ਨਾਲ ਵੀ ਲੈ ਸਕਦੇ ਹੋ ਤੇ ਰੋਟੀ ਦੇ ਨਾਲ ਵੀ ਖਾ ਸਕਦੇ ਹੋ। ਤਿਆਰ ਹੈ ਜੀ ਤੁਹਾਡੀ ਖਾਸ ਰੈਸਿਪੀ ਮਲਾਈਦਾਰ ਨਾਰੀਅਲ ਪਾਲਕ ਦਾਲ। ਹੁਣ ਪਾਲਕ ਪਨੀਰ ਤੋਂ ਇਲਾਵਾ ਵੀ ਤੁਹਾਨੂੰ ਪਾਲਕ ਦੇ ਨਾਲ ਬਣਨ ਵਾਲੀ ਰੈਸਿਪੀ ਦੱਸ ਦਿੱਤੀ ਹੈ ਤੇ ਇਸ ਨੂੰ ਬਣਾ ਕੇ ਮੈਨੂੰ ਦੱਸਣਾ ਹੈ ਕਿਹੋ ਜਿਹੀ ਬਣੀ ਤੇ ਘਰਦਿਆਂ ਨੇ ਕਿੰਨੀ ਕੁ ਤਾਰੀਫ ਕੀਤੀ।

ਮੈਂ ਜੀ ਇੰਤਜ਼ਾਰ ਤਾਂ ਹੈ ਸਾਡੇ ਸਰੋਤਿਆਂ ਦੇ ਮੈਸੇਜਸ ਦਾ ਕਿ ਅੱਜ ਉਹ ਕਿਹੜੀ ਫਰਮਾਇਸ਼ ਲੈ ਕੇ ਹਾਜ਼ਰ ਹੋਣਗੇ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ।

ਦੋਸਤੋ, ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਤੱਕ ਮੈਸੇਜ ਜਿਹੜਾ ਪਹੁੰਚਿਆ ਹੈ ਚੱਕ 15 PS ਤੋਂ, ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਆਇਆ ਜੀ। ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਅਤੇ ਮੈਲਬਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਵੈਂਕੂਵਰ ਕਨੇਡਾ ਤੋਂ, ਰੋਬਿਨ ਸਿੰਘ ਦਾ ਮੈਸੇਜ ਆਇਆ ਜੀ ਅਤੇ ਫਰਮਾਇਸ਼ ਕੀਤੀ ਇਹਨਾਂ ਦੋਸਤਾਂ ਨੇ, ਵੋ ਕੌਣ ਥੀ ਫਿਲਮ ਦਾ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਗਾਇਆ ਗੀਤ ਬੋਲ ਨੈਨਾ ਬਰਸੇ ਰਿਮਝਿਮ ਰਿਮਝਿਮ। ਤੇ ਲਓ ਜੀ ਫਿਰ ਪ੍ਰੋਗਰਾਮ ਦੀ ਪਹਿਲੀ ਫਰਮਾਇਸ਼ ਤੇ ਪੇਸ਼ ਕਰਨ ਜਾ ਰਹੀ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਇਹ ਗੀਤ।

ਬੇਹੱਦ ਖਾਸ ਹੋਏ ਦਿਲ ਦੇ ਨੇੜੇ ਹੋਏ ਤਾਂ ਹੀ ਫਿਰ ਇਹ ਅੱਖਾਂ ਭਰ ਜਾਂਦੀਆਂ। ਮੈਸੇਜਸ ਵੱਲ ਚੱਲਦੇ ਹਾਂ ਜੀ। ਚੰਡੀਗੜ੍ਹ ਤੋਂ ਮੈਸੇਜ ਆਇਆ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੇਫਾਲੀ, ਸ਼ੈਫੀ ਤੇ ਮਾਸਟਰ ਡੇਵਿਸ ਦਾ। ਇਸ ਦੇ ਨਾਲ ਹੀ ਨਾਈਵਾਲ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਵੇਦ ਮਿੱਡਾ ਤੇ ਅਲਕਾ ਮਿੱਡਾ ਜੀ ਦਾ ਵੀ ਮੈਸੇਜ ਪਹੁੰਚਿਆ ਜੀ। ਸਰਪ੍ਰੇਮ ਨਮਸਕਾਰ ਭੇਜੀ ਇਹਨਾਂ ਸਾਰੇ ਦੋਸਤਾਂ ਨੇ ਤੇ ਇਹਨਾਂ ਦੀ ਰਲੀ ਮਿਲੀ ਪਸੰਦ ਤੇ ਸੁਣਦੇ ਹਾਂ ਫਿਲਮ ਅੰਧਾ ਕਾਨੂੰਨ ਚੋਂ ਇਹ ਗੀਤ, ਜਿਸ ਦੇ ਬੋਲ ਗਾਏ ਗਏ ਨੇ ਕਿਸ਼ੋਰ ਕੁਮਾਰ ਦੁਆਰਾ।

ਇਹਨਾਂ ਦੇ ਨਾਲ ਹੀ ਦੂਰ ਦਰਾਜੇ ਬੈਠੇ ਇਹਨਾਂ ਦੇ ਕਾਲਕਾ ਦੇ ਸਾਥੀ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਵੀ ਫਰਮਾਇਸ਼ ਭੇਜ ਰਹੇ ਨੇ ਅਤੇ ਇਹਨਾਂ ਦਾ ਫਰਮਾਇਸ਼ੀ ਗੀਤ ਹੈ ਜੀ, ਚੰਦਾ ਦੇਖੇ ਚੰਦਾ ਹੋ ਚੰਦਾ ਸ਼ਰਮਾਏ। ਅਤੇ ਲਓ ਜੀ ਫਿਰ ਫਰਮਾਇਸ਼ ਇਹਨਾਂ ਦੀ ਪੂਰੀ ਕਰਦੇ ਹਾਂ ਅਤੇ ਸੁਣਦੇ ਹਾਂ ਫਿਲਮ ਜੂਠੀ ਦਾ ਇਹ ਗੀਤ, ਅਤੇ ਗੀਤ ਦੇ ਬੋਲ ਨੇ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ।

ਦੋਸਤੋ ਵੜਿੰਗ ਖੇੜਾ ਤੋਂ ਨਮਸਕਾਰ ਭੇਜੀਏ ਸਾਨੂੰ ਮਿੰਟੂ ਟੋਮਸ, ਪਿੰਕੀ, ਲਵਲੀ ਤੇ ਆਰਤੀ ਅਰੋੜਾ ਨੇ। ਤੇ ਕਿਸੇ ਵੀ ਗੀਤ ਵਿੱਚ ਸ਼ਾਮਲ ਕਰਨ ਦੀ ਫਰਮਾਇਸ਼ ਆਈ ਹੈ ਜੀ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀੜੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ, ਜੈਵਰ ਸਿੰਘ ਤੇ ਡਾਕਟਰ ਅਮਨਦੀਪ ਵੱਲੋਂ।

ਦੋਸਤੋ, ਜ਼ਿਲ੍ਹਾ ਨੰਦੇੜ ਇਤਾਲਾ ਮਹਾਰਾਸ਼ਟਰ ਤੋਂ ਸ਼ੰਕਰ ਲਾਲ ਜੈਸਵਾਲ, ਗਣੇਸ਼ ਲਾਲ, ਸ਼ੁਭਮ ਪ੍ਰਸਾਦ ਤੇ ਕੁਮਾਰੀ ਦੁਰਗੇਸ਼ਵਰੀ ਦਾ ਮੈਸੇਜ ਆਇਆ। ਫਰਮਾਇਸ਼ ਆਈ ਹੈ ਜੀ ਫਿਲਮ ਦੋ ਕਲੀਆਂ ਦਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਤੇ ਮੁਹੰਮਦ ਰਫੀ ਨੇ। ਗੀਤ ਦੇ ਬੋਲ ਨੇ, ਤੁਮਹਾਰੀ ਨਜ਼ਰ ਕਿਉਂ ਖਫਾ ਹੋ ਗਈ। ਬਿਲਕੁਲ ਜੀ, ਗੀਤ ਸੁਣਾਂਗੇ, ਪਰ ਕੁਝ ਹੋਰ ਵੀ ਮੈਸੇਜਿਸ ਸਾਡੇ ਤੱਕ, ਹੋਰ ਨਹੀਂ ਬਹੁਤ ਸਾਰੇ ਮੈਸੇਜਿਸ ਦੋਸਤਾਂ ਦੇ ਸਾਡੇ ਤੱਕ ਪਹੁੰਚੇ ਨੇ ਪ੍ਰੋਗਰਾਮ ਦੇ ਵਿੱਚ, ਤੇ ਵਾਰੀ ਵਾਰੀ ਇਹਨਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ ਜੀ। ਤਨੋਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਬੇਬੀ ਤੇ ਆਯਾਨ ਬਾਬੂ ਦਾ ਮੈਸੇਜ ਆਇਆ ਜੀ। ਇਸ ਦੇ ਨਾਲ ਹੀ ਮੇਰਠ ਕੈਂਟ ਤੋਂ ਦਿਗਦਰਸ਼ਨ ਤੇ ਕਵਿਤਾ ਜੀ ਨੇ ਵੀ ਮੈਸੇਜ ਭੇਜਿਆ ਹੈ। ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਤੇ ਕੈਥਲ ਹਰਿਆਣਾ ਤੋਂ ਮਧੂ ਨਾਇਕ ਦਾ ਪ੍ਰੋਗਰਾਮ ਦੇ ਵਿੱਚ ਮੈਸੇਜ ਸਾਡੇ ਤੱਕ ਪਹੁੰਚਿਆ। ਤੇ ਲਓ ਜੀ, ਫਿਰ ਇਹਨਾਂ ਸਾਰੇ ਦੋਸਤਾਂ ਦੀ ਰਲੀ ਮਿਲੀ ਪਸੰਦ ਤੇ ਸੁਣਦੇ ਹਾਂ ਫਿਲਮ ਦੋ ਕਲੀਆਂ ਦਾ ਇਹ ਗੀਤ।

ਮਜਨੂੰ ਕਟੀਲਾ ਤੋਂ ਕਮਲ ਵਾਲੂਜਾ, ਮਧੂ ਵਾਲੂਜਾ, ਸਾਗਰ ਤੇ ਨਾਲ ਹੀ ਨਾਲ ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ, ਆਕਾਂਸ਼ਾ, ਮਾਹੀ। ਮਲਿਕ ਪਰਿਵਾਰ ਦਾ ਮੈਸੇਜ ਆਇਆ ਜੀ, ਫਰਮਾਇਸ਼ ਆਈ ਹੈ ਜੀ ਇਹਨਾਂ ਦੀ, ਫਿਲਮ ਵਾਰੰਟ ਦਾ ਗੀਤ ਰੁਕ ਜਾਣਾ ਓ ਜਾਣਾ ਹਮਸੇ। ਜੇ ਨਾਲ ਹੀ ਅੱਗੇ ਮੈਸੇਜਿਸ ਵੱਲ ਵਧੀਏ ਤੇ ਸ਼ਿਵ ਗੋਪ, ਪ੍ਰੇਮ ਗੋਪ, ਕਪਿਲ, ਸ਼ਿਵਾਂਸ਼, ਸੰਗੀਤਾ, ਲਿਪੀ ਤੇ ਦੀਪਾਲੀ ਦਾ ਮੈਸੇਜ ਹੈ ਪੱਛਮ ਸਿੰਘਭੂਮ ਚਾਈਬਾਸਾ ਝਾਰਖੰਡ ਤੋਂ। ਹਨੂਮਾਨਗੜ੍ਹ ਰਾਜਸਥਾਨ ਤੋਂ ਵੀ ਮੈਸੇਜ ਪਹੁੰਚ ਗਿਆ ਜੀ, ਰਜਕ ਮੁਹੰਮਦ, ਸਮੀਨ ਬੇਗਮ, ਇਮਰਾਨ ਖਾਨ, ਇਰਫਾਨ ਤੇ ਸ਼ੁਕਰੀਆ ਵੀ ਕਰ ਰਹੇ ਨੇ, ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਪਣੀ ਮੈਸੇਜ ਦੇ ਰਾਹੀਂ ਹਾਜ਼ਰੀ ਲਗਾਉਣ ਵਾਸਤੇ। ਤੇ ਲਓ ਜੀ ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ ਤੇ ਸੁਣਦੇ ਹਾਂ ਇਹ ਗੀਤ।

ਮੈਂ ਕਿਹਾ ਜੀ ਰੁਕਣਾ ਵੀ ਜ਼ਿੰਦਗੀ ਵਿੱਚ ਜ਼ਰੂਰੀ ਹੁੰਦਾ, ਕਿਉਂਕਿ ਜਦੋਂ ਜ਼ਿੰਦਗੀ ਵਿੱਚ ਰੁਕਦੇ ਹਾਂ ਨਾ, ਥੋੜ੍ਹਾ ਜਿਹਾ ਪੌਜ਼ ਲੈਂਦੇ ਹਾਂ, ਉਦੋਂ ਹੀ ਫਿਰ ਬਿਹਤਰੀ ਜਿਹੜੇ ਡਿਸੀਜ਼ਨਸ ਜ਼ਿੰਦਗੀ ਦੇ ਉਹ ਲੈ ਜਾਂਦੇ ਆ।

ਪਰ ਤੁਸੀਂ ਬਿਲਕੁਲ ਨਹੀਂ ਰੁਕਣਾ, ਪ੍ਰੋਗਰਾਮ ਦਿਲ ਚਾਹਤਾ ਦੇ ਵਿੱਚ ਆਪਣੀਆਂ ਫਰਮਾਇਸ਼ੀ ਗੀਤਾਂ ਦੀ ਜਿਹੜੀ ਹੈ ਲੜੀ ਉਹ ਇਸੀ ਤਰ੍ਹਾਂ ਭੇਜਣੀ ਹੈ। ਗਾਓ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਜੱਡੀ, ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ ਜੀ ਦਾ ਮੈਸੇਜ ਹੈ, ਲਿਖਦੇ ਨੇ ਕਿਸੇ ਵੀ ਗੀਤ ਵਿੱਚ ਸ਼ਾਮਿਲ ਕੀਤਾ ਜਾਏ। ਇਹਨਾਂ ਦੇ ਨਾਲ ਹੀ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ ਤੇ ਅਦੀਬ ਹਸਨ ਦਾ ਮੈਸੇਜ ਆਇਆ, ਲਿਖਦੇ ਨੇ ਕਿਸੇ ਵੀ ਸੌਂਗ ਦੇ ਵਿੱਚ, ਐਨੀ ਸੌਂਗ ਆਪਣੀ ਪਸੰਦ ਦਾ, ਉਸ ਵਿੱਚ ਸ਼ਾਮਿਲ ਕਰ ਲਿਆ ਜਾਏ ਸਾਨੂੰ। ਠੀਕ ਹੈ ਜੀ, ਕਰ ਲੈਂਦੇ ਹਾਂ ਸ਼ਾਮਿਲ। ਅਗਲਾ ਮੈਸੇਜ ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਪਹੁੰਚਿਆ। ਭੇਜਣ ਵਾਲੇ ਨੇ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼ ਰਾਹੁਲ, ਪ੍ਰਿਯੰਕਾ, ਗੁਰਕੀਰਤ, ਮੰਨਤ, ਸਿਮਰਤ ਤੇ ਗੁਰਸ਼ਬਦ ਸਿੰਘ ਰਾਹੁਲ। ਇਹਨਾਂ ਦੀ ਫਰਮਾਇਸ਼ ਹੈ ਜੀ, ਦੋਸਤਾਂ ਦੀ ਰਲੀ ਮਿਲੀ ਪਸੰਦ ਤੇ ਸੁਣਦੇ ਹਾਂ ਫਿਲਮ ਲਾਡਲੀ ਦਾ ਇਹ ਪਿਆਰਾ ਜਿਹਾ ਗੀਤ।

ਕੁਮਾਰ, ਰਾਹੁਲ, ਰਣਜੀਤ, ਜੈਪ੍ਰਕਾਸ਼, ਪ੍ਰਿੰਕਾ, ਮੰਨਤ, ਗੁਰਕਿਰਤ, ਗੁਰਸ਼ਬਦ ਸਿੰਘ ਦਾ ਵੀ ਮੈਸੇਜ ਆਇਆ ਜੀ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ, ਭਾਈ ਸੁੱਚਾ ਸਿੰਘ ਪਾਠਕ ਜੀ ਵੀ ਪ੍ਰੋਗਰਾਮ ਦੇ ਵਿੱਚ ਜੁੜ ਗਏ ਨੇ। ਪਿੰਡ ਤੇ ਡਾਕਖਾਨਾ ਨਿਮਾਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ, ਕਰਮਜੀਤ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ। ਕਾਲਾ ਕੰਬੋਜ, ਰਜਨੀ, ਬਾਲਾ ਕੰਬੋਜ, ਸੀਰਤ, ਜਪਜੀ ਕੰਬੋਜ ਤੇ ਗੁਰਫਤਿਹ ਦਾ ਮੈਸੇਜ ਆਇਆ ਜੀ। ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ। ਅਤੇ ਇਸਦੇ ਨਾਲ ਹੀ ਨਾਲ ਉੱਤਮ ਨਗਰ ਦਿੱਲੀ ਤੋਂ ਮੈਸੇਜ ਪਹੁੰਚਿਆ ਹੈ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ ਤੇ ਬਾਣੂ ਪ੍ਰਕਾਸ਼ ਦਾ। ਗਾਉਂ ਨਲੋਈ, ਤਹਿਸੀਲ ਸਿਵਾਨੀ ਮੰਡੀ, ਜ਼ਿਲ੍ਹਾ ਹਿਸਾਰ ਤੋਂ ਸੱਜਣ ਕੁਮਾਰ ਜਾਂਗੜਾ, ਕਾਰਤਿਕ ਤੇ ਵਿਦਾਂਸ਼ ਦਾ ਮੈਸੇਜ ਆਇਆ ਜੀ। ਤੇ ਇਸਦੇ ਨਾਲ ਹੀ ਨਾਲ ਮਲੇਰਕੋਟਲਾ ਤੋਂ ਮੁਹੰਮਦ ਮੁਜ਼ੱਫਰ, ਮੁਹੰਮਦ ਅਰਮਾਨ ਮੈਸੇਜ ਕਰ ਰਹੇ ਨੇ। ਤੇ ਲਓ ਜੀ, ਫਿਰ ਇਹਨਾਂ ਦੋਸਤਾਂ ਦੀ ਰਲੀ ਮਿਲੀ ਪਸੰਦ ਤੇ ਸੁਣਦੇ ਹਾਂ ਫਿਲਮ ਕਟੀ ਪਤੰਗ ਦਾ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਗਾਇਆ ਇੱਕ ਹੀ।

ਜ਼ਿੰਦਗੀ ਵਿੱਚ ਹਰ ਰੋਜ਼ ਕੁਝ ਕਰਨ ਦਾ ਹੌਸਲਾ ਵੀ ਦਿੰਦਾ ਹੈ। ਤੇ ਹੌਸਲਾ ਦਿੰਦੇ ਤੁਹਾਡੇ ਮੈਸੇਜਸ ਵੀ, ਜੋ ਕਿ ਸਮੇਂ ਤੇ ਪਹੁੰਚਦੇ ਹੈ ਬਹੁਤ ਸਾਰੇ ਪਿਆਰ ਦੇ ਨਾਲ। ਤੇ ਬਿਨਾਂ ਫਿਰ ਦੇਰੀ ਲਗਾਏ ਇਸ ਪਿਆਰ ਭਰੇ ਮੈਸੇਜਸ ਵੱਲ ਝਾਂਕ ਮਾਰ ਲੈਂਦੇ ਹਾਂ, ਕਿਉਂਕਿ ਪ੍ਰੋਗਰਾਮ ਦੇ ਵਿੱਚ ਮਹਿਜ਼ 7 ਮਿੰਟ ਹੀ ਬਾਕੀ ਨੇ। ਨੇੜੇ ਕਾਮੰਡੀ ਚੌਂਕ ਜਲੰਧਰ ਤੋਂ ਮੈਸੇਜ ਭੇਜ ਰਹੇ ਨੇ ਵਿਪਨ ਆਨੰਦ, ਪ੍ਰਵੀਨ, ਰਾਹੁਲ ਤੇ ਮੀਗਾ। ਇਸ ਦੇ ਨਾਲ ਹੀ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬੀ ਰਾਹੀਂ ਮਹਿਰਾਜ ਜਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਮੈਸੇਜ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਲਿਖ ਕੇ ਭੇਜ ਰਹੇ ਨੇ। ਬਲਵਿੰਦਰ ਸਰਾਂ, ਗੁਣਤਾਸ, ਰਮਨਦੀਪ, ਮਨਿੰਦਰ ਸਰਾਂ ਪਿੰਡ ਮੋਰਜੰਡ ਸਿੱਖਾਂ ਹਨੂਮਾਨਗੜ੍ਹ ਤੋਂ। ਦਿਲਬਾਗ ਸਿੰਘ ਬਾਜਵਾ ਦੁਬਈ ਤੋਂ ਆਪਣੇ ਦੋਸਤਾਂ ਦੇ ਨਾਲ ਪ੍ਰੋਗਰਾਮ ਦਾ ਮਜ਼ਾ ਲੈ ਰਹੇ ਨੇ, ਆਨੰਦ ਲੈ ਰਹੇ ਨੇ। ਪਿੰਡ ਕਲਿਆਣ ਮਲਕਾ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ ਰਾਮਗੜੀਆ, ਪਰਮਿੰਦਰ, ਸਚਨੂਰ ਤੇ ਮਨਿੰਦਰ। ਤੇ ਇਸਦੇ ਨਾਲ ਹੀ ਨਾਲ ਸੋਨੂ ਮਲੇਰਕੋਟਲਾ ਤੋਂ ਮੈਸੇਜ ਭੇਜ ਰਹੇ ਨੇ, ਬਹੁਤ ਸ਼ੁਕਰੀਆ ਇਸ ਪਿਆਰ ਵਾਸਤੇ ਸਾਰੇ ਹੀ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਅਤੇ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾਈ। ਅਤੇ ਇਸਦੇ ਨਾਲ ਹੀ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ, ਕੁਸ਼ਲ, ਨੀਤੀ, ਸੁਰਬੀ, ਅਸ਼ਵਿਨ, ਮੰਗਲਾ, ਰਾਜੇਂਦਰ ਸ਼ਾਹ, ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ ਮੈਸੇਜ ਭੇਜ ਰਹੇ ਨੇ। ਅਤੇ ਇਹਨਾਂ ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਫਿਲਮ ਰੋਟੀ ਦਾ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

ਦੋਸਤੋ, ਪ੍ਰੋਗਰਾਮ ਦੇ ਵਿੱਚ ਮਹਿਜ਼ ਕੁਝ ਮਿੰਟ ਹੀ ਬਾਕੀ ਨੇ ਤੇ ਸਾਰੇ ਹੀ ਦੋਸਤ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਉਹਨਾਂ ਦੇ ਨਾਮ ਜ਼ਰੂਰ ਸ਼ਾਮਿਲ ਕਰਨਾ ਚਾਹੂੰਗੀ। ਜ਼ਾਕਿਰ ਮੁਲਾਣੀ, ਸੁਮਈਆ, ਸੁਬਾਨ, ਸਮੀਰ, ਸਲਮਾ, ਮੁਮਤਾਜ਼, ਦਿਲਸ਼ਾਦ, ਨਸੀਰ ਤੇ ਉਹਨਾਂ ਦੇ ਚਾਚਾ ਚਾਚੀ ਮੈਸੇਜ ਭੇਜ ਰਹੇ ਨੇ। ਵਿਨੋਦ, ਵਿਸ਼ਾਲ, ਵਿਕਾਸ, ਰੋਸ਼ਨੀ, ਸ਼ਗੁਨ, ਜੀ ਕੇ ਪਰਮਾਰ, ਜੋਤਸਨਾ ਪਰਮਾਰ, ਦੀਪਲ, ਹਰਸ਼ ਗਾਂਧੀਨਗਰ ਗੁਜਰਾਤ ਤੋਂ ਪਹੁੰਚੇ ਨੇ ਤੇ ਨਾਲ ਹੀ ਜਸਵੀਰ ਸਿੰਘ ਆਦਮਪੁਰ ਤੋਂ ਮੂਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪਿਆਰ ਭਰੀ ਨਮਸਕਾਰ ਭੇਜੀ ਗਏ। ਵਿਨੋਦ ਕਾਠਪਾਲ, ਪ੍ਰਵੀਨ, ਜੰਨਤ, ਹਨੀ, ਦੀਕਸ਼ਾ ਨੇ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ

0: ਖੁਸ਼ਪ੍ਰੀਤ, ਗੁਰਨੂਰ, ਕੁਲਵਿੰਦਰ ਮੈਸੇਜ ਕਰ ਰਹੇ ਨੇ। ਅਤੇ ਇਸਦੇ ਨਾਲ ਹੀ ਮਲਕਾਪੁਰ ਤੋਂ ਨਾਰਾਇਣ, ਰਾਜਕੁਮਾਰ, ਆਸ਼ੀਸ਼, ਨਿਰਮਲਾ ਅਤੇ ਵਿਸ਼ਾਲ ਜੀ ਦਾ ਵੀ ਆਇਆ ਜੀ ਮੈਸੇਜ। ਹਿਤਿੰਦਰ ਦਾਸ ਅਸਾਮ ਤੋਂ, ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ, ਗੁਰਨੂਰ, ਗੁਰਲਾਲ, ਅਵਿਰਾਜ ਨੋਹਰ ਰਾਜਸਥਾਨ ਤੋਂ, ਨਰਿੰਦਰ ਸੁਧਾਰ, ਮਨੋਜ ਸੁਧਾਰ ਕੈਨੇਡਾ ਤੋਂ, ਰਾਜ ਅਤੇ ਇਸਦੇ ਨਾਲ ਹੀ ਨਾਲ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਦਿਮਾਨ, ਕ੍ਰਿਸ਼ਨਾ ਦਿਮਾਨ, ਰਾਹੁਲ, ਕੋਮਲ, ਸ਼ੁਭਮ, ਪ੍ਰਿੰਕਾ, ਆਂਚਲ, ਪਰਵ ਮੈਸੇਜ ਭੇਜ ਰਹੇ ਨੇ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਕਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ, ਨਿਮਿਤ ਆਹੂਜਾ, ਵਿਕਰਮ ਕਟਵਾਸਰਾ, ਸਚਿਨ, ਸਤੀਸ਼, ਯੋਗੇਸ਼ ਵੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ। ਅਤੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ। ਅਤੇ ਕੋਸ਼ਿਸ਼ ਇਹੀ ਰਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿ ਜ਼ਿਆਦਾ ਤੋਂ ਜ਼ਿਆਦਾ ਫਰਮਾਇਸ਼ਾਂ ਜਿਹੜੀਆਂ ਤੁਹਾਡੀਆਂ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੀਆਂ ਜਾਣ। ਪਰ ਫਿਰ ਵੀ ਜੇਕਰ ਕੋਈ ਦੋਸਤ ਕਿਸੇ ਦੀ ਫਰਮਾਇਸ਼ ਪੂਰੀ ਨਾ ਹੋ ਪਾਈ ਤਾਂ ਇੰਤਜ਼ਾਰ ਕਰਨਾ, ਕਿਉਂਕਿ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਣਗੀਆਂ। ਦਿਲ ਚਾਹਤਾ ਹੈ ਫਿਰ ਕਿਸੇ ਦਿਨ ਜਲਦ ਮਿਲਾਂਗੇ। ਪਰ ਅੱਜ ਵਾਸਤੇ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਪੇਸ਼ ਕਰਨ ਜਾ ਰਹੀ ਹਾਂ।
1: ਅੱਛਾ।

FM 102.7 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਤੇ ਤੁਸੀਂ ਟਿਊਨ ਇਨ ਕੀਤਾ ਹੈ FM ਰੇਨਬੋ ਦਿਲ ਸੇ ਦਿਲ ਤੱਕ। ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਸ਼ਾਮੇ ਗਜ਼ਲ ਦੇ ਵਿੱਚ ਇਸਤਕਬਾਲ ਜੀ ਆਇਆਂ ਨੂੰ ਕਬੂਲ ਕਰੋ ਆਪਣੇ ਹੋਸਟ ਤੇ ਦੋਸਤ RJ ਨਿਹਾਰ ਲਹਿਣ ਵੱਲੋਂ।

ਕਹਿੰਦੇ ਮਿਲ ਹੀ ਜਾਏਂਗੇ ਰਾਸਤੇ, ਮਿਲ ਹੀ ਜਾਏਂਗੇ ਰਾਸਤੇ ਜ਼ਿੰਦਗੀ ਮੇਂ, ਭਟਕਤੇ ਭਟਕਤੇ। ਗੁਮਰਾਹ ਤੋ ਵੋ ਹੈ ਜੋ ਘਰ ਸੇ ਨਿਕਲੇ ਹੀ ਨਹੀਂ। ਪ੍ਰੋਗਰਾਮ ਸ਼ਾਮੇ ਗਜ਼ਲ ਵਿੱਚ ਗੱਲ ਹੋ ਰਹੀ ਹੈ ਤਲਾਸ਼ ਦੀ। ਜ਼ਿੰਦਗੀ ਦੀਆਂ ਜਾਨ ਗਲੀਆਂ ਜਿਨ੍ਹਾਂ ਬਾਰੇ ਨਾ ਸੁਣਿਆ, ਜਿੱਥੇ ਨਾ ਕੋਈ ਹਮਸਫ਼ਰ ਨਾ ਕੋਈ ਸਾਥੀ। ਮਨ ਸੋਚਦਾ ਹੈ ਕਿਸ ਦੀ ਤਲਾਸ਼ ਹੈ ਜਿਸ ਨੂੰ ਮਿਲਣ ਲਈ ਹਰ ਰੋਜ਼ ਹਰ ਲਮ੍ਹਾ ਭਟਕ ਰਿਹਾ ਹੈ ਮਨ, ਪਰ ਕੋਈ ਸਵਾਲ ਨਹੀਂ ਮਿਲਦਾ। ਬਸ ਇਹ ਭਟਕਣ ਜਿਹੜੀ ਹੈ ਕਿਸੇ ਨੂੰ ਮਿਲਣ ਦੀ, ਉਹ ਲੱਗੀ ਹੋਈ ਹੈ। ਕਾਰਨ ਇਸਦਾ ਮਨ ਨਹੀਂ ਜਾਣਦਾ। ਇਸ 'ਤੇ ਪ੍ਰੀਤਪਾਲ ਸਿੰਘ ਬੇਤਾਬ ਲਿਖਦੇ ਨੇ, ਰਾਸਤੋ ਰਾਸਤੋ ਭਟਕਤਾ ਹੂੰ, ਜਾਣੇ ਕਿਸ ਕੀ ਤਲਾਸ਼ ਕਰਤਾ ਹੂੰ, ਹਾਰ ਜਾਤਾ ਹੂੰ ਸ਼ਾਮ ਹੋਣੇ ਤੱਕ, ਆਪਣੇ ਸਾਏ ਸੇ ਰੋਜ਼ ਲੜਤਾ ਹੂੰ, ਜ਼ਿੰਦਗੀ ਦੇਖ ਮੈਂ ਤੇਰੀ ਖਾਤਿਰ, ਰੋਜ਼ ਕਿਸ ਕਿਸ ਸੇ ਮਰਤਾ ਹੂੰ, ਰੋਜ਼ ਕਿਸ ਕਿਸ ਪੇ ਮਰਤਾ ਹੂੰ। ਪ੍ਰੋਗਰਾਮ ਦੀ ਅਗਲੀ ਗਜ਼ਲ ਆਵਾਜ਼ ਗੁਲਾਮ ਅਲੀ

FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਸੁਣ ਰਹੇ ਤੁਸੀਂ। ਰਾਤ ਦੇ 10:30 ਵੱਜ ਚੁੱਕੇ ਨੇ ਤੇ ਪੇਸ਼ ਹੈ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ।

ਦੋਸਤੋ, ਇਸ ਖਾਸ ਪ੍ਰੋਗਰਾਮ ਦੇ ਵਿੱਚ ਗੀਤਾਂ ਅਤੇ ਨਗਮੇ ਸੁਣਦੇ ਹਾਂ। ਗੀਤਾਂ ਦੇ ਨਗਮੇ ਜਿਸ ਨੂੰ ਸੁਣ ਕੇ ਦਿਲ ਵਿੱਚ ਬਹੁਤ ਸਾਰੇ ਅਹਿਸਾਸ ਜਿਹੜੇ ਹੈ ਤਾਜ਼ਾ ਹੋ ਜਾਂਦੇ ਹੈ। ਪਿਆਰ, ਮੁਹੱਬਤ, ਸ਼ਿਕਵੇ, ਸ਼ਿਕਾਇਤਾਂ ਗੀਤਾਂ ਦੇ ਜ਼ਰੀਏ ਯਾਦ ਕਰਦੇ ਹਾਂ। ਇਸ 'ਤੇ ਹੀ ਕਿਆ ਖੂਬ ਕਿਸੇ ਸ਼ਾਇਰ ਨੇ ਲਿਖਿਆ ਹੈ, ਲਿਖਦੇ ਨੇ ਫੈਜ਼ ਅਹਿਮਦ ਫੈਜ਼, ਦੋਨੋਂ ਜਹਾਂ ਤੇਰੀ ਮੁਹੱਬਤ ਮੇਂ ਹਾਰ ਕੇ, ਵੋ ਜਾ ਰਹਾ ਹੈ ਕੋਈ ਸ਼ਬੇ ਗਮ ਗੁਜ਼ਾਰ ਕੇ, ਵੋ ਜਾ ਰਹਾ ਹੈ ਸ਼ਬੇ ਗਮ ਗੁਜ਼ਾਰ ਕੇ। ਪ੍ਰੋਗਰਾਮ ਦਾ ਪਹਿਲਾ ਗੀਤ ਆਵਾਜ਼ ਮੁਹੰਮਦ ਰਫੀ ਦੀ, ਚੋਇ ਕਰੋ।

ਦੋਸਤੋ, ਪ੍ਰੋਗਰਾਮ ਸੁਣ ਰਹੇ ਤੁਸੀਂ ਇੱਕ ਪਿਆਰ ਕਾ ਨਗਮਾ ਹੈ, ਹਿੰਦੀ ਪੁਰਾਣੇ ਗੀਤਾਂ ਦਾ ਇਹ ਨਗਮਾ, ਜਿਸ ਵਿੱਚ ਸਕੂਨ ਵੀ ਹੈ, ਪਿਆਰ ਵੀ ਹੈ, ਮੁਹੱਬਤ ਵੀ ਹੈ, ਇਸ਼ਕ ਵੀ ਹੈ, ਅਤੇ ਦਿਲ ਨੂੰ ਅਹਿਸਾਸ ਵੀ ਹੈ ਆਪਣੇ ਪਨ ਦਾ, ਮੁਹੱਬਤ ਦਾ। ਇਸ ਮੁਹੱਬਤ ਪਿਆਰ 'ਤੇ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਸਕਦੀਆਂ, ਪਰ ਇਹਨਾਂ ਗੱਲਾਂ ਦੇ ਵਿੱਚ ਹੀ ਹਰ ਇੱਕ ਚੀਜ਼ ਨੂੰ ਸੱਚ ਹੈ ਜਾਂ ਝੂਠ ਹੈ, ਇਸ ਚੀਜ਼ ਦੀ ਗਵਾਹੀ ਬਣਦੀ ਹੈ ਅੱਖਾਂ 'ਤੇ। ਜਾਂਦੇ ਜਾਂਦੇ ਅੱਖਾਂ 'ਤੇ ਗੀਤ ਪੇਸ਼ ਕਰਨ ਜਾ ਰਹੀ ਹਾਂ, ਪਰ ਉਸ ਤੋਂ ਪਹਿਲਾਂ ਅੱਖਾਂ ਦੇ ਵਿੱਚ ਜੋ ਵਸਦਾ ਹੈ ਉਹ ਹਮੇਸ਼ਾ ਹੀ ਦੁਆ ਦੇ ਵਿੱਚ ਰਹਿੰਦਾ ਹੈ ਸਾਡੀ, ਅਤੇ ਇਸ 'ਤੇ ਲਿਖਦੇ ਨੇ, ਜਿੰਦ ਹਮਾਰੀ ਦੁਆ ਸੇ ਹੋਤੀ ਹੈ, ਹਮ ਸੇ ਕਿਆ ਅਬ ਖੁਦਾ ਸੇ ਹੋਤੀ ਹੈ, ਨਾਮਾ ਭਰ ਜਾਏਗਾ ਹਵਾ ਸੇ ਤੀਜ, ਸ਼ਰਤ ਬਾਦ ਸਭਾ ਸੇ ਹੋਤੀ ਹੈ। ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ, ਦਾਖਰੀ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਸੁਣਨ ਜਾ ਰਹੇ ਹਾਂ, ਅਤੇ ਇਸਦੇ ਨਾਲ ਹੀ ਮੈਨੂੰ ਯਾਨੀ ਕਿ ਆਪਣੇ ਦੋਸਤ ਆਰ ਜੇ ਨੇਹਾ ਰਲਹਨ ਨੂੰ ਅੱਜ ਵਾਸਤੇ ਦਿਓ ਇਜਾਜ਼ਤ, ਅਤੇ ਇੰਜੋਏ ਕਰੋ ਪ੍ਰੋਗਰਾਮ ਦਾ ਇਹ ਆਖਰੀ ਗੀਤ।

ਐਫਐਮਐਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਸੁਣ ਰਹੇ ਹੋ ਤੁਸੀਂ। ਰਾਤ ਦੇ 11 ਵੱਜ ਰਹੇ ਨੇ ਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਹੀ ਪ੍ਰੋਗਰਾਮ ਇੱਥੇ ਸਮਾਪਤ ਹੁੰਦੇ ਨੇ। ਹੁਣ ਤੁਹਾਨੂੰ ਮਿਲਾਂਗੇ ਕੱਲ ਸਵੇਰੇ ਜਦ ਘੜੀ ਦੀਆਂ ਸੂਈਆਂ ਇਸ਼ਾਰਾ ਕਰਨਗੀਆਂ 5:53 ਦਾ। ਤਦ ਤੱਕ ਆਪਣਾ ਤੇ ਆਪਣਿਆਂ ਦਾ ਰੱਖੋ ਧਿਆਨ। ਸ਼ਬਾ ਖੈਰ, ਜੈ ਹਿੰਦ।